ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਾਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪ੍ਰਭ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਕਰ ਹਰ ਪੂਜਾ ਜੀ ਤਬ ਤਪਹ ਜਪਹ ਬੇਅੰਤਾ ਤੇਰੇ ਅਨੇਕ ਪੜੇ ਪਉ ਸਿਮਰਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਪਾਵਹਿ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਸਹਿਕਾਰ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਪਾਵਾ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸੁਪਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਏ ਸੋਈ ਜਨ ਜਾਣਾ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸੇ ਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਡਾ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲਾ ਹਮ ਦੇਖਾ ਤਾਂ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਬੀਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕਾ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਾਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖਹੁ ਸਰਮਾ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚੇਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਤੁਮ ਕਾ ਬਹੁ ਆਪ ਹਾਥ ਦਾ ਮੋਹਿ ਬਿਛਾ ਬਹੁ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭ ਕਰਤਾਰਾ ਮੂਰ ਅੱਛਾ ਨਿਜ ਕਰ ਦਇ ਕਰਿਐ ਸਭ ਬੈਰਨ ਕਉ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਭਰਿਐ ਮਰਨ ਕਾਲ ਕਾ ਤ੍ਰਸ ਨਿਵਰਿਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜਜੂ ਕਰਿਓ ਰੱਛਾ ਰਾਖ ਲਿਹੋ ਮਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ
ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਾਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਵੈਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ, ਆਦ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੋਬਦ ਕੀਓ, ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਚਿੰਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨਾ, ਘਟ ਘਟ ਕੇ ਪਟ ਪਟ ਕੀ ਜਾਨਾ, ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹ ਅਪਾਰਾ, ਜਬਿਆ ਕਰਖ ਕਰਤ ਹੋ ਕਬਹੂੰ, ਤੁਮ ਮਿਲਤ ਦੇਹ ਤਰ ਸਭਹੂੰ, ਜੇਤੇ ਬਦਨ ਸ੍ਰਿਸ਼ਟ ਸਭ ਤਾਰ, ਆਪ ਆਪਣੀ ਬੁਝ ਚਾਰ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਭੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਂ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਂ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਨਤ, ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਾਹ ਭੇਵ, ਆਪ ਆਪਣੀ ਬਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ, ਏਕ ਰੂਪ ਅਨੂਪ ਸਰੂਪਾ, ਅਰੰਕ ਭਇਓ ਰਵ ਕਹਿ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਪਜ ਖਾਨ ਬੌਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ, ਸਿਗਰੀ ਸਿਸ਼ਟ ਦਿਖਾਏ ਅਚੰਭ ਭਾਵ, ਆਦਿ ਜੁਗਾਦ ਸਰੂਪ ਸੁਜੰਭ ਭਾਵ, ਅਵਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿੱਖ ਸੰਘਰੋ, ਦੁਸ਼ਟ ਜਿੱਤੇ ਉਠ ਵਾਤ ਉਤਪਾਤਾ, ਸਕਲ ਮਲੇਸ਼ ਕਰੋ ਰਨ ਘਾਤਾ, ਜੇ ਅਸ ਧੋਜ ਤਵ ਸਰਨੀ ਪਾਰੇ, ਤਿਨਕੇ ਦੁਸ਼ਟ ਦੁਖਤ ਹੋਵੈ ਮਾਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹਿ ਆਏ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ, ਤਾਂ ਕੇ ਤਾਪ ਤਨਕ ਮਹਾਰ ਹੋ, ਰਿਧ ਸਿਧ ਕਰ ਮੋ ਸਭ ਹੋਈ, ਦੁਸ਼ਟ ਸ਼ਾਸ ਵੈ ਸਕੈ ਨ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੂ ਕਹਾ, ਦਹਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦਾ ਲੇਹ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ, ਅਨੇਕ ਕਹਾਂ ਮਤ ਏਕ ਨ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭਾ, ਬਹੁ ਭੇਦ ਕਹ ਹਮ ਏਕ ਨ ਜਾਨਿਓ, ਸ੍ਰੀ ਅਸ ਪਾਣ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ, ਦੋਹਰਾ ਸਗਲ ਦੁਆਰ ਕੋ ਛਾੜ ਕੈ ਗਹਿ।

तरस पया मेहरामत हुई सतगुर सजन मिले आ नानक नाम मिलता जीवा तन मन थीव हरिया वाहिगुरु जी का खालसा वाहिगुरु जी की फतेह। परम सत्कारयोग गुरु रूप सतसंगत जीओ आप बहुत ही प्रेम सत्कार दे नाल संध्या दे समय नितनेम दी बाणी सोधर रहर साहब जी दे पाठ दे जाप सरवण कर रहे सी। हुण समा है शामा दे दीवाना दा। साढ़े सत्कार जो कुलार परिवार वालों सुखमणी साहब जी दे पाठ दी सेवा है। सो 6:45 तक सुखमणी साहब जी दे पाठ दे जाप होणगे। उस तो उपरंत आपां अरदास दे विच शामिल होवांगे। प्यार सत्कार दे नाल सुखमणी साहब जी दे पाठ सरवण करिए जी। वाहिगुरू जी का खालसा वाहिगुरू जी की फतेह। वाहिगुरु साहिब जी अमृत बाणी हर हर तेरी सुन सुन होवा परम गत मेरी जलन बुझी शीतल हुए मनुआ सतगुर का दर्शन पाए जियो बाणी गुरु गुरु है बाणी पिच बाणी अमृत सारे गुरबाणी कह सेवक जन मन प्रतख गुरु निस्तारे गौड़ी सुखमनी महला पंजवा सलोक एको ओंकार सतगुर प्रसाद आद गुरे नमः जुगाद गुरे नमः सत गुरे नमः श्री गुरुदेव ए नमः अष्टपदी सिमरव सिमर सिमर सुख पावो कल कलेस तन माहे मिटावो सिमरव जास बिसुंबर एका नाम जपत अगणत अनेका वेद प्राण सिमरत सुधाकर कीने राम नाम एकाखर किनका एक जिस जी बिसावा ताकि महिमा गणी न आवा कांखी एका दर्श तुहारो नानक उन संग मोहे उधारो सुखमणि सुख अमृत प्रभ नाम भगत जना का मन विश्राम रहाओ प्रभ का सिमरन गर्भ न बसा प्रभ का सिमरन दुख जम नसा प्रभ का सिमरन काल पर हरा प्रभ का सिमरन दुश्मन टरा प्रभ सिमरत कछ बिघन न लागा प्रभ का सिमरन अन दिन जागा प्रभ का सिमरन पौ न व्यापा प्रभ का सिमरन दुख न संताप प्रभ का सिमरन साधका संग सरबन दान नानक हर रंग प्रभ का सिमरन रिद सिद्ध नौ निद प्रभ का सिमरन ज्ञान ध्यान तत् बुद्ध प्रभ का सिमरन जप तप पूजा प्रभ का सिमरन बिन सह दूजा प्रभ का सिमरन तीर्थ स्नानी प्रभ का सिमरन दरगह मानी प्रभ का सिमरन हुए सो पला प्रभ का सिमरन सो फल फला से सिमरह जिन आप सिमराए नानक ता कहला गोपाए प्रभ का सिमरन सब ते ऊचा प्रभ का सिमरन उधरे मूचा प्रभ का सिमरन तिसना बुझा प्रभ का सिमरन सबके सुजा प्रभ का सिमरन नाही जम त्रासा प्रभ का सिमरन पूरन आसा प्रभ का सिमरन मन की मल जाए अमृत नाम रिद माहि समाए प्रभ जी बस सादकी रसना नानक जन कह दासन दसना प्रभ को सिमरै से तनवंते प्रभ को सिमरै से पतवंते प्रभ को सिमरै से जन परवान प्रभ को सिमरै से पुरुख प्रधान प्रभ को सिमरै से बेमोहताजे प्रभ को सिमरै से सर्व के राजे प्रभ को सिमरै से सुखवासी प्रभ को सिमरै सदा अवनसी सिमरन ते लागे जने आप दयाला नानक जन की मंगर वाला प्रभ को सिमरै से पर उपकारी प्रभ को सिमरै तन सद बलिहारी प्रभ को सिमरै से मुख सुहावे प्रभ को सिमरै तन सुख बिहावै प्रभ को सिमरै तन आत्म जीता प्रभ को सिमरै तन निर्मल रीता प्रभ को सिमरै तन अनद कनेरे प्रभ को सिमरै बस हर नेरे
ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਨੀ ਪਇਆ, ਹਰਿ ਸਿਮਰਨ ਕਰ ਭਗਤ ਪ੍ਰਗਟਾਏ, ਹਰਿ ਸਿਮਰਨ ਲਗ ਬੇਦ ਤੇ ਉਪਾਏ, ਹਰਿ ਸਿਮਰਨ ਭਏ ਸਿੱਧ ਜਤੀ ਦਾਤੇ, ਹਰਿ ਸਿਮਰਨ ਨੀਚ ਚਉ ਕੁੰਟ ਜਾਤੇ, ਹਰਿ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰਿ ਕਾਰਨ ਕਰਨਾ, ਹਰਿ ਸਿਮਰਨ ਕੀਓ ਸਗਲ ਅਕਾਰਾ, ਹਰਿ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਪੰਜਨਾ, ਘੜ ਘੜ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲਾ, ਤਹ ਕੇਵਲ ਨਾਮ ਸੰਗ ਤੇਰੇ ਚੱਲਾ, ਜਹ ਮੁਸ਼ਕਲ ਹੋਵਾ ਅਤ ਪਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕੰਢੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੂਰੀ ਬੰਦ ਨ ਪਰਾ, ਹਰ ਕਾ ਨਾਮ ਜਪਤ ਨਿਸਤਰਾ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤੇ ਅਗਾਵੈ, ਜਿਹ ਮਾਰਗ ਇਹ ਜਾਤ ਅਕੇਲਾ, ਤਾਂ ਹਰ ਨਾਮ ਸੰਗ ਹੂਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੁੜ ਲਖ ਬਾਹੀ, ਨਾਮ ਜਪਤ ਤਾਂ ਪਾਰ ਪਰਾਹੀ, ਨਾਨਕ ਬਿਘਨ ਜਾ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰਾ, ਅਣਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂ ਨ ਧੋਵਾ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕ ਸੰਗ, ਜਿਹ ਮਾਰ ਕੇ ਗਿਣ ਜਾਹੇ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈਂਡੈ ਮਹਾ ਆਨੰਦ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜੇ ਕਰਖਾ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖਾ, ਭਗਤ ਜਨਾ ਕੀ ਵਰਤਣ ਨਾਮ, ਸੰਤ ਜਨਾ ਕਾ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕਾ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕਾ, ਨਾਨਕ ਜਨ ਕਾ ਬਿਰਤ ਬਿਵੇਕਾ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਯੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਇਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਤੇ, ਸੁਨ ਸਮਾਧ ਨਾਮ ਰਸ ਮਾਤੇ, ਅੱਠ ਪਹਿਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਹਰ ਕੀ ਭਗਤ ਮੁਕਤ ਬਹੁਕਾਰੇ, ਨਾਨਕ ਜਨ ਸੰਗ ਕੇਤੇ ਤਾਰੇ, ਪਾਰ ਜਾਤਿਓ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸਾ, ਸੰਤ ਪ੍ਰਤਾਪ ਦੁਰਤ ਸਭ ਨਸਾ, ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤਿਹਾਈਐ, ਨਾਮ ਤੁਲ ਕਾਸ਼ ਵਰਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੇ ਸਰਬ ਢਡੋਲਾ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਤ੍ਰਮ ਕਿਰਿਆ, ਸਗਲ ਤਿਆਗ ਬਣ ਮੱਦੇ ਫਿਰਿਆ, ਅਣਕ ਪ੍ਰਕਾਰ ਕੀਏ ਬਹੁ ਜਤਨਾ,
ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਪਹੰਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨਉ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਿਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕੰਨ ਕਸਵ ਹੈ ਵਿਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜਹਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟਾ ਗਰਭ ਗੁਮਾਨ ਨ ਮਨ ਤੇ ਹੁਟਾ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਦ ਨ ਕਰੈ ਮਨ ਤੇ ਕਬੂ ਨ ਭਿਖਿਆ ਟਰੈ ਜਲ ਤੋਬੈ ਬਹੁ ਦੇ ਅਨੀਤ ਸੁਧ ਕਹਾ ਹੋਏ ਕਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪਾ ਅਣਖ ਜਤਨ ਕਾਰ ਤਿਸ ਨਾ ਤ੍ਰਾਪਾ ਪੇਖ ਅਨੇਕ ਅਗਨੀ ਬੁਝਾ ਕੋਟਿਉ ਭਾਵ ਦਰਗ ਨਹੀਂ ਸਿਜੈ ਛੂਟਸ ਨਾਹੀ ਉਪਯਾਲ ਮੋਹ ਬਿਆਪ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨਾ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰਾ ਸਦ ਸੰਗ ਇਹ ਹਉਮੈ ਛੋਰਾ ਜੇ ਕੋ ਜਨਮ ਮਰਨ ਤੇ ਡਰਾ ਸਾਧ ਜਨਾ ਕੀ ਸਰਨੀ ਪਰਾ ਜਿਸ ਜਨ ਕਹੁ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕਹੁ ਜੋ ਜਾਨ ਨੀਚਾ ਸੋ ਗਣੀਆਂ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕਉ ਤਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਣੀ ਕਉ ਪ੍ਰਭ ਤੇਰੋ ਮਾਨ ਸਗਲ ਘਟੈ ਕਉ ਤੇ ਬਹੁਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਘਾਰਿਆ ਗਰਭ ਅਗਨ ਮੈਂ ਜਿਨਹ ਉਭਾਰਿਆ ਬਾਰ ਵਿਵਸਥਾ ਤੁਜੈ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਖ ਸੈਨ ਮੋਖਿਆ ਪਿਆ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਤਾਰੂਪਰ ਸੁਖ ਵਸਾ ਸੁਤ ਪ੍ਰਾਤ ਮੀਤ ਬਣਤਾ ਸੰਹਸਾ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਾਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੈ ਸਬਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੈ ਤਿਆਗ ਵਰਸੰਗ ਰਚਨਾ ਐਸੇ ਦੋਖ ਮੂੜੰਦ ਵਿਆਪੇ ਨਾਨਕ ਕੜ ਲਿਹੋ ਪ੍ਰਭਾਪੇ ਆਦ ਅੰਤ ਜੋ ਰਾਖਨ ਹਾਰ ਤਿਸੋ ਪ੍ਰੀਤ ਨ ਕਰ ਗਵਾਰ ਜਾਂ ਕੀ ਸੇਵਾ ਨਵ ਨਿਧ ਪਾਵੈ ਤਸ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਨਤ ਦੂਰੇ ਚਾ ਕੀ ਟਹਿਲ ਪਾਵੈ ਦਰਗਹਮਾਨ ਤਸਬ ਸਾਰਾ ਮੁਗਧ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੋਡੀ ਸੰਗਰਚਾ ਸਾ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਾਨਾ ਜੋ ਹੋਵਣ ਸੋ ਦੂਰ ਪਰ

ਬੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧ ਤਨ ਲਾਵਾ ਤਿਸ ਕੋ ਸਿਮਰਤ ਪਰਮਗਤ ਪਾਵਾ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਅਠ ਪੈਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵਾ ਤਿਸੈ ਤਿਆਗਤ ਅਵਰ ਲੁਭਾਵਾ ਜਿਹ ਪ੍ਰਸਾਦ ਸੁਖ ਸੇਜ ਸੋਈਜ ਮਨ ਆਠ ਪਹਿਰ ਤਾਕਾ ਜਸ ਗਾਵਿਜ ਜਿਹ ਪ੍ਰਸਾਦ ਤੁਸ ਸਭ ਕੋ ਮਨ ਮੁਖ ਤਾਂ ਕੋ ਜਸ ਰਸਨ ਬਖਾਨ ਜਿਹ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵਾ ਨਾਨਕ ਪਤ ਸੇ ਤੀ ਕਰ ਜਾਵਾ ਜਿਹ ਪ੍ਰਸਾਦ ਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵਾ ਹਰ ਹਰ ਜਸ ਕੈਤ ਜਿਹ ਪ੍ਰਸਾਦ ਤੇਰੇ ਸਗਲ ਛਿੱਦਰ ਟਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕਾ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚਾ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜਿਹ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜਿਹ ਪ੍ਰਸਾਦ ਭੂਖਣ ਪਹਿਰੀਜ ਮਨ ਤੇ ਸਿਮਰਤ ਕਿਉਂ ਆਲਸ ਕੀਜ ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਨਾਈ ਉਠਤ ਬੈਠਤ ਸਤ ਸਹ ਤਿਹਾਈ ਤਿਸੈ ਧਿਆਏ ਜੋ ਏਕ ਅਲੱਖਾ ਇਹਾਂ ਊਹਾਂ ਨਾਨਕ ਤੇਰੀ ਰੱਖਾ ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਤਿਹਾਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਾ ਗੁਰ ਪ੍ਰਸਾਦ ਨਾਨਕ ਜਸ ਕਹਾ ਜਿਹ ਪ੍ਰਸਾਦ ਸੁਣੈ ਕਿਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਹ ਪ੍ਰਸਾਦ ਬੋਲਾ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲਾ ਜਿਹ ਪ੍ਰਸਾਦ ਸੰਪੂਰਨ ਫਲਾ ਜਿਹ ਪ੍ਰਸਾਦ ਪਰਮਗਤ ਪਾਵਾ ਜਿਹ ਪ੍ਰਸਾਦ ਸੁਖ ਸਹਿਜ ਸਮਾਵਾ ਐਸਾ ਪ੍ਰਭ ਤਿਆਗ ਅਵਰ ਗਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜਿਹ ਪ੍ਰਸਾਦ ਤੇ ਰਾਹ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਜ ਜਿਹ ਪ੍ਰਸਾਦ ਸਭ ਕੀਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਇਆ ਤੇ ਮਾਤੂ ਉੱਤਮ ਹੋਏ ਸਰਬਨਧਾਨ ਪ੍ਰਭ ਤੇਰੀ ਮਇਆ ਆਪੋ ਕਿਛੂ ਨਾ ਕਿਨਹੂ ਲਿਆ ਜਿਤ ਜਿਤ ਲਾਭੋ ਤਿਤ ਲਗੈ ਹਰ ਨਾਥ ਨਾਨਕ ਇਨਕਾ ਕਛੂ ਨਾ ਹਾਥ ਸਲੋਕ ਅਗਮ ਅਗਾਦ ਪਰਬਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਭਰਨਾ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ਸਾਧਕ ਸੰਗ ਗੋਚਰ ਮਿਲਾ ਸਾਧਕ ਸੰਗ ਸਦਾ ਪਰ ਫੁੱਲਾ ਸਾਧਕ ਸੰਗ ਆਵਾ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤਹੂੰ ਤਹਵਾ ਸਾਧ ਸੰਗ ਅਸਥਿਤ ਮਨ ਪਾਵਾ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਤਸੰਗ ਦੁਸ਼ਮਣ ਸੰਬੀਤ ਸਾਧੂ ਕੈ ਸੰਗ ਮਹਾਪੁਨੀਤ ਸਤਸੰਗ ਕਿਸੋ ਨੀ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਤਸੰਗ ਜਾਨੈ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਤਾਪ ਸਾਧਕ ਸੰਗ ਤਜੈ ਸਭ ਆਪ
ਆਪੇ ਜਾਨਾ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਤਿਗੁਰ ਸੰਗ ਨ ਕਬਹੁ ਤਹਵਾ, ਸਤਿਗੁਰ ਸੰਗ ਸਦਾ ਸੁਖ ਪਾਵਾ। ਸਾਧ ਸੰਗ ਬਸਤ ਗੋਚਰ ਲਾਹਾ, ਸਾਧੂ ਕੈ ਸੰਗ ਅਜਰ ਸਹਾ। ਸਾਧ ਕੈ ਸੰਗ ਬਸੈ ਥਾਨ ਉੱਚ, ਸਾਧੂ ਕੈ ਸੰਗ ਮਹਿਲ ਪਹੁੰਚ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਤਿ ਕੈ ਸੰਗ ਕੇਵਲ ਪਾਰ ਬ੍ਰਹਮ। ਸਤਿ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰਾ, ਸਤ ਸੰਗ ਸਾਜਨ ਮੀਤ ਕੁਟੰਬ ਨਿਸਤਾਰਾ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਰਸਾਵੈ। ਸਾਧ ਸੰਗ ਧਰਮ ਸਾਈ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਤ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਣ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕੁਛ ਕਾਲ, ਦਰਸ਼ਨ ਭੇਟ ਤਹੁਤ ਨਿਹਾਲ। ਸਾਧ ਕੈ ਸੰਗ ਕਲੁਖ ਤਹਰਾ, ਸਾਧ ਕੈ ਸੰਗ ਨਾਰ ਨਰਕ ਪਰਹਰਾ। ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਸ਼ਰ ਧਰ ਮੇਲਾ। ਜੋ ਇੱਛਾ ਸੋਈ ਫਲ ਪਾਵਾ, ਸਾਧ ਕੈ ਸੰਗ ਨਾ ਬਿਰਥਾ ਜਾਵਾ। ਪਰ ਬ੍ਰਹਮ ਸਾਧ ਰਿਧ ਬੱਸਾ, ਨਾਨਕ ਉਦਰੈ ਸਾਧ ਸੁਨ ਰਸਾ। ਸਾਧ ਕਾ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕਾ ਸੰਗ ਨ ਮਨ ਤੇ ਬਿਸਰਾ, ਸਾਧ ਸੰਗ ਸਰਬ ਪਰ ਨਿਸਤਰਾ। ਸਾਧ ਕਾ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ। ਸਾਧ ਕਾ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਬੇਦ ਨ ਜਾਣਾ, ਜੇਤਾ ਸੁਣੇ ਤੇਤਾ ਬਖਿਆਨਾ। ਸਤਿ ਕੀ ਉਪਮਾ ਤੇ ਉਗਣ ਤੇ ਦੂਰ, ਸਤਿ ਕੀ ਉਪਮਾ ਰਹੀ ਭਰਪੂਰ। ਸਤਿ ਕੀ ਸੋਭਾ ਕਾ ਨਾਹੀ ਅੰਤ, ਸਤਿ ਕੀ ਸੋਭਾ ਸਦਾ ਬੇਅੰਤ। ਸਤਿ ਕੀ ਸੋਭਾ ਊਚ ਤੇ ਊਚੀ, ਸਤਿ ਕੀ ਸੋਭਾ ਮੂਚ ਤੇ ਮੂਚੀ। ਸਤਿ ਕੀ ਸੋਭਾ ਸਦ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜੋ ਪਾਵਕ ਸਹਿਜ ਸੁਪਹਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲੱਗ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਤਰ ਉਪਰ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭਾਪ ਕਰੇ। ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਾਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਤੇ ਕਾ ਕੀ ਸਭ ਉਪਰ ਮਹਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਹਿਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾਹਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕੈ ਨਾਹੀ ਤੰਦਾ, ਬ੍ਰਹਮ ਗਿਆਨੀ ਲੇ ਧਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਏ ਸੋ ਪਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਏਕ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ, ਬ੍ਰਹਮ ਗਿਆਨੀ ਕਉ ਬਲ ਬਲ ਜਾਈਐ।
ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी का सगल मन माहे, ब्रह्म ज्ञानी का कौन जाना भेद, ब्रह्म ज्ञानी को सदा आदेश, ब्रह्म ज्ञानी का कथया ना जाए अद्याखर, ब्रह्म ज्ञानी सर्व का ठाकुर, ब्रह्म ज्ञानी की मित कौन बखाना, ब्रह्म ज्ञानी की गात ब्रह्म ज्ञानी जाना, ब्रह्म ज्ञानी का अंत ना पार, नानक ब्रह्म ज्ञानी को सदा नमस्कार, ब्रह्म ज्ञानी सब श्रेष्ठ का ब्रह्म ज्ञानी की कीमत नाहे, ब्रह्म ज्ञानी सब श्रेष्ठ का करता, ब्रह्म ज्ञानी सद जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी। श्लोक और उतारा जो अंतर नाम, सर्व मैं पेख भगवान, निमख निमख ठाकुर नमस्कार, नानक हो अपरस सगल निस्तारा, अष्टपदी मिथ्या नाही रसना परस, मन में प्रीत निरंजन दर्श, परत्रया रूप ना पेख नेत्र, सादगी टैल संसंग हेत, करना सुन काहू की निंदा, सब ते जाना आपस को मंदा, गुर प्रसाद भिख्या परहरा, मन की वासना मन ते टरा, इंद्री जित पंच दोख ते रहत, नानक कोट मदे को ऐसा परस, वैष्णो सो जिस ऊपर सो प्रसन्न, विष्ण की माया ते हुए पिन, कर्म करत हो बहने कर्म, तिस वैष्णो का निर्मल धर्म, काहू फल की इच्छा नहीं बंश, केवल भगत कीर्तन संग्रच, मन तन अंतर सिमरन गोपाल, सब ऊपर होवत कृपाल, आप दृढ़ अवरह नाम जपावा, नानक हो वैष्णो परमगत पावा, भगवती भगवंत भगत का रंग, सगल त्यागा दुष्ट का संग, मन ते बिनस सगला परम, कर पूजा सगल पार ब्रह्म, सत्संग पापा मल खोवा, तिस भगवती की मात उत्तम होवा, भगवंत की टहल कर नित नीत, मन तन अर्प बिसन प्रीत, हर के चरण हृदय बसावा, नानक ऐसा भगवती भगवंत कौ पावा, सो पंडित जो मन प्रबोधा, राम नाम सात मसोधा, राम नाम सार रस पीवा, उस पंडित के उपदेश जग जीवा, हर की कथा हृदय बसावा, सो पंडित फिर जोन न आवा, वेद प्राण सिमरत बुझ मूल, सूक्ष्म जाना अस्तूल, चौ वर्णा कौ दे उपदेश, नानक उस पंडित कौ सदा आदेश, बीज मंत्र सर्व को ज्ञान, चौ वर्णा मैं जपा को नाम, जो जो जपा तिस की गत हुए, सत्संग पावा जन कुए, कर कृपा अंतर उरधारा, पस प्रेत मुग्ध पाथर कवतारा, सर्व रोग का औखद नाम, कल्याण रूप मंगल गुण गाम, काहू जुगत कत ना पाइया धर्म, नानक तिस मिला जिस लिखिया तुर करम, जिसका मन परम का निवास, तिसका नाम सात रामदास, आत्म राम तिस नदरी आया, दास संतन पाए तिन पाया, सदा निकट निकट हर जान, सो दास दरगह परवान, अपने दास को आप कृपा कर, तिस दास को सब सोझी परा, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सुखावै, तैसा हरख तैसा उस सोग, सदा आनंद ता नहीं वियोग, तैसा स्वर्ण तैसी उस माटी, तैसा अमृत तैसी बेखाटी, तैसा मान तैसा अभिमान, तैसा रंक तैसा राजान, जो वरताए सही जुगत, नानक ओह पुरख कही है जीवन मुक्त, पार बम के सगले ठाओ, जित जित कर राख तैसा तिन्नाओ, आपे करन करावन जोग, प्रभाव सोई फन होग, पसर आप हुए अनत तरंग, लखन जाहे पार ब्रह्म के रंग, जैसी मत दे तैसा प्रगास, पार ब्रह्म करता अविनाश, सदा सदा सदा दयाल, सिमर सिमर नानक पय निहाल, श्लोक उस्तत करह अनेक जान, अंत न पारा पार, नानक रचना प्रभ रची, बहु बिद अनक प्रकार, अष्टपदी कई कोट हुए पुजारी, कई कोटा चार ब्योहारी, कई कोट पै तीर्थवासी, कई कोट बन पर महुदासी,
ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਤਿਹੰਤਾਰ, ਕਈ ਕੋਟ ਕਵ ਕਾਵ ਵਿਚਾਰ, ਕਈ ਕੋਟ ਨਵਤਨ ਨਾਮ ਤਿਹਾਵੈ, ਨਾਨਕ ਕਰਤੇ ਕਾ ਅੰਤ ਨ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿਰਾ, ਕਈ ਕੋਟ ਪਰ ਦੁਖ ਨ ਕਰਹਾ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰ ਦੇਸ ਪਰਮਾਹੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਛੀ ਸਿਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀ ਅਰਥੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ, ਸਗਲ ਸਮੱਗਰੀ ਆਪਣਾ ਸੂਤ ਥਾਰਾ, ਨਾਨਕ ਜਿਸ ਜਿਸ ਭਾਵਾ ਤਿਸ ਤਿਸ ਨਿਸਤਾਰਾ, ਕਈ ਕੋਟ ਰਾਜਸਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰ ਤਰ ਸਾਸਤ, ਕਈ ਕੋਟ ਕੀਏ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿੰਨਰ ਪਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੂਤੇ ਦੂਰ, ਨਾਨਕ ਆਪ ਅਲਿਪਤ ਰਹਾ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵਹਿ ਮਰਾ, ਕਈ ਕੋਟ ਬਹੁ ਜੋਨੀ ਫਿਰਾ, ਕਈ ਕੋਟ ਬੈਠਤੀ ਖਾਹੇ, ਕਈ ਕੋਟ ਕਲ ਥਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹ ਜਹ ਪਾਣਾ ਤਹ ਤਹ ਰਾਖੇ, ਨਾਨਕ ਸਭ ਕਿਛੁ ਪ੍ਰਭ ਕਾ ਹਾਥੇ, ਕਈ ਕੋਟ ਭੈ ਬਹਿਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਕੋ ਜੰਤੇ, ਆਤਮ ਮੈਂ ਪਾਰ ਬਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕਉ ਮਿਲਿਓ ਪ੍ਰਭ ਅਵਿਨਾਸ, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗ ਹਰ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਵਿਸਥਾਰ, ਕਈ ਬਾਰ ਪਸਰੋ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਕਈ ਕੋਟ ਕੀਨੇ ਬਹੁ ਪਹਾਂਤ, ਪ੍ਰਭ ਤੇ ਹੋਏ ਪ੍ਰਮਾਹਿ ਸਮਾਤ, ਤਾ ਕਾ ਅੰਤ ਨ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਾਤ ਕੇ ਬੇਤੇ, ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਪਏ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਾਸ ਸੁਖ ਸਹਿਜ ਸਮਾਵੈ, ਆਪਣੇ ਜਨ ਕਉ ਸਾਧ ਸਾਧ ਸਮਹਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ, ਹੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨਾ, ਜਲ ਥਲ ਮਾਹੀ ਅਲ ਸੋ ਅਸ਼ਟਪਦੀ, ਕਾਰਨ ਕਰਾਵਣ ਕਰਨਾ ਜੋਗ, ਜੋ ਤਿਸ ਭਵੈ ਸੋਈ ਹੋਗ, ਖਿਨਮੈ ਥਾਪ ਥਪਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਤਾਰ ਅਧਰ ਰਹਾਵਾ, ਹੁਕਮੇ ਉਪਜੈ ਹੁਕਮ ਸਮਾਵਾ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਣਕ ਰੰਗ ਪ੍ਰਕਾਰ, ਕਰ ਕਰ ਦੇਖਾ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਭਾਵਾ ਮਾਨੁਖ ਗਤ ਪਾਵਾ, ਪ੍ਰਭ ਭਾਵਾ ਤਾ ਪਾਥਰ ਤਰਾਵਾ, ਪ੍ਰਭ ਭਾਵਾ ਬਿਨ ਸਾਸ ਤੇ ਰੱਖ, ਪ੍ਰਭ ਭਾਵਾ ਤਾ ਹਰ ਗੁਣ ਪੱਖ, ਪ੍ਰਭ ਭਾਵਾ ਤਾ ਪਤਤ ਉਧਾਰ, ਆਪ ਕਰੇ ਆਪਣ ਵਿਚਾਰ, ਦੋਹਾਂ ਸਿਰਿਆਂ ਕਾ ਅੰਤਰ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੁ ਮਾਨੁਖ ਦੇਖਿਆ ਹੋਇ ਆਵੈ, ਜੋ ਤਿਸ ਪਾਵੈ ਸੋਈ ਕਰਾਵੈ, ਇਸ ਕਾ ਹਾਥ ਹੋਏ ਤਾ ਸਭ ਕਿਛ ਲੇ, ਜੋ ਤਿਸ ਪਾਵੈ ਸੋਈ ਕਰੇ, ਅਣਜਾਨਤ ਵਿਖਿਆ ਮੈਂ ਰਚਾ, ਜੇ ਜਾਣਤ ਆਪਣ ਆਪ ਬਚਾ, ਪਰ ਮੈਂ ਭੂਲਾ ਦਸ ਦਿਸਤਾਵੈ, ਨਿਮਖ ਮਾਹਿ ਚਾਰ ਕੁੰਟ ਫੇਰਾਵੈ, ਕਰ ਕਿਰਪਾ ਜਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਸ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੈ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਪਾਵੈ ਸੋਈ ਪੁਨ ਥੀਓ, ਕਬਹੂ ਊਚ ਨੀਚ ਮੈਂ ਬਸਾ,
ਕਬਹੁ ਸੋਗ ਹਰਖ ਰੰਗ ਹੱਸਾ, ਕਬਹੁ ਨਿੰਦ ਚਿੰਦ ਵਿਵਹਾਰ, ਕਬਹੁ ਉਬ ਆਕਾਸ ਪਿਆਲ, ਕਬਹੁ ਬੀਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨਹਾਰ, ਕਬਹੁ ਨਿਰਤ ਕਰੈ ਬਹੁ ਭਾਂਤ, ਕਬਹੁ ਸੋਇ ਰਹਿ ਦਿਨ ਰਾਤ, ਕਬਹੁ ਮਹਾ ਕ੍ਰੋਧ ਬਿਕਰਾਲ, ਕਬਹੁ ਸਰਬ ਕੀ ਹੋ ਤਰਵਾਲ, ਕਬਹੁ ਹੋਏ ਬਹਿ ਬਡ ਰਾਜਾ, ਕਬਹੁ ਭੇਖਾਰੀ ਨੀਚ ਕਾ ਸਾਜਾ, ਕਬਹੁ ਅਪਕੀਰਤ ਮੈਂ ਆਵਾ, ਕਬਹੁ ਭਲਾ ਭਲਾ ਕਹਾਵਾ, ਜਿਉਂ ਪ੍ਰਭ ਰਾਖੈ ਤਿਵ ਹੀ ਰਹਾ, ਗੁਰਪ੍ਰਸਾਦ ਨਾਨਕ ਸੱਚ ਕਹਾ, ਕਬਹੁ ਹੋਏ ਪੰਡਿਤ ਕਰੇ ਬਖਿਆਨ, ਕਬਹੁ ਮੋਣ ਧਾਰੀ ਲਾਵੈ ਧਿਆਨ, ਕਬਹੁ ਸਿਧ ਸਾਧਕ ਮੁਖ ਗਿਆਨ, ਕਬਹੁ ਤਟ ਤੀਰਥ ਸਨਾਨ, ਕਬਹੁ ਸਿਧ ਸਾਧਕ ਮੁਖ ਗਿਆਨ, ਕਬਹੁ ਕੀਟ ਹਸਤ ਪਤੰਗ ਹੋਏ ਜੀਆ, ਅਣਕ ਜੋਨ ਭਰਮੈ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਇ, ਕਬਹੁ ਸਾਧ ਸੰਗਤ ਹੋ ਪਾਵੈ, ਉਸ ਸਥਾਨ ਤੇ ਬੌਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਏਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜੋ ਜਲ ਮੈਂ ਜਲ ਆਏ ਕਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਾ ਸਤਿਗੁਰ ਬਾਣ ਸਲੋਕ, ਸੁਖੀ ਬਸੈ ਬਸ ਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਵਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਣਮੰਤ, ਸੋ ਹੋਵਤ ਵਿਸਟਾ ਕਾ ਜੰਤ, ਆਪਸ ਕਉ ਕਰਮ ਮੰਤ ਕਹਾਵੈ, ਜਨਮ ਮਰੈ ਬਹੁ ਜੁਣ ਪਰਮਾਵੈ, ਤਨ ਭੂਮ ਕਾਜੋ ਕਰ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਾਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤਾ ਗਹਿ ਸੁਖ ਪਾਵੈ, ਧਨਵੰਤਾ ਹੋਏ ਕਰ ਗਿਰਬਾਵੈ, ਤ੍ਰਿਣ ਸਮਾਨ ਕੈ ਸੰਗ ਨ ਜਾਵੈ, ਬਹੁ ਲਸ਼ਕਰ ਮਾਨ ਖੂਫਰ ਕਰੇ ਆਸ, ਪਲ ਪੀਤਰ ਤਾਕਾ ਹੋਏ ਬਿਨਾਸ਼, ਤਬ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸਨਾ ਬਦਾ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੈ ਹਉ ਤਾਰੇ, ਸਰਮ ਪਾਵੈ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਣਕ ਯਤਨ ਕਰ ਆਤਮ ਨਹੀਂ ਦਰਵਾ, ਹਰ ਦਰਗਹਿ ਕਉ ਕੈਸੇ ਗਵਾ, ਆਪਸ ਕਉ ਜੋ ਭਲਾ ਕਹਾਵਾ, ਤਿਸ ਭਲਾਈ ਨਿਕਟ ਨਾ ਆਵਾ, ਸਰਬ ਕੀ ਰੇਨ ਜਾਗ ਕਾ ਮਨ ਹੋਏ, ਉਹ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਨਾ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਨਾ ਮੈਂ ਕਿਛ ਕਰਤਾ, ਤਬ ਲਗ ਗਰਭ ਚੋਣ ਮੈਂ ਫਿਰਤਾ, ਜਬ ਤਾਰੈ ਕੋ ਬਹਿਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟਾ, ਗੁਰਪ੍ਰਸਾਦ ਨਾਨਕ ਹਉ ਛੂਟਾ, ਸਹਿਸ ਖੱਟੇ ਲਾਕੋ ਉੱਟਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛਾ ਪਾਵੈ, ਅਣਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤ ਆਵੈ ਖਪ ਖਮਰਾ, ਬਿਨਾ ਸੰਤੋਖ ਨਹੀਂ ਕੂ ਰਾਜ, ਸੁਪਨ ਮਨੋਰਥ ਬਿਤ ਸਭ ਕਾਜਾ, ਨਾਮ ਰੰਗ ਸਰਬ ਸੁਖ ਹੋਏ, ਵੱਡ ਭਾਗੀ ਕਿਸੈ ਪ੍ਰਾਪਤ ਹੋਏ, ਕਰਨ ਖਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਖਰਾਵਨ ਕਰਨ ਹਾਰ, ਇਸਕੇ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣਾ ਰੰਗ, ਸਭ ਤੇ ਦੂਰ ਸਭ ਹੂ ਕਹਿ ਸੰਗ, ਬੁਝੇ ਦੇਖੈ ਕਰੈ ਬਿਵੇਕ, ਆਪਹਿ ਕਾਪਹਿ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿ ਸਮਾਏ, ਆਪ ਉਪਦੇਸਾ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਵਿਸਥਾਰ, ਸਭ ਕੈ ਸੁਸਕਾਹ ਕਰਨ ਹਾਰ, ਉਸਤੇ ਭਿੰਨ ਕਹੁ ਕਿਛੁ ਹੋਏ, ਥਾਨ ਤਨੰਤਰ ਏਕੈ ਸੋਏ, ਆਪਣੇ ਚਲ ਤੇ ਆਪ ਕਰਨ ਹਾਰ, ਕਉਤ ਕਰ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਬਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਧੇ ਕਿਨੈ ਵਿਰਲਾ ਜੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੜ ਘੜ ਸੁਣੀ ਸਰਵਣ ਬਖਿਆਨੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰਾ, ਸੋ ਜਨ ਉਦਰਨ ਹਾਰ, ਸੰਤ ਕੇ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ, ਅਸ਼ਟਪਦੀ
ਸੰਤ ਕਾ ਦੂਖਣ ਆਰਜਾ ਕਟਾ, ਸੰਤ ਕਾ ਦੂਖਣ ਜਮ ਤੇ ਨਹੀਂ ਛੁਟਾ, ਸੰਤ ਕਾ ਦੂਖਣ ਸੁਖ ਸਭ ਜਾਏ, ਸੰਤ ਕਾ ਦੂਖਣ ਨਰਕ ਮਹਿ ਪਾਏ, ਸੰਤ ਕਾ ਦੂਖਣ ਮਤ ਹੋਏ ਮਲੀਨ, ਸੰਤ ਕਾ ਦੂਖਣ ਸੋਭਾ ਤੇ ਹੀਨ, ਸੰਤ ਕੇ ਹੱਥੇ ਕੋ ਰੱਖਾ ਨਾ ਕੋਏ, ਸੰਤ ਕਾ ਦੂਖਣ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰਾ, ਨਾਨਕ ਸੰਤ ਸੰਗ ਨਿੰਦਕ ਭੀ ਤਰਾ, ਸੰਤ ਕੇ ਦੂਖਣ ਤੇ ਮੁਖ ਪਵਾ, ਸੰਤਨ ਕਹਿ ਦੂਖਣ ਕਾਗ ਜੋ ਲਵਾ, ਸੰਤਨ ਕਹਿ ਦੂਖਣ ਸਰਪ ਜੋਣ ਪਾਏ, ਸੰਤ ਕਹਿ ਦੂਖਣ ਤ੍ਰਿਗਤ ਜੋਣ ਕਿਰਮਾਏ, ਸੰਤਨ ਕਹਿ ਦੂਖਣ ਤ੍ਰਿਸ਼ਨਾ ਮੈਂ ਜਲਾ, ਸੰਤ ਕਹਿ ਦੂਖਣ ਸਭ ਕੋ ਛਲਾ, ਸੰਤ ਕਹਿ ਦੂਖਣ ਤੇਜ ਸਭ ਜਾਏ, ਸੰਤ ਕਹਿ ਦੂਖਣ ਨੀਚ ਨੀਚ ਆਏ, ਸੰਤ ਦੋਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵਾ ਤਾਂ ਓਏ ਪੀਗਤ ਪਾਹੇ, ਸੰਤ ਕਾ ਨਿੰਦਕ ਮਹਾ ਅਤ ਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਬਿਜੋਗ, ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵਾ ਤਉਸ ਕਾ ਪੀ ਹੋਏ ਮੋਕ, ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ, ਸੰਤ ਕੇ ਦੋਖੀ ਕੋ ਡਾਨ ਲੱਗ, ਸੰਤ ਕੇ ਦੋਖੀ ਕੋ ਸਭ ਤਿਆਗ, ਸੰਤ ਕਾ ਦੋਖੀ ਮਹਾਂਕਾਰੀ, ਸੰਤ ਕਾ ਦੋਖੀ ਸਦਾ ਅਭਿਕਾਰੀ, ਸੰਤ ਕਾ ਦੋਖੀ ਜਨਮ ਮਰਾ, ਸੰਤ ਕੀ ਦੁਖ ਨਾ ਸੁਖ ਤੇ ਟਰਾ, ਸੰਤ ਕੇ ਦੋਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਲੈ ਮਿਲਾਏ, ਸੰਤ ਕਾ ਦੋਖੀ ਅਧ ਬੀਜ ਤੇ ਟੂਟਾ, ਸੰਤ ਕਾ ਦੋਖੀ ਕਿਤੇ ਕਜ ਨਾ ਪਹੁੰਚਾ, ਸੰਤ ਕੇ ਦੋਖੀ ਕਉ ਉਦਿਆਨ ਪਰਮਹੀਆ, ਸੰਤ ਕਾ ਦੋਖੀ ਉਜੜ ਪਾਈਐ, ਸੰਤ ਕਾ ਦੋਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੋਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੋਖੀ ਕਉ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵੈ ਤਲੈ ਉਭਾਰ, ਸੰਤ ਕਾ ਦੋਖੀ ਇਉਂ ਬਿਲ ਲਾਏ, ਜੋ ਜਲ ਬਿਹੂਨ ਮਛਲੀ ਤੜਫੜਾਏ, ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ, ਜੋ ਪਾਪਕ ਈਂਧਨ ਨਹੀਂ ਤਰਾਪਾ, ਸੰਤ ਕਾ ਦੋਖੀ ਛੁੱਟੇ ਅਕੇਲਾ, ਜੋ ਬੁਆੜ ਤਿਲ ਖੇਤ ਮਹਿ ਦੁਹੇਲਾ, ਸੰਤ ਕਾ ਦੋਖੀ ਧਰਮ ਤੇ ਰਹਿ, ਸੰਤ ਕਾ ਦੋਖੀ ਸਦ ਮਿਥਿਆ ਕੈਤ, ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ, ਸੰਤ ਕਾ ਦੋਖੀ ਬਿਗੜ ਰੂਪ ਹੋਇ ਜਾਏ, ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਏ, ਸੰਤ ਕਾ ਦੋਖੀ ਸਦਾ ਸਹਿਕਾਈਐ, ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੋਖੀ ਉਠ ਚੱਲੈ ਨਿਰਾਸਾ, ਸੰਤ ਕਾ ਦੋਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ ਪਿਆ, ਕੀਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਾਭ ਖੜ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ, ਸਭ ਘਟ ਤਿਸਕੇ ਉਹ ਕਰਨਾ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸ ਧਿਆਵੋ ਸਾਸ ਗਰਾਤ, ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ, ਆਪਣਾ ਖੇਲ ਆਪ ਕਰਨਾ ਹਾਰ, ਦੂਸਰ ਕੌਣ ਕਹ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਵੱਡ ਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਣਪ ਸੁਰ ਜਨੋ, ਸਿਮਰਵ ਹਰ ਹਰ ਰਾਇ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਇ, ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕਾ ਭਗਵਾਨ, ਜਿਤ ਕੈ ਦੀਆ ਰਹ ਅਗਹਾਏ, ਬਹੁ ਨ ਤਿਸਨਾ ਲਾਗਾ ਆਏ, ਮਾਰਾ ਰੱਖ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਰ, ਤਿਸਕਾ ਹੁਕਮ ਬੁਝਿ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨ ਲਾਗੈ ਕੋਏ, ਉਸਤਤ ਮਨ ਮੈਂ ਕਰਨ ਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਕ ਠਾਕੁਰ ਕਾ ਰੰਗ, ਸਤਸੰਗ ਬਿਨਸ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਆ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾ ਨਾਨਕ ਉਜਲ ਮੱਥਾ, ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨਾ, ਤੁਕੀ ਓ ਸੋਜੀ ਜਾਨਾ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੁਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝਾ, ਸਤਸੰਗ ਹਰ ਹਰ ਜਸ ਕਹਿ, ਸਰਬ ਰੋਗ ਤਿਉ ਹਰ ਜਨ ਰਹਿਤ, ਆਨੰਦਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਣ, ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕੱਟੀਐ ਜਮਕੀ ਫਸਾ, ਪਰ ਪਮ ਕੀ ਜਿਸ ਮਨ ਭੂਖ, ਨਾਨਕ ਤਿਸ ਨਾ ਲਾਗੈ ਦੁਖ, ਜਿਸ ਕੋ ਹਰ ਪਮ ਮਨ ਚੇਤਿਆਵਾ, ਸੋ ਸੰਤ ਸੋਹਿਲਾ ਨਹੀਂ ਡੁਲਾਵਾ,
ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝੇ ਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੈ ਨਹਿ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਣ ਜਾਵਣ ਦ੍ਰਿਸ਼ਟ ਅਣ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਕ ਜੁਗਤ ਰਾਚ ਥਾਪ ਉਦਾਪ ਅਵਿਨਾਸੀ ਨਾਹੀ ਕਿਛ ਖੰਡ ਤਾਰਨ ਧਰ ਰਹੁ ਬ੍ਰਹਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਨ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੁਭ ਭਵੰਤ ਸਗਲ ਸੰਸਾਰ ਉਦਰਤ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਾਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੋਂ ਕਿਰਪਾ ਕਰਹਿ ਵੱਡ ਭਗੈ ਨਾਮ ਜਪਤ ਪਾਵੈ ਬਿਸਰਾਮ ਤਿਨ ਨਾਨਕ ਤਿਨ ਪੁਰਖ ਕਾ ਉੱਤਮ ਕਰਮਾਨ ਜੋ ਕਿਛੁ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰਿ ਸੰਗ ਸਹਿ ਸੁਭਾਏ ਹੋ ਵੈਸੋ ਹੋਏ ਕਰਨੈ ਹਾਰ ਪਛਾਣਾ ਸੋਏ ਪ੍ਰਭ ਕਾ ਕੀਆ ਜਨ ਮੀਟ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ ਸੋਖਣ ਧਨ ਉਨਹੁ ਬਨਿਆਏ ਆਪਸ ਕੋ ਆਪ ਦੀਨੋ ਮਾਣ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਕੈ ਸਿਮਰਨ ਉਧਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗੰਡਨ ਹਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੇਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨਾ ਹੋਏ ਜਿਸ ਉਪਰਾਨੀ ਲੋਚੈ ਕੋਏ ਤਿਸ ਬਿਨ ਨਾਹੀ ਕਦੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹਾ ਪ੍ਰਭ ਕੀ ਜੋਤ ਸਗਲ ਘਟ ਸੋਹਾ ਧਨਵੰਤਾ ਹੋਏ ਕਿਆ ਕੋ ਗਰਬਾ ਜਾ ਸਭ ਕੇ ਤਿਸਕਾ ਦੀਆ ਦਰਬਾ ਅਤ ਸੂਰਾ ਜੇ ਕੋ ਕਹਾਵਾ ਪ੍ਰਭ ਕੀ ਕਲਾ ਬਿਨਾ ਕਹਤਾਵਾ ਜੇ ਕੋ ਹੋਏ ਵਹਿ ਦਾਤਾਰ ਤਿਸ ਦਿਨ ਹਰ ਜਾਨੈ ਗਵਾਰ ਜਿਸ ਗੁਰਪ੍ਰਸਾਦ ਟੂਟੈ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਮ ਥਮਨ ਤੋ ਗੁਰ ਕਾ ਸ਼ਬਦ ਮਨ ਅਸਥਮਨ ਜੋ ਪਾਖਾਨ ਨਾਭ ਚੜਤਰ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛੋ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਬਨਹਾਰ ਅਵਰ ਤਿਆਗ ਤੂੰ ਤਸਾਹ ਚਤਾਰ ਜੋ ਕਛ ਕਰੈ ਸੋਈ ਸੁਖ ਮਾਨ ਪੂਲਾ ਕਾਹੇ ਫਿਰੈ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪੇ ਹਿਰਦੇ ਮਾਹੇ ਨਾਨਕ ਪਤ ਸੇ ਧੀ ਕਰ ਜਾਹੇ ਜਿਸ ਵਖਰ ਕੁਲ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਪੈਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇ ਬਸੰਤ ਸੰਚਾਲ ਅਵਰ ਤਿਆਗ ਬਿਖਿਆ ਜੰਜਾਲ ਤਨ ਤਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਾਹ ਸੋਏ ਇਹ ਵਾਪਾਰ ਵਿਰਲਾਵਾ ਪਾਰਾ ਨਾਨਕ ਤਾਂ ਕਹਿ ਸਦ ਬਲਿਹਾਰਾ ਚਰਨ ਸਦ ਕੇ ਤੋਏ ਤੋਏ ਪੀਓ ਹਰ ਪ੍ਰਸਾਦ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਖ ਬਿਘਨ ਤੇ ਸਾਧੂ ਰੱਖ ਹਰ ਗੁਣ ਗਾਏ ਅੰਮ੍ਰਿਤ ਰਸ ਚੱਖ ਓਟ ਗਹੀ ਸੰਤ ਦਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮ੍ਰਿਤਕ ਕੋ ਜੀਵਾਲਨ ਹਾਰ ਭੁੱਖੇ ਕਉ ਦੇਵਤੇ ਅਧਾਰ ਸਰਬਨ ਦਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਲਹ ਨਾ ਪਾਹੇ ਸਭ ਕੇ ਤਿਸਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੁਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵਾ ਹਰ ਪਵ ਚੀਤ ਭਗਤ ਭਗਤ ਸੁਣੀਆਂ ਤਿਹ ਲੋਏ ਜਾ ਕੇ ਹਿਰਦਾ ਏਕੋ ਹੋਏ ਆ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ ਸੱਚ ਆਕਾਰ ਸੱਚ ਵਰਤੈ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਰੁਹ ਗੁਣ ਤੇ ਪ੍ਰਭ ਪਹਿਨਾ ਤਿਸ ਬੁਝਾਏ ਨਾਨਕਾ ਜਿਸ ਹੋਵੈ ਸੋ ਪਰਸਨਾ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੋ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਧਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਪਰਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈਵਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ
ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣਾ ਹੋਰ, ਆਨੰਦ ਰੂਪ ਮੰਗਲ ਸਦ ਜਾ ਕਾ, ਸਰਬ ਥੋਕ ਸੁਣੀਐ ਕਰਤਾ ਕਾ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਤੈ ਤੇ ਭਗਤਾ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਹਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕਿ ਜਨ ਪੂਤ, ਸਗਲ ਪਰੋਹੀ ਆਪਣਾ ਸੂਤ, ਸੋ ਮਹਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਧਿਆਵੈ ਸੇ, ਤਿਉਹ ਗੁਰ ਮੈਂ ਜਾ ਕਉ ਪਰਮਾਏ, ਜਨਮ ਮਰੇ ਫਿਰ ਆਵਾ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵਤ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਹ ਕਰੇ ਇੱਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਬਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹੋ ਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਘੜ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸਾਂਗ ਉਧਰੇ ਸੁਣ ਸ੍ਰਵਨ, ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਰ ਦੇ ਪ੍ਰਵੇਸ਼, ਸਤ ਨਿਰਤ ਬੂ ਜਹ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀ ਆ ਸਭ ਸਤ, ਆਪੇ ਜਾਣਾ ਆਪਣੀ ਮਿਤ ਗਤ, ਜਿਸ ਕੇ ਸ੍ਰਿਸ਼ਟ ਸੋ ਕਰਨਾ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਹਤ ਨਾ ਜਾਣੈ ਕੀ ਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਣ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਉਹ ਦਾਤੇ ਦੁਖ ਕਟਨ ਹਾਰ, ਜਾ ਕੈ ਸੰਗ ਤਰ ਸੰਸਾਰ, ਜਨ ਕੈ ਸੇਵਕ ਸੋਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਾਲ ਪਾਵੈ, ਇਸ ਲੋਕਾ ਆਦਿ ਸਚ ਜੁਗਾਦ ਸਚ, ਹੈ ਭੇ ਸਚ ਨਾਨਕ ਹੁਸੀ ਭੇ ਸਚ, ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਬਦ ਹਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਨਤਾ, ਉਜਨ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਤਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੇ ਹਿਰਦੈ ਵਿਸਵਾਸ ਪ੍ਰਭਾਇਆ, ਤਾਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਿਸਾਨਾ, ਜਿਸ ਤੇ ਉਪਜਿਆ ਤਿਸ ਮਾਹਿਤ ਸਮਾਨਾ, ਬਸਤ ਮਾਹਿਲੇ ਬਸਤ ਗਡਾਈ, ਤਾਂ ਕੋ ਭਿੰਨ ਨਾ ਕਹਿ ਨਾ ਜਾਈ, ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਨਾ ਸੰਗ, ਪ੍ਰਭ ਕਾ ਸੇਵਕ ਨਾਮ ਕਾ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਾਰਾ, ਨਾਨਕ ਸੋ ਸੇਵਕ ਸਾ ਸਾਸ ਮਾਰਾ, ਆਪਣੇ ਜਨ ਕਾ ਪਰਦਾ ਟਕ, ਆਪਣੇ ਸੇਵਕ ਕੀ ਸਰ ਪਰ ਰੱਖ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖ, ਤਾਂ ਕਿ ਗਤ ਮਿਤ ਕੋਏ ਨਾ ਲੱਖ, ਪ੍ਰਭ ਕੇ ਸੇਵਕ ਕੋ ਨਾ ਪਹੁੰਚ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਨ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿਕਲ ਰੱਖ, ਭਸਮ ਕਰੇ ਲਸ਼ਕਰ ਕੋਟ ਲੱਖ, ਜਿਸ ਕਾ ਸਾਸ ਨ ਕੱਢਤ ਆਪ, ਤਾਂ ਕੋ ਰੱਖ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਪਹਾਂਤ, ਤਿਸਕੇ ਕਰਤਵ ਬਿਰਥੇ ਜਾਤ, ਮਹਾਰੇ ਨਾ ਰੱਖ ਅਵਰ ਨਾ ਕੋਏ, ਸਰਬ ਜੀਆਂ ਕਾ ਰੱਖ ਸੋਏ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲੱਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ,
ਪੀ ਅੰਮ੍ਰਿਤ ਇਹ ਮਨ ਤਨ ਤ੍ਰਪਿਆ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟ ਆਇਆ, ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋਜਨ ਤ੍ਰਿਪਤਾਨੇ, ਮਨ ਤਨ ਨਾਮ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਬੋਲੋ ਜਸ ਜੇ ਬਹ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦ ਆਤ, ਕਰਹਿ ਭਗਤ ਆਤਮ ਕਹਿ ਚਾਹੇ, ਪ੍ਰਭ ਆਪਣੇ ਸੋ ਰਾਹ ਸਮਾਏ, ਜੋ ਹੋਵਾ ਹੋਵਤ ਸੋ ਜਨ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ, ਆਠ ਪਹਿਰ ਪਵ ਬਸੈ ਹਜੂਰੇ, ਕਹੁ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਉਠ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਵ ਥੋਕਾ ਦਾਤਾ, ਤਿਸ ਕੀ ਸਰਨ ਸਰਵ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ, ਆਵਰ ਸਿਆਣਪ ਸੁਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਸਲੋਕ ਸਤਿਪੁਰਖ ਜਿਨ ਜਾਣੇ ਹਾਂ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ, ਅਸ਼ਟਪਦੀ ਸਤਿਗੁਰ ਸੇਖੀ ਕਰੈ ਪ੍ਰਤਪਾਲ, ਸੇਵਕ ਹੋ ਗੁਰ ਸਦਿਆਲ, ਸੇਖੀ ਗੁਰ ਦੁਰਮਤਿ ਮਿਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸੇਖੇ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ, ਸਤਿਗੁਰ ਸੇਖੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਾ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰਾ, ਗੁਰ ਕਾ ਗ੍ਰਹਿ ਸੇਵਕ ਜੋ ਰਹਾ, ਗੁਰ ਕੀ ਆਗਿਆ ਮਨਮਤ ਸਹਾ, ਆਪਸ ਕਉ

0: ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਭਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਵਿਸਵੇ ਗੁਰ ਕਾ ਮਨ ਮਨ, ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ। ਸੋ ਸਤਿਗੁਰ ਜੈਸਰੇ ਦਾ ਹਰ ਨਾਉ, ਅਣਕ ਵਾਰ ਗੁਰ ਕੋ ਬਲ ਜਾਓ। ਸਰਬਨ ਦਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਜਨ ਜਨਮ ਪਾਰ ਬ੍ਰਹਮ, ਏਕ ਆਪ ਨਹੀਂ ਕਛ ਪਰਮਾ। ਸਹਿਤ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਵੱਡ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ। ਭੇਟ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਵੇ। ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀਆਨੇ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ।
1: ਜੇ ਬਾਏ ਕੁਸਤਕ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨ ਪਹੁੰਚਤ ਪ੍ਰਾਣੀ। ਅਗਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੇ, ਚਰਨ ਕਮਲ ਹਿਰਦੇ ਸਿਮਰੈ। ਸਦ ਬਲਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹ ਹਰ ਰਸ ਭਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਹੋਏ। ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ। ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕੋ ਦੇ। ਮੋਹ ਮਾਇਆ ਕੇ ਸੰਗ ਨ ਲੇਪ, ਮਨ ਮੇ ਰਾਖੇ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੈ, ਨਾਨਕ ਭਰਮ ਪੋ ਦੁਖ ਤੇ ਨਾਸੈ। ਤਪਤ ਮਹਿ ਠਾਂਡ ਵਰਤਾਈ, ਨੰਦ ਭਇਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿਠੇ ਅੰਦੇਸੈ, ਸਾਧੂ ਕੇ ਪੂਰਨ ਉਪਦੇਸੈ। ਪਹੁ ਚੁੱਕਾ ਨਿਰਪੋ ਹੋਏ ਬਸੈ, ਸਗਲ ਵਿਆਧ ਮਨ ਤੇ ਖੈ ਨਸੈ। ਜਿਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁੱਕੇ ਭ੍ਰਮ ਗਵਨ, ਸੁਨ ਨਾਨਕ ਹਰਿ ਹਰਿ ਜਸ ਸਰਵਨ। ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਿਰ ਭਗਵਾ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੇ ਸੰਗ। ਰਚ ਰਚਨਾ ਆਪਣੀ ਕਲ ਤਾਰੀ, ਅਨਕ ਵਾਰ ਨਾਨਕ ਬਲਿਹਾਰੀ। ਸਲੋਕ ਸਾਧ ਨ ਚਾਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਏ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰੋ ਪਾਸ ਮੀਤ ਵਿਸਾਰੋ, ਚਰਨ ਕਮਲ ਹਿਰ ਮੈਂ ਉਰ ਧਾਰੋ। ਕਰਨ ਕਾਰਨ ਸੋ ਪ੍ਰਭ ਸਮਰੱਥ, ਦਿਲ ਕਰ ਗਹੋ ਨਾਮ ਹਰ ਵੱਥ। ਏ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰਾਖੋ ਮਨ ਮਾਹੇ, ਸਰਵ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖੋ ਨਿਧ ਬਾਸ਼ੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਅਨਕੋ ਭਾਵੀ ਰੋਗ ਨ ਜਾਏ, ਰੋਗ ਮਿਟੇ ਹਰ ਅਵਖਦ ਲਾਏ। ਸਭ ਨਿਧਾਨ ਮੈਂ ਹਰ ਨਾਮ ਨਿਧਾਨ, ਜਬ ਨਾਨਕ ਦਰਗਹਿ ਪ੍ਰਵਾਨ। ਮਨ ਪ੍ਰਭੁਤੋ ਹਰ ਕੇ ਨਾਏ, ਦੈਤ ਸਥਾਵਤ ਆਵੇ ਠਾਏ। ਤਾ ਕੋ ਬਿਘਨ ਨ ਲਾਗੇ ਕੋਏ, ਜਾ ਕੇ ਹਿਰਦੇ ਬਸੇ ਹਰ ਸੋਏ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਭਉ ਬਿਨ ਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ। ਤਿਤ ਕਰ ਜਾਏ ਬਸੇ ਅਵਨਾਸੀ, ਕਉ ਨਾਨਕ ਘਾਟੀ ਜਮ ਪਾਸੀ। ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ। ਆਵਾਗਮਨ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਹਰ ਸਿਮਰ ਪਾਨ ਆਧਾਰ। ਅਨਕੋ ਭਾਵ ਨ ਛੁਟਣ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਸ਼ਤ ਨਾਨਕ ਫਲ ਪਾਏ। ਸੰਗ ਨ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵੇ ਮੂਰਖ ਮਨਾ। ਸੁੱਤ ਮੀਤ ਕੁਟਮ ਅਰ ਬਨਤਾ, ਇੰਤੇ ਕਹੋ ਤੁਮ ਕਵਨ ਸੁਨਾਤਾ। ਰਾਜ ਰੰਗ ਮਾਇਆ ਵਿਸਤਾਰ, ਇੰਤੇ ਕਹੋ ਕਵਨ ਛੁਟਕਾਰ। ਅਸਹਸਤੀ ਰਸ ਅਸਵਾਰੀ, ਝੂਠਾ ਡੰਫ ਝੂਠ ਪਸਾਰੀ। ਜਿਨ ਦੀਏ ਤਿਸ ਬੁਝੇ ਨਾ ਬੇਗਾਨਾ, ਨਾ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮੱਤ ਤੂਲੇ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਸਾਰ ਭੂਤ ਸਦ ਹਰਿ ਕੋ ਨਾਉ, ਸਹਿ ਸੁਭਾ ਨਾਨਕ ਗੁਣ ਗਾਓ। ਗੁਣ ਗਾਵੋ ਤੁਸੀਂ ਉਦਰ ਸੁਮੈਲ, ਬਿਨ ਸਜਾਏ ਹੋਮੇ ਵਿਖ ਪੈਲ। ਹੋਏ ਅਚਿੰਤ ਬਸੇ ਸੁਖ ਨਾਲ, ਸਾਸ ਗਰਾ ਸਰ ਨਾਮ ਸੰਭਾਲ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੇ ਸਚ ਤਨਾ। ਹਰ ਪੂੰਜੀ ਸੰਜ ਕਰੋ ਪਿਆਰ, ਈਹਾਂ ਸੁਖ ਦਰਗਾਹ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਉ ਨਾਨਕ ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ। ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾ

ਅਸ਼ਟਪਦਿ ਜਾਜਕ ਜਨ ਜਾਚੇ ਪ੍ਰਭ ਜਾਨ ਕਰ ਕਿਰਪਾ ਦੇਵੋ ਹਰਨਾਮ ਸਾਚਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੈ ਤੇ ਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਧਨੀਤ ਏਕੋ ਟੇਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਹਾਂਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਆਲ ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁਖ ਭ੍ਰਮ ਗਿਆ ਇਸ਼ ਪੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜ਼ੂਰੀ ਜਿਸਕਾ ਸਾਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਘਾਲ ਨ ਪਾਨੈ ਸੋ ਕਿਉਂ ਬਿਸਰੇ ਜੇ ਕੀ ਆ ਜਾਣੈ ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੁਬਿਰ ਲਾਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧਨਾਮ ਬੂਢ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹ ਸੁਆਓ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਗਸੇ ਸਾਧ ਚਰਨ ਧੋਏ ਭਗਤ ਜਨਾ ਕੇ ਮਨ ਧਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਲ ਦੀਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭਖਸ਼ਾਂਤ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਿਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਆਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵਿਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ

ਸਬਰੀ ਆਪ ਕਸੇ ਅਬ ਸੁਨੇ ਹਾਰ ਆਪੇ ਇੱਕ ਆਪ ਵਿਸਤਾਰ ਜਾਦ ਸੁਪਾਵੇ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਤਰਸੀ ਤਤ ਕਵੇ ਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਦਰ ਸਭ ਤਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਜਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਪਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਰ

ਬਹੁਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਹੋ ਵਿਆਪ, ਪ੍ਰਤਪਾਲੇ ਜੀ ਅਨੁਭਵ ਪਾਤ, ਜੋ ਜੋ ਰਚਿਓ ਸੋ ਤਿਸੇ ਤੇ ਆਤ, ਜਿਸ ਭਾਵੇ ਤਿਸ ਲਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ, ਜਨ ਲਾਗਾ ਹਰਿ ਏਕੇ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿੰਕਾਰ, ਬੰਧਨ ਤੋਰ ਪਏ ਨਿਰਵੈਰ, ਅਨਦਿਨ ਪੂਜੈ ਗੁਰ ਕੈ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਦ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਭਾਓ, ਆਠ ਪੈਰ ਪ੍ਰਭ ਵੇਖੋ ਨੇਰਾ, ਮਿਟੇ ਗਿਆਨ ਬਿਨ ਸੇ ਅੰਧੇਰਾ, ਸੁਣੇ ਉਪਦੇਸ਼ ਹਿਰਦੇ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲਤ ਦੋਏ ਲਿਓ ਸੁਵਾਰ, ਰਾਮ ਨਾਮ ਅੰਤਰ ਗੁਰਤਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸਤੇ ਸਾਚ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ ਤੇ ਭਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੇ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਏ, ਨਾਨਕ ਬਹੁਰ ਨਾ ਆਵੇ ਜਾਏ, ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੇ ਰਾਖਨ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਹੰਕਾਰ, ਤੇ ਜਨ ਕੋਏ ਨ ਪਹੁੰਚਣ ਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦਿਸ਼ਟ, ਦਰਸ਼ਨ ਪੇਖਤ ਉਧਰਸ ਸਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸਹੋਤ ਨਿਆਲ, ਤਾਕੇ ਨਿਕਟ ਨਾਵਤ ਕਾਲ, ਅਮਰ ਪੈ

ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸਬਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਕਿਸ ਘਟ ਮਾਏ ਅਨਕ ਰੰਗ ਨਾਨਾ ਦਿਸਟਾਏ ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਦ ਅਨਹਤ ਨਾਦ ਕਹਿਣ ਨਾ ਜਾਈ ਅਜਰ ਬਿਸਮਾਦ ਤਿੰਨ ਦਿਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਹਿ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਿਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ ਵਾਰ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨੋ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖ ਆਪ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ, ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੌਧਰੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਉਪਰੰਤ ਸੋ ਦਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਪਾਤਸ਼ਾਹ ਜੀਓ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਪੋ, ਜਾ ਕਾ ਅੰਤ ਨਾ ਪਾਰੋ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਤੇ ਮਾਂ ਵਾਕਾਂ ਅਨੁਸਾਰ ਦਰ ਘਰ ਦੇ ਪ੍ਰੀਤਵਾਨ। ਬੀਬੀ ਬਚਨ ਕੌਰ ਕੁਲਾਰ, ਤਿਨਾਂ ਵੱਲੋਂ ਆਪਣੇ ਪੜਪੋਤੇ ਭਾਈ ਮਲਕੀਤ ਸਿੰਘ, ਬੀਬੀ ਮਨਜੀਤ ਕੌਰ ਕੁਲਾਰ ਪਰਿਵਾਰ ਵੱਲੋਂ ਆਪਣੇ ਪੋਤੇ ਭਾਈ ਬਲਬੀਰ ਸਿੰਘ, ਬੀਬੀ ਕਮਲਜੀਤ ਕੌਰ ਸੀਰਾ ਪਰਿਵਾਰ ਵੱਲੋਂ ਆਪਣੇ ਦੋਤੇ ਭਾਈ ਜਗਰੂਪ ਸਿੰਘ, ਬੀਬੀ ਰਮਨਦੀਪ ਕੌਰ ਕੁਲਾਰ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਗੁਰਸੱਚ ਸਿੰਘ ਕੁਲਾਰ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਕਰਦਿਆਂ ਪਰਿਵਾਰ ਵੱਲੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਆਰੰਭ ਕਰਵਾਏ ਸਨ ਪਾਤਸ਼ਾਹ ਜੀ। ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਕਰਨੀ। ਸਮੂਹ ਕੁਲਾਰ ਪਰਿਵਾਰ ਸੀਰਾ ਪਰਿਵਾਰ ਦੇ ਸਿਰ ਤੇ ਅਤੇ ਕਾਕਾ ਗੁਰਸੱਚ ਸਿੰਘ ਕੁਲਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ਼ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ। ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਣਾ ਬਖਸ਼ਿਸ਼ ਕਰਨੀ। ਸੇਵਕਾਂ ਦੇ ਅਰੰਭੇ ਕਾਰਜ ਆਪ ਜੀ ਨੇ ਆਪ ਰਾਸ ਕਰਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ।
ਆਪ ਜੀ ਨੇ ਅੰਗੀਕਾਰ ਕੀਤੇ ਨੇ ਸੇਵਕਾਂ ਦੇ ਪੜਦੇ ਕਜਨੇ ਲੋਕ ਅਤੇ ਪ੍ਰਲੋਕ ਵਿੱਚ ਸਹਾਇਤਾ ਕਰਨੀ। ਇਹਨਾਂ ਹੀ ਸਮਿਆਂ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬਾਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨੋਂ ਵਡਭਾਗੇ ਹਾਂ, ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਹਦਾਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸੇਵਕ ਪਰਿਵਾਰ ਭਾਈ ਮਲਕੀਤ ਸਿੰਘ, ਬੀਬੀ ਮਨਜੀਤ ਕੌਰ ਕੁਲਾਰ ਪਰਿਵਾਰ ਵੱਲੋਂ ਆਪਣੇ ਪੋਤੇ ਕਾਕਾ ਗੁਰਸੱਚ ਸਿੰਘ ਕੁਲਾਰ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸ਼ੁਕਰਾਨਾ ਕਰਦਿਆਂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ ਪਰਿਵਾਰ ਦੀ ਚੜ੍ਹਦੀ ਕਲਾ, ਬੱਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਵਿੱਚ ਆਪ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਤੇ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਕੁਲਾਰ ਪਰਿਵਾਰ ਅੱਗੇ ਬੇਨਤੀ ਹੈ ਜੇ ਕਾਕਾ ਗੁਰਸੱਚ ਸਿੰਘ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਵੇ, ਬੱਚੇ ਨੂੰ ਸਟੇਜ ਤੇ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ, ਬੱਚੇ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਗੁਰਦੁਆਰਾ ਸਾਹਿਬ ਦੀ ਰਵਾਇਤ ਪਰੰਪਰਾ ਹੈ, ਜਿਸ ਬੱਚੇ ਦਾ ਜਨਮ ਦਿਨ ਇੱਥੇ ਮਨਾਇਆ ਜਾਏ ਉਸ ਨੂੰ ਟੋਕਨ ਦੇ ਰੂਪ ਦੇ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਪਰਿਵਾਰ ਅੱਗੇ ਸਨਿਮਰ ਬੇਨਤੀ ਹੈ ਜੇ ਬੱਚਾ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਵੇ, ਬੱਚੇ ਨੂੰ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ। ਕੁਲਾਰ ਪਰਿਵਾਰ ਵੱਲੋਂ, ਸੀਰਾ ਪਰਿਵਾਰ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਪਰਿਵਾਰ ਦੇ ਸੱਦੇ ਪੱਤਰ ਤੇ ਪਹੁੰਚ ਕੇ ਪਰਿਵਾਰ ਦਾ ਮਾਣ ਵਧਾਇਆ ਹੈ। ਪਰਿਵਾਰ ਆਪ ਜੀ ਦਾ ਧੰਨਵਾਦੀ ਹੈ। ਇਸ ਪਾਸੇ ਆ ਜਾਓ, ਇੱਥੇ ਆ ਜਾਓ। ਮੈਂ ਭਾਈ ਗੁਰਦੀਪ ਸਿੰਘ ਨੂੰ ਬੇਨਤੀ ਕਰਾਂਗਾ, ਉਹ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਗੇ। ਬੋਲੇ ਸੋ ਨਿਹਾਲ
1: ਸਤਿ ਸ੍ਰੀ ਅਕਾਲ।
0: ਪਰਿਵਾਰ ਵੱਲੋਂ ਇੱਕ ਵਾਰ ਫਿਰ ਤੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਔਰ ਆਈਆਂ ਹੋਈਆਂ ਸਮੂਹ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਕਰਵਾਏ ਗਏ ਨੇ। ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ। ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ, ਲੁਧਿਆਣੇ ਵਾਲਿਆਂ ਦੇ ਕੀਰਤਨੀ ਕੈਫੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਕੁਲਾਰ ਪਰਿਵਾਰ ਵੱਲੋਂ ਬੱਚੇ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਕਰਵਾਈ ਜਾ ਰਹੀ ਹੈ। ਪਰਿਵਾਰ ਵੱਲੋਂ ਬੇਨਤੀ, ਆਪ ਜੀ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਜਾਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਚੀਮਾ। ਔਤਨਾ ਪਾਸੋਂ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

जगत उलंगे जाए। जोत बिना जगदीश की, जगत उलंगे जाए। जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दियां हाजरियां भर रहे अति सत्कार योग सन्मान योग सतसंगी जनों सतगुरां ने बड़ी अपार बख्शिश रहमत कीती है। आप सब गुरुदेव की पावन हजूरी विच जुड़ बैठ के रब्बी बाणी दे कीर्तन मेरे तो पहला गुरु करके रागी सिंघां पासों सरवण कर रहे सी। आओ कुछ कु समय लई गुरबाणी दी विचार दे नाल जुड़न दा यतन करिए। विचारां नूं आरंभण तो पहला जिन्ने शरीर आप सतगुरां दे हजूर बैठे हो जां घरां विच टीवी चैनल दे माध्यम राहीं सरवण कर रहे हो फतेह दी सांझ पाईए जी। वाहिगुरु जी का खालसा वाहिगुरु जी की फतेह। पावन बचन भगत कबीर साहब जी दी रसना तों उचारण कीते हुए उन्हां दे श्लोकां विचों गुरु ग्रंथ साहब जी दे अंक 1370 दे उत्ते सुभायमान ने कुल अंक गुरु ग्रंथ साहब दा जिहड़ा साडा आउण वाला सरूप है ये 1430 हैं। जदों असी पुरातन बीड़ा नूं पढ़दे हां उदों जिहड़े अंक सन वह ग्रंथ भी आकार विच कई वार वड्डा हुंदा सी हत्थ दे नाल लिखिया जांदा सी उत्थे दो नूं मिला के एक गिणिया जांदा सी जिवें दो जिहड़े पत्रे ने उहनां नूं मिला के एक गिणिया जांदा सी। सो उहनां सरूपां दे जिहड़े अंक ने 900 950 इदां करके भी मिलते हैं जदों छपाई वाली मशीन आईया फिर जिहड़ा शब्द का सरूप है हुण 1430 अंकों का है जिन्हें भी गुरु ग्रंथ साहब के सरूप ने। सो 1370 अंक उत्ते कबीर साहब के ਸਲੋਕਾਂ ਵਿੱਚੋਂ ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਕਬੀਰ ਸਾਹਿਬ ਨੇ ਪਹਿਲੇ ਸਲੋਕ ਵਿੱਚ ਇਹ ਵਿਚਾਰ ਅੰਕਿਤ ਕੀਤੇ ਨੇ ਵੀ ਸੰਸਾਰ ਦੇ ਲੋਕੋ ਮੈਂ ਤੁਹਾਨੂੰ ਹੋਕਾ ਦੇ ਰਿਹਾ। ਪੁਰਾਣੇ ਸਮਿਆਂ ਵਿੱਚ ਨਾ ਜਦੋਂ ਕੋਈ ਰਾਜਾ ਮਹਾਰਾਜਾ ਐਲਾਨ ਕਰਾਉਂਦਾ ਹੁੰਦਾ ਸੀ ਤੁਸੀਂ ਵੇਖਿਆ ਹੋਵੇਗਾ ਢੋਲੀ ਆਣ ਕੇ ਪਿੰਡ ਦੀ ਸੱਥ ਵਿੱਚ ਢੋਲ ਵਜਾਉਂਦਾ ਸੀ। ਉਹਨੇ ਢੋਲ ਵਜਾ ਕੇ ਇੱਕ ਹੋਕਾ ਦੇਣਾ ਵੀ ਪਿੰਡ ਵਾਲਿਓ ਸੁਣੋ ਰਾਜੇ ਦਾ ਆਹ ਫਰਮਾਨ ਆਇਆ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਵੀ ਢੋਲ ਵਜਾ ਕੇ ਤੁਹਾਨੂੰ ਇੱਕ ਹੋਕਾ ਦੇਣ ਲੱਗਾ ਉਹ ਇਹ ਹੈ ਵੀ ਆਪਣੀ ਜ਼ਿੰਦਗੀ ਵਿੱਚ ਇੱਕ ਰੱਬ ਤੋਂ ਬਿਨਾਂ ਕਿਸੇ ਦੂਜੇ ਦੀ ਓਟ ਨਾ ਰੱਖਿਓ ਆਸਰਾ ਨਾ ਲਿਓ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਵੀ ਇੱਕ ਇੱਦਾਂ ਦਾ ਬੋਲ ਹੈ ਉਹਨਾਂ ਨੇ ਆਖਿਆ ਵੀ ਮੈਂ ਸਾਰਾ ਸੰਸਾਰ ਫਿਰ ਕੇ ਵੇਖ ਲਿਆ ਇੱਕੋ ਹੀ ਦਾਤਾ ਹੈ। ਹਾਲਾਂਕਿ ਸਾਡੀ ਇਹ ਮੈਂਟੈਲਿਟੀ ਹੈ ਅਸੀਂ ਜਿਹੜੇ ਬੌਧਿਕ ਤਲ ਉੱਤੇ ਆਪਾਂ ਜੀਨੇ ਹਾਂ ਆਪਾਂ ਦਾਤਾ ਇੱਕ ਨਹੀਂ ਮੰਨਿਆ ਭਾਵੇਂ ਬਾਣੀ ਦੇ ਵਿੱਚੋਂ ਇੱਕ ਵੀ ਪ੍ਰਮਾਣ ਕੋਈ ਐਸਾ ਨਹੀਂ ਸਾਨੂੰ ਲੱਭਦਾ ਸਾਧ ਸੰਗਤ ਜੀ ਜਿਹਦੇ ਵਿੱਚ ਬਾਬੇ ਨੇ ਇਹ ਆਖਿਆ ਹੋਵੇ ਕੋਈ ਦੂਜਾ ਦਾਤਾ ਵੀ ਹੁੰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੋ ਮਹਾਰਾਜ ਕਹਿੰਦੇ ਜਗਤ ਵਿੱਚ ਜਿਹੜਾ ਜੰਮਿਆ ਉਹ ਮੰਗਤਾ ਏ ਤੇ ਦਾਤਾ ਇੱਕੋ ਹੀ ਹੈ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਜਿਹਨੇ ਜਨਮ ਲੈ ਲਿਆ ਨਾ ਮਾਂ ਦੀ ਕੁੱਖ ਵਿੱਚੋਂ ਉਹ ਮੰਗਤਾ ਹੀ ਹੈ ਉਹ ਦਾਤਾ ਨਹੀਂ ਹੋ ਸਕਦਾ। ਪਰ ਸਾਡੀ ਮੁਸ਼ਕਲ ਇਹ ਹੈ ਵੀ ਅਸੀਂ ਕੁਝ ਪਰਸਨੈਲਿਟੀਆਂ ਨੂੰ ਆਪਣੀ ਸੁਰਤ ਉੱਤੇ ਇੰਨਾ ਵੀ ਕਰ ਲੈਂਦੇ ਹਾਂ ਉਹਨਾਂ ਅੰਦਰ ਕੋਈ ਗੈਬੀ ਤਾਕਤ ਮੰਨ ਕੇ ਇਹ ਗੱਲ ਕਹਿੰਦੇ ਹਾਂ ਵੀ ਇਹ ਵੀ ਦਾਤ ਦੇਵੇਗਾ। ਪਰ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਵੀ ਦਾਤਾ ਸ਼ਬਦ ਵਰਤਿਆ ਗਿਆ ਉਦੋਂ ਇੱਕੋ ਅਕਾਲ ਪੁਰਖ ਲਈ ਵਰਤਿਆ ਗਿਆ ਹੋਰ ਕਿਸੇ ਲਈ ਨਹੀਂ ਵਰਤਿਆ। ਮਹਾਰਾਜ ਦੀ ਬਾਣੀ ਵਿੱਚ ਇੱਕ ਸ਼ਬਦ ਹੈ ਉੱਥੇ ਉਪਦੇਸ਼ ਹੈ ਜੀ ਦੱਦੇ ਅੱਖਰ ਤੋਂ ਪੰਜਾਬੀ ਲਿਪੀ ਜਿਹੜੀ ਹੈ ਆਪਾਂ ਊੜਾ ਐੜਾ ਈੜੀ ਅੱਖਰ ਪੜ੍ਹਦੇ ਹਾਂ
ਉੱਥੇ ਜਿਹੜਾ ਇੱਕ ਅੱਖਰ ਆਉਂਦਾ ਹੈ ਦੱਦਾ, ਤੇ ਮਹਾਰਾਜ ਨੇ ਦੱਦੇ ਅੱਖਰ ਤੋਂ ਇੱਕ ਉਪਦੇਸ਼ ਦਿੱਤਾ ਵੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ। ਸਭ ਕੋ ਦਾ ਅਰਥ ਕੀ ਹੁੰਦਾ ਹੈ? ਸਾਰਿਆਂ ਨੂੰ ਹੀ। ਇਹ ਨਹੀਂ ਵੀ ਉਹ ਸਿੱਖਾਂ ਨੂੰ ਦਿੰਦਾ ਹੈ, ਹਿੰਦੂਆਂ ਨੂੰ ਦਿੰਦਾ ਹੈ, ਕ੍ਰਿਸਚਨਾਂ ਨੂੰ ਦਿੰਦਾ ਹੈ, ਯਹੂਦੀਆਂ ਨੂੰ ਦਿੰਦਾ ਹੈ, ਮੁਸਲਮਾਨਾਂ ਨੂੰ ਦਿੰਦਾ ਹੈ, ਨਹੀਂ ਇੱਕੋ ਹੀ ਹੈ ਨਾ ਉਹ, ਤੇ ਸਾਰਿਆਂ ਨੂੰ ਹੀ ਦਿੰਦਾ ਹੈ। ਉਹ ਇਹ ਨਹੀਂ ਵੇਖਦਾ ਇਹ ਯਹੂਦੀ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਈਸਾਈ ਹੈ, ਇਹ ਤੇ ਅਜੇ ਕੱਲ੍ਹ ਬਣੇ ਨੇ, ਪਰ ਬੰਦਾ ਤੇ ਬੜੇ ਚਿਰ ਤੋਂ ਹੀ ਸੀ। ਬੰਦੇ ਦੀ ਜਿਹੜੀ ਪੈਦਾਇਸ਼, ਵੇਖੋ ਆਈਡੋਲੋਜੀਆਂ ਵਿਚਾਰਧਾਰਾ ਸਮੇਂ ਸਮੇਂ ਤੇ ਜਨਮ ਲੈਂਦੀ ਹੈ, ਫਿਰ ਉੱਥੋਂ ਲੈ ਕੇ ਕੋਈ ਕਲਟ ਬਣ ਗਿਆ, ਕੋਈ ਧਰਮ ਬਣ ਗਏ, ਮਜ਼ਹਬ ਬਣ ਗਏ, ਮਤ ਬਣ ਗਏ, ਜਿਹੜੀ ਵੀ। ਹੁਣ ਆਮ ਆਪਾਂ ਇਹ ਕਹਿੰਦੇ ਵੀ ਹਿੰਦੁਸਤਾਨ ਦੀ ਧਰਤੀ ਦਾ ਸਭ ਤੋਂ ਪੁਰਾਤਨ ਮਤ ਹਿੰਦੂ ਮਤ ਹੈ। ਹਿੰਦੂ ਮਤ ਦੇ ਵਿੱਚ ਵੀ ਕਈ ਕਲਟ ਨੇ, ਉਹਨਾਂ ਦੇ ਕਈ ਡੇਰੇ ਨੇ, ਕਈ ਉਹਨਾਂ ਦੀਆਂ ਵਿਚਾਰਧਾਰਾ ਨੇ, ਕਈ ਸ਼ਾਸਤਰ ਨੇ। ਇੱਕ ਤੁਸੀਂ ਬਾਣੀ ਚ ਵਾਕ ਪੜ੍ਹਦੇ, ਛੇ ਘਰ ਛੇ ਗੁਰ ਛੇ ਉਪਦੇਸ਼, ਵੀ ਛੇ ਉਹਨਾਂ ਦੇ ਸ਼ਾਸਤਰ ਨੇ ਤੇ ਉਹਨਾਂ ਦੇ ਵੱਖਰੇ ਵੱਖਰੇ ਗੁਰੂ ਨੇ ਤੇ ਵੱਖਰੇ ਵੱਖਰੇ ਛਿਆਂ ਸ਼ਾਸਤਰਾਂ ਦੇ ਉਪਦੇਸ਼ ਨੇ। ਇੱਦਾਂ ਹੀ ਆਪਾਂ ਹਿੰਦੂਇਜ਼ਮ ਦੇ ਵਿੱਚ ਉਹ ਬਹੁਤ ਤਬਕਾ ਵੀ ਵੇਖਦੇ ਹਾਂ ਜਿਹੜਾ ਪੱਥਰ ਦੀ ਪੂਜਾ ਕਰਦਾ, ਤੇ ਹਿੰਦੂਇਜ਼ਮ ਦੇ ਵਿੱਚ ਉਹ ਵੀ ਲੋਕ ਹੈਗੇ ਨੇ ਜਿਹੜੇ ਪੱਥਰ ਦੀ ਪੂਜਾ ਨਹੀਂ ਵੀ ਕਰਦੇ। ਜਿਹੜਾ ਆਰੀਆ ਸਮਾਜ ਹੈ ਉਹ ਪੱਥਰ ਦੀ ਪੂਜਾ ਨਹੀਂ ਕਰਦਾ। ਉਹਨਾਂ ਦਾ ਇੱਕ ਵਡੇਰਾ ਹੋਇਆ ਆਰੀਆ ਸਮਾਜੀਆਂ ਦਾ, ਜਿਹਨੂੰ ਕਹਿੰਦੇ ਸੀ ਸਵਾਮੀ ਦਯਾਨੰਦ। ਇਹਨੂੰ ਗਿਆਨੀ ਦਿੱਤ ਸਿੰਘ ਨੇ 3 ਵਾਰ ਬਹਿਸ ਦੇ ਵਿੱਚ ਰਾਇਆ ਸੀ। ਤੇ ਇਹ ਜਿਹੜਾ ਸਵਾਮੀ ਦਯਾ ਰਾਮ ਸੀ ਨਾ ਜੀ, ਇਹ ਵੀ ਪੱਥਰ ਮੂਰਤੀ ਪੂਜਾ ਦਾ ਵਿਰੋਧ ਸੀ। ਇਹ ਉਧਰਲੇ ਬੰਨਿਓਂ ਆਇਆ, ਪੰਜਾਬ ਦਾ ਨਹੀਂ ਸੀ ਇਹ। ਇਹ ਜਦੋਂ ਆਇਆ ਤੇ ਪੰਜਾਬ ਦੇ ਵਿੱਚ ਸਿੱਖਾਂ ਨੇ ਇਹਨੂੰ ਆਪਣੇ ਗੁਰਦੁਆਰਿਆਂ ਚ ਬੋਲਣ ਲਾ ਲਿਆ। ਇਹ ਹੁਣ ਪੁਰਾਤਨ ਇਤਿਹਾਸ ਹੈ, ਥੋੜਾ ਜਿਹਾ ਸਾਨੂੰ ਨਹੀਂ ਪਤਾ ਹੁੰਦਾ। ਤੁਸੀਂ ਜਿਹੜੇ ਪੰਜਾਬ ਨਾਲ ਰਿਲੇਟਡ ਹੈ, ਤੁਹਾਨੂੰ ਸੌਖੀ ਗੱਲ ਸਮਝ ਲੱਗੂਗੀ। ਜਿੰਨੇ DAV ਸਕੂਲ ਨੇ ਨਾ, DAV ਕਾਲਜ ਨੇ ਲੁਧਿਆਣੇ, DAV ਕਾਲਜ ਜਲੰਧਰ, DAV ਸਕੂਲ ਜਿੰਨੇ ਨੇ, ਇਹ ਉਸੇ ਦਯਾਨੰਦ ਦੇ ਨਾਂ ਤੋਂ ਨੇ। ਇਹਦਾ ਪੂਰਾ ਨਾਂ ਹੈ ਦਯਾਨੰਦ ਆਰੀਆ ਵੈਦਿਆ ਕਾਲਜ। ਹੁਣ ਜਿਹੜਾ ਆਰੀਆ ਸਮਾਜੀਆਂ ਦਾ ਮੋਢੀ ਸੀ ਦਯਾਨੰਦ, ਉਹਨੇ ਕੀ ਵੇਖਿਆ ਵੀ ਇੱਕ ਦਿਨ ਉਹਦੇ ਬਜ਼ੁਰਗ ਪਿਤਾ ਨੇ ਉਹਨੂੰ ਕਿਹਾ ਵੀ ਜਾ ਮੂਰਤੀਆਂ ਨੂੰ ਮੱਥਾ ਟੇਕ, ਉਹਨੂੰ ਭੋਗ ਲਵਾ। ਤੇ ਇਹ ਜਦੋਂ ਗਿਆ ਤੇ ਇਹਨੇ ਕੀ ਵੇਖਿਆ, ਮੂਰਤੀ ਦੇ ਮੂੰਹ ਦੇ ਉੱਤੇ ਚੂਹਾ ਚੜਿਆ ਫਿਰਦਾ ਸੀ। ਇਹਦੇ ਮਨ ਨੂੰ ਬੜਾ ਹੋਰ ਤਰ੍ਹਾਂ ਹੋਇਆ, ਬੜੀ ਅਜੀਬ। ਫਿਰ ਇਹਨੇ ਸਨਾਤਨ ਮਤ ਦੀ ਵਿਆਖਿਆ ਕੀਤੀ ਤੇ ਇਹਨੇ ਆਖਿਆ ਨਹੀਂ, ਪੱਥਰ ਪੂਜਾ ਨਹੀਂ ਕਰਨੀ। ਤੇ ਜਦੋਂ ਇਹਨੇ ਪੱਥਰ ਪੂਜਾ ਦੀ ਇਨਕਾਰੀ ਕੀਤੀ, ਉਹਦਾ ਵਿਰੋਧ ਕੀਤਾ, ਤੇ ਸਿੱਖਾਂ ਨੇ ਇਹਨੂੰ ਗੁਰਦੁਆਰਿਆਂ ਚ ਬੋਲਣ ਦੀ ਥਾਂ ਦੇ ਦਿੱਤੀ। ਪਰ ਇਹਦੀ ਬਦਕਿਸਮਤੀ ਇਹ ਸੀ ਵੀ ਇਹਨੂੰ ਇੱਜ਼ਤ ਮਾਨ ਹਜ਼ਮ ਨਹੀਂ ਹੋਇਆ। ਇਹਨੇ ਹੌਲੀ ਹੌਲੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਅਨਪੜ੍ਹ ਕਹਿਣਾ ਸ਼ੁਰੂ ਕਰ ਦਿੱਤਾ। ਫਿਰ ਜਦੋਂ ਇਹਦੀ ਚਰਚਾ ਹੋਈ, ਹੈ ਵਿਦਵਾਨ ਸੀ ਇਹ ਬੰਦਾ, ਤੁਸੀਂ ਹੈਰਾਨ ਹੋਵੋਗੇ, ਇਹਦਾ ਸੰਸਕਾਰ ਵੀ ਸਿੱਖਾਂ ਨੇ ਕੀਤਾ।

ਫਰਕ ਪਾ ਕੇ ਵੇਖਣਾ ਸ਼ੁਰੂ ਕਰ ਦਿੱਤਾ। ਉਹ ਉਹਨੂੰ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ ਗਿਆਨੀ ਦਿੱਤ ਸਿੰਘ ਜੀ ਉਹਨਾਂ ਨੂੰ। ਗਿਆਨੀ ਦਿੱਤ ਸਿੰਘ ਸਿੱਖੀ ਦਾ ਉਹ ਪ੍ਰਚਾਰਕ ਹੈ ਜਿੰਨੇ ਸਿੰਘ ਸਭਾ ਗੁਰਦੁਆਰੇ ਨੇ, ਇਹ ਸਾਰੇ ਉਸੇ ਆਈਡੋਲੋਜੀ ਉਸੇ ਵਿਚਾਰਧਾਰਾ ਦੇ ਮਾਲਕ ਨੇ। ਗਿਆਨੀ ਦਿੱਤ ਸਿੰਘ ਨੇ ਦਯਾਨੰਦ ਨੂੰ 3 ਵਾਰ ਬਹਿਸ ਦੇ ਵਿੱਚ ਹਰਾਇਆ ਤੇ ਅੱਜ ਗਿਆਨੀ ਦਿੱਤ ਸਿੰਘ ਨੂੰ ਸ਼ਾਇਦ ਤੁਹਾਡੇ ਚੋਂ ਕਿੰਨੇ ਸਰੀਰ ਨੇ ਮੇਰੇ ਆਹ ਸ਼ਬਦ ਬੋਲਣ ਤੋਂ ਜਿਨ੍ਹਾਂ ਨੂੰ ਪਹਿਲਾਂ ਪਤਾ ਸੀ ਵੀ ਗਿਆਨੀ ਦਿੱਤ ਸਿੰਘ ਵੀ ਕੋਈ ਹੈ। ਅਗਲਿਆਂ ਨੇ ਦਯਾਨੰਦ ਦੇ ਨਾਂ ਤੇ ਕਾਲਜ ਵੀ ਬਣਾਏ, ਉਹਦੇ ਨਾਂ ਤੇ ਯੂਨੀਵਰਸਿਟੀਆਂ ਵੀ ਬਣੀਆਂ। ਲੁਧਿਆਣੇ ਵਿੱਚ ਕਿੱਡਾ ਵੱਡਾ ਹਸਪੀਟਲ ਹੈ ਜਿਹਨੂੰ ਜਿਹੜਾ ਦਯਾਨੰਦ ਦੇ ਨਾਂ ਦੇ ਉੱਤੇ ਹੈ। ਖੈਰ ਗੁਰੂ ਕਿਰਪਾ ਕਰੇ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਨੇ ਆਖਿਆ ਵੀ ਦਾਤਾ ਇੱਕੋ ਹੀ ਹੈ, ਹੋਰ ਕੋਈ ਨਹੀਂ। ਜੇ ਬੰਦਿਆਂ ਦੇ ਹੱਥ 'ਚ ਰਿਜ਼ਕ ਹੋਵੇ ਨਾ ਤੇ ਜਿਹੜੇ ਬਾਬੇ ਨੂੰ ਤੁਸੀਂ ਮੰਨਦੇ ਹੋ ਤੁਹਾਨੂੰ ਦੇਵੇਗਾ, ਜਿਹਨੂੰ ਮੈਂ ਮੰਨਦਾ ਉਹਨੂੰ ਉਹ ਮੈਨੂੰ ਦੇਵੇਗਾ। ਜੇ ਤੁਸੀਂ ਮੇਰੇ ਬਾਬੇ ਨੂੰ ਨਾ ਮੰਨਿਆ ਤੇ ਉਹਨੇ ਤੁਹਾਨੂੰ ਰਿਜ਼ਕ ਨਹੀਂ ਦੇਣਾ, ਜੇ ਤੁਹਾਡੇ ਵਾਲੇ ਸਾਧ ਨੂੰ ਮੈਂ ਨਾ ਮੰਨਿਆ ਤੇ ਉਹਨੇ ਮੈਨੂੰ ਨਹੀਂ ਦੇਣਾ। ਇਸ ਕਰਕੇ ਅਸੀਂ ਤੇ ਵਿਸ਼ਵਾਸ ਰੱਖਦੇ ਹਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ, ਇੱਕ ਪਰਮੇਸ਼ਰ ਉੱਤੇ ਜਿਹੜਾ ਸਾਰਿਆਂ ਦਾ ਹੀ ਦਾਤਾ ਹੈ, ਜਿਹੜਾ ਸਾਰਿਆਂ ਨੂੰ ਦਿੰਦਾ। ਤੇ ਜਦੋਂ ਸਾਡੀ ਮੱਤ ਬੁੱਧ ਊਣੀ ਹੁੰਦੀ ਹੈ, ਅਸੀਂ ਗੁਰਮਤ ਤੋਂ ਸੱਖਣੇ ਹੁੰਦੇ ਹਾਂ, ਫਿਰ ਅਸੀਂ ਬੰਦਿਆਂ ਦੇ ਉੱਤੇ ਟੇਕ ਰੱਖਦੇ ਹਾਂ। ਭਾਈ ਗੁਰਦਾਸ ਸਾਹਿਬ ਨੇ ਇੱਕ ਗੱਲ ਆਖੀ, ਆਖਿਆ ਜਿਹੜਾ ਬੰਦੇ ਉੱਤੇ ਟੇਕ ਰੱਖਦਾ ਉਹ ਮਨਮੁੱਖ ਹੁੰਦਾ। ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਬੰਦਾ ਬੰਦਿਆਂ ਦਾ ਗਾਂਹ ਕੀ ਬਣ ਗਿਆ, ਬੰਦਾ ਬਣ ਗਿਆ। ਇਸੇ ਕਰਕੇ ਸਿੱਖੀ 'ਚ ਅੱਜ ਮੁਸ਼ਕਲ ਪਤਾ ਕੀ ਹੈ, ਲੋਕ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦਾ ਪ੍ਰਚਾਰ ਨਹੀਂ ਕਰਦੇ ਜਿੰਨਾ ਆਪਣੇ ਬਾਬੇ ਦਾ ਕਰਦੇ ਆ। ਇਹ ਸਾਡੀ ਸਮੱਸਿਆ ਹੈ। ਬੰਦਾ ਕਿਸੇ ਕੋਲ ਬਹਿ ਜਾਵੇ, ਜਿਹੜੇ ਸਾਧ ਨੂੰ ਕੋਈ ਮੰਨਦਾ ਹੈ ਉਹਦੀਆਂ ਤੁਹਾਨੂੰ ਕਿਤਾਬਾਂ ਫੜਾ ਜਾਵੇਗਾ, ਉਹਦੀਆਂ ਤੁਹਾਨੂੰ ਸਾਖੀਆਂ ਸੁਣਾ ਜਾਵੇਗਾ, ਕਿਉਂਕਿ ਉਹਨਾਂ ਦਾ ਸਰੋਕਾਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਹੈ। ਤੇ ਖਿਮਾ ਚਾਹੁੰਦਾ ਕਈ ਵਾਰ ਜਿਹੜੇ ਤੁਹਾਡੇ ਚੋਂ ਵੀ, ਕਿਉਂਕਿ ਮੈਂ ਗੁਰੂ ਘਰ ਦਾ ਪ੍ਰਚਾਰਕ ਹਾਂ, ਮੇਰਾ ਕਹਿਣ ਦਾ ਫਰਜ਼ ਬਣਦਾ, ਜੇ ਤੁਹਾਨੂੰ ਲੱਗਦਾ ਹੈ ਨਾ ਵੀ ਤੁਹਾਡੇ ਬਾਬਾ ਜੀ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਤੇ ਤੁਸੀਂ ਮੈਨੂੰ ਦਲੀਲ ਇਹ ਦਿਓ ਜੀ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਤੇ ਮੇਰਾ ਸਵਾਲ ਇੱਕੋ ਹੀ ਹੈ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਇਨਫੋਰਮੇਸ਼ਨ ਕਿੰਨੀ ਹੈ, ਜਾਣਕਾਰੀ ਕਿੰਨੀ ਹੈ? ਨਹੀਂ ਹੋਵੇਗੀ। ਤੁਹਾਨੂੰ ਬਾਬੇ ਬਾਰੇ ਤੇ ਜਾਣਕਾਰੀ ਹੋਵੇਗੀ ਪਰ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਨਹੀਂ ਹੋਵੇ। ਕਿੰਨੇ ਗੁਰੂਆਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਜੇ ਬਾਬੇ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਤੇ ਫਿਰ ਜਿਹਦੇ ਬਾਰੇ ਪਤਾ ਹੈ ਉਹਦੇ ਬਾਰੇ ਦੱਸਣਾ ਵੀ ਚਾਹੀਦਾ। ਹੁਣ 6 ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, 11 ਭੱਟਾਂ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਕਦੋਂ ਮਿਲੀ ਸਾਨੂੰ ਪਤਾ ਹੋਣਾ ਚਾਹੀਦਾ, ਪਰ ਨਹੀਂ। ਖੈਰ, ਬਾਬਾ ਕਬੀਰ ਸਾਹਿਬ ਨੇ ਇੱਕ ਵਾਕ ਅੱਜ ਰੱਖਿਆ, ਉਹਨਾਂ ਨੇ ਆਖਿਆ ਕਬੀਰ ਸਭ ਜੱਗ ਹੋਂ ਫਿਰਿਓ, ਆਖਿਆ ਮੈਂ ਸਾਰਾ ਸੰਸਾਰ ਫਿਰ ਕੇ ਵੇਖ ਲਿਆ ਤੇ ਤੁਹਾਨੂੰ ਇੱਕ ਗੱਲ ਦੱਸਾਂ, ਮੰਦਲ ਕੰਧ ਚੜਾਏ ਆਪਣੇ ਮੋਢੇ ਉੱਤੇ ਢੋਲ ਰੱਖ ਕੇ ਵਜਾ ਕੇ ਤੁਹਾਨੂੰ ਇਹ ਗੱਲ ਕਹਿ ਰਿਹਾ, ਕੋਈ ਕਾਹੂ ਕੋ ਨਹੀਂ, ਇੱਕ ਰੱਬ ਦਾਤੇ ਤੋਂ ਬਿਨਾਂ ਹੋਰ ਕੋਈ ਕਿਸੇ ਦਾ ਇੱਥੇ ਨਹੀਂ ਹੈ, ਹੋਰ ਕਿਸੇ ਦਾ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਸਭ ਜੱਗ ਫਿਰ ਮੈਂ ਦੇਖਿਆ, ਸਾਰਾ ਸੰਸਾਰ ਫਿਰ ਕੇ ਵੇਖ ਲਿਆ ਮੈਂ। ਹੁਣ ਗੁਰੂ ਅਮਰਦਾਸ ਮਹਾਰਾਜ ਦਾ ਪਹਿਲਾ ਜੀਵਨ ਪੜੋ, ਕੀ ਕਰਦੇ ਸੀ ਭਲਾ? ਪੈਰਾਂ 'ਚ ਘੁੰਗਰੂ ਬੰਨ ਕੇ ਰਾਤ ਨੂੰ ਨੱਚਦੇ ਹੁੰਦੇ ਸੀ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ। ਤੁਸੀਂ ਵੇਖੋ ਵੀ ਦੇਵੀ ਦੇਵਤਿਆਂ ਦਾ ਪ੍ਰਚਲਨ ਐਸਾ ਹੈ ਵੀ ਜੇ ਤੁਹਾਨੂੰ ਸੰਗੀਤ ਚਾਹੀਦਾ ਹੈ ਤੇ ਦੇਵੀ ਉਹਦੀ ਕੋਈ ਹੋਰ ਹੈ, ਤੇ ਜਿੰਨੇ ਇੰਡੀਆ ਵਾਲੇ ਨੇ ਉਹ ਸੰਗੀਤ ਦੀ ਕਾਪੀ ਇਹਨਾਂ ਮੁਲਕਾਂ ਦੀ ਕਰੀ ਜਾਂਦੇ ਨੇ। ਕ੍ਰੀਏਟਿਵਿਟੀ ਕਿੱਥੇ ਹੈ ਜ਼ਿਆਦੀ? ਵਿਸ਼ਵਕਰਮੇ ਦੀ ਪੂਜਾ ਇੰਡੀਆ ਕਰਦਾ ਤੇ ਕ੍ਰੀਏਟਿਵਿਟੀ ਜਿਹੜੀ ਹੈ ਉਹ ਸਾਰੀ ਇੱਥੇ ਹੈ। ਤੇ ਜਦੋਂ ਆਹ ਵਿਸ਼ਵਕਰਮੇ ਦਾ ਦਿਨ ਵੀ ਆਉਂਦਾ, ਸਾਡੇ ਜਿਹੜੇ ਮਿਸਤਰੀ ਭਰਾ ਨੇ ਉਹ ਸੰਦਾਂ ਦੀ ਪੂਜਾ ਕਰਦੇ ਨੇ, ਕਹਿੰਦੇ ਨੇ ਜੀ ਇਹ ਵਿਸ਼ਵਕਰਮਾ ਜਿਹੜਾ ਹੈ ਉਹਨੇ ਇਹ ਔਜ਼ਾਰ ਦਿੱਤੇ ਨੇ ਸਾਨੂੰ। ਹੁਣ ਤੇ ਟੈਕਨੋਲੋਜੀਆਂ ਵੱਧ ਗਈਆਂ, ਕਿੰਨਾ ਕੁਝ, ਜਿੰਨਾ ਮੁਲਕਾਂ 'ਚ ਵਿਸ਼ਵਕਰਮੇ ਦਾ ਚਿੱਤ ਚੇਤਾ ਵੀ ਨਹੀਂ ਹੈ ਉੱਥੇ ਕਿੰਨੀ ਟੈਕਨੋਲੋਜੀ, ਕਿੰਨੀਆਂ ਗੱਡੀਆਂ 'ਚ ਟੈਸਲਾ ਵਰਗੀਆਂ ਗੱਡੀਆਂ ਬਣਾਈਆਂ, ਉਹਨੂੰ ਜਿਹਨੇ ਬਣਾਇਆ ਉਹ ਵਿਸ਼ਵਕਰਮੇ ਨੂੰ ਥੋੜ੍ਹਾ ਮੰਨਦਾ, ਉਹਦੀ ਥੋੜ੍ਹਾ ਪੂਜਾ ਕਰਦਾ। ਅਗਲੇ ਪੂਰੇ ਦਾ ਪੂਰਾ ਰੁੱਖ ਇੱਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ 'ਤੇ ਲੈ ਜਾਂਦੇ ਨੇ। ਉਹਨਾਂ ਨੇ ਇੰਨੀਆਂ ਕੁ ਮਸ਼ੀਨਾਂ ਬਣਾ ਦਿੱਤੀਆਂ ਸਾਡੇ ਸਾਹਮਣੇ, ਅਸੀਂ ਕਿਉਂ ਨਹੀਂ ਡਿਵੈਲਪ ਹੋ ਸਕੇ? ਕਿਉਂਕਿ ਅਸੀਂ ਰਹਿ ਗਏ ਕੇਵਲ ਥੌੜਿਆਂ ਅਤੇ ਛੈਣਿਆਂ ਦੀ ਪੂਜਾ ਕਰਦੇ, ਉੱਥੇ ਰਹਿ ਗਏ। ਫਿਰ ਹਰ ਚੀਜ਼ ਦਾ ਅੱਡੋ ਅੱਡ ਦਾਤਾ ਮੰਨ ਲਿਆ, ਵੀ ਇੱਕ ਨੇ ਆਖਿਆ ਸਰਸਵਤੀ ਸੰਗੀਤ ਦੀ ਦੇਵੀ ਹੈ, ਉਹ ਸਰਸਵਤੀ ਦੀ ਪੂਜਾ 'ਚ ਪੈ ਗਿਆ। ਜਿਹਨੂੰ ਮਾਇਆ ਚਾਹੀਦੀ ਸੀ ਉਹ ਕਹਿੰਦਾ ਲਕਸ਼ਮੀ ਦੀ ਪੂਜਾ ਕਰਿਆ ਕਰੋ, ਉਹਨੇ ਲਕਸ਼ਮੀ ਨੂੰ ਮਾਇਆ ਦਾ ਰੂਪ ਮੰਨ ਲਿਆ ਵੀ ਇਹਦੀ ਪੂਜਾ ਕਰੋ। ਫਿਰ ਜਿਹਨੂੰ ਹੋਰ, ਜਿਹਨੂੰ ਡਰ ਲੱਗਦਾ ਸੀ ਸਮੁੰਦਰ ਤੋਂ, ਉਹਨੇ ਸਮੁੰਦਰ ਨੂੰ ਦੇਵਤਾ ਬਣਾ ਲਿਆ। ਜਿਹਨੂੰ ਸੂਰਜ ਬਾਰੇ ਸਮਝ ਨਹੀਂ ਸੀ ਉਹਨੇ ਸੂਰਜ ਨੂੰ ਦੇਵਤਾ ਬਣਾ ਲਿਆ। ਕਿੰਨੇ ਦਾਤੇ ਬਣ ਗਏ। ਅੱਜ ਤੇ ਮੁਸ਼ਕਲ ਇਹ ਵੀ ਹੈ, ਇੱਕ ਘਰ ਵਿੱਚ ਜੇ 3 ਜੀ ਨੇ

ਵੱਖਰੇ ਵੱਖਰੇ ਨੇ, ਏਦਾਂ ਹੀ ਆ ਨਾ ਜੀ, ਇੱਕ ਹਨੂੰਮਾਨ ਨੂੰ ਮੰਨਣ ਵਾਲਾ, ਦੂਜਾ ਰਾਮ ਨੂੰ ਮੰਨਣ ਵਾਲਾ। ਤੇ ਕਈ ਵਾਰਾਂ ਤੇ ਇੰਨਾ ਕਲੇਸ਼ ਹੁੰਦਾ ਹੈ, ਹਨੂੰਮਾਨ ਨੂੰ ਮੰਨਣ ਵਾਲਾ ਹੋਰ ਕੋਈ ਭੋਜਨ ਖਾਂਦਾ ਹੈ, ਰਾਮ ਨੂੰ ਮੰਨਣ ਵਾਲਾ ਹੋਰ ਨੂੰ ਖਾਂਦਾ ਹੈ, ਕ੍ਰਿਸ਼ਨ ਨੂੰ ਮੰਨਣ ਵਾਲਾ ਕੋਈ ਹੋਰ ਕੁਝ ਕਰਦਾ ਫਿਰਦਾ ਹੈ। ਤੁਹਾਨੂੰ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਵਿੱਚੋਂ ਕੱਢ ਲਿਆ ਜਦੋਂ ਉਹਨੇ ਆਖਿਆ ਇੱਕ ਓਅੰਕਾਰ, ਜਿਹਦਾ ਮਤਲਬ ਸੀ ਇੱਕੋ ਹੀ ਹੈ, ਹੋਰ ਕੋਈ ਹੈ ਹੀ ਨਹੀਂ, ਗੁਣ ਇਹੋ ਹੋਰ ਨਾ ਹੀ ਕੋਈ, ਆਖਿਆ ਇਹ ਗੁਣ ਹੈ ਹੋਰ ਕੋਈ ਹੈ ਹੀ ਨਹੀਂ, ਨਾ ਕੋ ਹੋਆ ਨਾ ਕੋਏ, ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਵੇਗਾ, ਹੈ ਹੀ ਰੱਬ ਇੱਕੋ ਹੈ, ਅਕਾਲ ਪੁਰਖ ਹੈਗਾ ਹੀ ਇੱਕੋ ਹੈ, ਉਹਦੀ ਕੋਈ ਬਾਉਂਡਰੀ ਨਹੀਂ ਹੈ, ਹੱਦਬੰਦੀ ਨਹੀਂ ਹੈ ਵੀ ਉਹ ਇੰਡੀਆ ਦਾ ਰੱਬ ਹੋਰ ਹੈ ਤੇ ਇਹਨਾਂ ਮੁਲਕਾਂ ਦਾ ਰੱਬ ਹੋਰ ਹੈ, ਉਹ ਇੱਕੋ ਹੀ ਹੈ ਜਿਹੜਾ ਸ੍ਰਿਸ਼ਟੀ ਕਰਤਾ ਹੈ, ਜਿਹਨੇ ਸੰਸਾਰ ਨੂੰ ਸਾਜਿਆ ਹੈ, ਜਿਹਦੇ ਬਾਰੇ ਬਾਣੀ ਨੇ ਆਖਿਆ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਹੈ। ਜਿਹੜੇ ਰਾਮ ਨੂੰ ਤੁਸੀਂ ਕਹਿੰਦੇ ਹੋ ਉਹ ਤੇ ਅਯੁੱਧਿਆ ਤੋਂ ਬਾਹਰ ਨਹੀਂ ਗਿਆ ਕਿਤੇ, ਤੇ ਜਿਹੜੇ ਰਾਮ ਦੀ ਗੱਲ ਬਾਣੀ ਨੇ ਕੀਤੀ ਹੈ ਉਹ ਤੇ ਉਸ ਰਾਮ ਤੋਂ ਵੀ ਪਹਿਲਾਂ ਦਾ ਹੈ। ਉਹਨਾਂ ਦੀ ਕੋਈ ਬਾਉਂਡਰੀ ਹੈ ਨਾ, ਕੋਈ ਹੱਦ ਹੈ ਉਹਦੀ। ਜਿਹੜੇ ਭਗਵਾਨ ਦੀ ਗੱਲ ਤੁਸੀਂ ਕਰਦੇ ਹੋ ਉਹਦਾ ਇੱਕ ਖਾਸ ਇਲਾਕਾ ਹੈ, ਉੱਥੇ ਉਹਨੇ ਜਨਮ ਲਿਆ, ਉੱਥੇ ਮਰ ਗਿਆ, ਪਰ ਜਿਹੜੇ ਗੱਲ ਦੀ, ਜਿਹੜੇ ਰੱਬ ਦੀ ਗੱਲ ਬਾਣੀ ਨੇ ਕੀਤੀ ਉਹ ਰੱਬ ਸਾਰੇ ਸੰਸਾਰ ਦਾ ਹੈ। ਉਹਦੇ ਬਾਰੇ ਬਾਬੇ ਨੇ ਆਖਿਆ ਘੱਟ ਘੱਟ ਮੈਂ ਹਰ ਜੂ ਬਸੇ ਇੱਕੋ ਦਾਤਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਸਭ ਜੱਗ ਫਿਰ ਮੈਂ ਦੇਖਿਆ, ਸਾਰਾ ਜੱਗ ਫਿਰ ਕੇ ਵੇਖ ਲਿਆ, ਹਰ ਇੱਕੋ ਦਾਤਾ ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਕੋਈ ਦੂਜਾ ਥੋੜ੍ਹਾ ਹੈ। ਸਭ ਜੱਗ

ਦਾਤਾ ਹੁਣ ਕਿਸੇ ਉਪਾਅ ਨਾਲ ਨਹੀਂ ਉਹ ਮਿਲਦਾ। ਉਪਾਅ ਨਾਲ ਮਤਲਬ ਹੈ ਵੀ ਜੇ ਬੰਦਾ ਹਠੀ ਹੋ ਜਾਵੇ ਤੇ ਤਾਂ ਵੀ ਉਹ ਰੱਬ ਨਹੀਂ ਮਿਲਦਾ, ਕੋਈ ਸਰੀਰ ਨੂੰ ਕਸ਼ਟ ਦਿੱਤੇ ਉਹ ਰੱਬ ਨਹੀਂ ਮਿਲਦਾ। ਮਹਾਰਾਜ ਫਿਰ ਉਹ ਰੱਬ ਮਿਲਦਾ ਕਿਵੇਂ? ਆਖਿਆ ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ। ਜਿਹਨੇ ਉਪਦੇਸ਼ ਕਮਾ ਲਿਆ ਉਹਨੂੰ ਰੱਬ ਮਿਲ ਗਿਆ, ਉਹ ਸੁਖੀ ਹੋ ਗਿਆ। ਗੁਰ ਸ਼ਬਦੀ ਹਰ ਮਨ ਵਸੈ, ਕਿਵੇਂ ਮਨ ਵਿੱਚ ਵੱਸਦਾ ਹੈ? ਗੁਰੂ ਦੇ ਉਪਦੇਸ਼ ਦੁਆਰਾ, ਹੋਰ ਕੋਈ ਤਰੀਕਾ ਨਹੀਂ। ਲੋਕ ਬੜੇ ਤਰੀਕੇ ਅਪਣਾਉਂਦੇ ਨੇ, ਆਸਾ ਕੀ ਵਾਰ ਦਾ ਕਿਤੇ ਪਾਠ ਕਰ ਲਿਓ ਇਕੱਲੇ ਬੈਠੇ। ਲੋਕ ਬੜੇ ਸਾਧਨ, ਕੋਈ ਕਹਿੰਦਾ ਨੰਗੇ ਪੈਰੀ ਚੱਲੋ, ਕੋਈ ਕਹਿੰਦਾ ਪੁੱਠਾ ਲੜਕੋ, ਕੋਈ ਕਹਿੰਦਾ ਠੰਡੇ ਪਾਣੀਆਂ 'ਚ ਖਲੋਵੋ, ਕੋਈ ਕਹਿੰਦਾ ਵਰਤ ਰੱਖ ਲਓ। ਲੋਕ ਬੜੇ ਤਰੀਕੇ ਲੱਭਦੇ ਨੇ, ਕੋਈ ਕਹਿੰਦਾ ਜੂਠ ਖਾਓ, ਕੋਈ ਕਹਿੰਦਾ ਨੰਗੇ ਰਹੋ, ਕੋਈ ਕਹਿੰਦਾ ਇਸ਼ਨਾਨ ਨਾ ਕਰੋ, ਕੋਈ ਕਹਿੰਦਾ ਸਿਰ ਦਾ ਇਕੱਲਾ ਇਕੱਲਾ ਵਾਲ ਪੁੱਟ ਦਿਓ ਫਿਰ ਰੱਬ ਮਿਲੇਗਾ। ਸਾਰੇ ਤਰੀਕੇ ਨੇ, ਪਰ ਕੋਈ ਉਪਾਅ ਐਸਾ ਨਹੀਂ ਹੈ ਗੁਰੂ ਦੇ ਸ਼ਬਦ ਤੋਂ ਬਿਨਾਂ ਜਿਹਦੇ ਨਾਲ ਸਾਡੀ ਰੱਬ ਨਾਲ ਸਾਂਝ ਬਣ ਜਾਵੇ। ਗੁਰ ਸ਼ਬਦੀ ਹਰ ਮਨ ਵਸੈ, ਹਰ ਸਹਿਜੇ ਜਾਤਾ। ਅੱਛਾ, ਇਸ ਰੱਬ ਦੀ ਵਡਿਆਈ ਪਤਾ ਕੀ ਹੈ? ਅੱਛਾ, ਦੁਨੀਆਂ ਦੇ ਰੱਬ ਭਲਾ ਕੀ ਕਹਿੰਦੇ ਨੇ? ਇਹ ਸਾਡੇ 'ਚ ਵੀ ਇਹ ਪ੍ਰੋਬਲਮਸ ਹੈਗੀਆਂ ਨੇ, ਹੁਣ ਤੁਹਾਨੂੰ ਗੱਲ ਸਮਝ ਲੱਗੇਗੀ ਜਿਹੜੀ ਮੈਂ ਕਹਿਣੀ ਚਾਹੁੰਦਾ। ਅਸੀਂ ਜਿੰਨੇ ਇੱਥੇ ਬੈਠੇ ਹਾਂ ਨਾ, ਉਹ ਦੁਨੀਆਂ ਦੇ ਰੱਬ ਤੁਹਾਨੂੰ ਇਹ ਗੱਲ ਕਹਿਣਗੇ ਵੀ ਤੁਹਾਨੂੰ ਜੋ ਚਾਹੀਦਾ ਹੈ ਸਾਡੇ ਕੋਲ ਆ ਜਾਓ, ਜੋ ਚਾਹੀਦਾ ਹੈ ਸਾਡੇ ਕੋਲ ਆ ਜਾਓ। ਤੁਸੀਂ ਉਹਨਾਂ ਕੋਲ ਜਾਓਗੇ, ਉਹ ਫਿਰ ਤੁਹਾਨੂੰ ਕੋਈ ਪਖੰਡ ਦੱਸਣਗੇ, ਕੋਈ ਕਰਮ, ਕੋਈ ਜੁਗਤ ਦੱਸਣਗੇ ਵੀ ਇੱਦਾਂ ਕਰਿਆ ਕਰੋ। ਉਹ ਇੱਦਾਂ ਕਹਿ ਲਓ ਵੀ ਜਿੰਨਾ ਪਦਾਰਥਾਂ ਨੇ ਬੰਦੇ ਨੂੰ ਅੱਗੇ ਸਤਾਇਆ ਹੋਇਆ ਨਾ, ਜਿਹੜੀ ਅੱਗ ਅੱਗੇ ਅੰਦਰ ਲੱਗੀ ਹੋਈ ਹੈ ਉਹਨੂੰ ਹੋਰ ਤੇਲ ਪਾ ਪਾ ਕੇ ਤੇ ਹੋਰ ਪ੍ਰਬਲ ਕਰਦੇ ਨੇ, ਹੋਰ ਮਚਾਉਂਦੇ ਨੇ। ਪਰ ਗੁਰੂ ਦਾ ਸ਼ਬਦ ਕੀ ਕਰਦਾ? ਗੁਰੂ ਦਾ ਸ਼ਬਦ ਕਹਿੰਦਾ ਹੈ ਜਿਹੜੀ ਅੰਦਰ ਦੀ ਅੱਗ ਹੈ ਨਾ, ਜਿਹੜੀ ਤ੍ਰਿਸ਼ਨਾ ਜਿਹਨੂੰ ਕਹਿੰਦੇ ਨੇ, ਹੋਰ ਹੋਰ ਪਾਉਣ ਦੀ ਸਿੱਕ, ਆਹ ਤੈਨੂੰ ਮੈਂ ਦੱਸਦਾ ਵੀ ਇਹਨੂੰ ਮੈਂ ਸ਼ਾਂਤ ਕਰ ਦੇਣਾ, ਵੀ ਫਿਰ ਤੇਰੇ ਕੋਲ ਥੋੜ੍ਹਾ ਵੀ ਹੋਵੇਗਾ ਤੇ ਤੂੰ ਸਬਰ ਵਾਲਾ ਹੋਵੇਗਾ। ਸਮਝ ਲੱਗੀ ਬੇਨਤੀ? ਆਹ ਫਰਕ ਹੈ। ਉਹਨਾਂ ਨੇ ਕਹਿਣਾ ਨਹੀਂ, ਤੈਨੂੰ ਅਸੀਂ ਹੋਰ ਦਿੰਦੇ, ਹੋਰ ਦਿੰਦੇ, ਹੋਰ ਦਿੰਦੇ ਹਾਂ। ਹਾਲਾਂਕਿ ਦੇ ਕੁਝ ਨਹੀਂ ਸਕਦੇ, ਪਰ ਇੱਕ ਅਲਿਊਜ਼ਨ ਉਹਨਾਂ ਨੇ ਕ੍ਰੀਏਟ ਕਰ ਦੇਣਾ। ਇਹਦੇ ਨਾਲ ਕੀ ਹੋਵੇਗਾ? ਬੰਦੇ ਦੇ ਅੰਦਰ ਹੋਰ ਈਰਖਾ ਬਲੇਗੀ, ਝਗੜੇ ਪੈਦਾ ਹੋਣਗੇ। ਗੁਰੂ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਸਮਾਪਤ ਕਰਦਾ। ਗੁਰੂ ਸਾਨੂੰ ਨਾਲ ਨਾਲ ਕੀ ਕਰਨ ਦਾ? ਸਬਰ ਵੀ ਦਿੰਦਾ ਹੈ। ਸਤਿਗੁਰ ਨੇ ਆਖਿਆ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰਿ ਅੰਮ੍ਰਿਤ ਸਰ ਨਾਤਾ। ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਲੈਂਦਾ ਹੈ ਨਾ, ਉਹਦੀ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਹਦੇ ਅੰਦਰ ਦੀ ਪਿਆਸ ਹੀ ਖਤਮ ਹੋ ਜਾਂਦੀ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਤੇ ਨਹੀਂ ਤੇ ਤੁਸੀਂ ਵੇਖੋ, ਕਿਸੇ ਬੰਦੇ ਨੇ ਬਹੁਤ ਕੁਝ ਵੀ ਪ੍ਰਾਪਤ ਕੀਤਾ ਹੋਵੇ, ਉਹ ਕਹਿੰਦਾ ਹੈ ਹੀ ਕੱਖ ਨਹੀਂ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਦੁਨੀਆਂ ਵਿੱਚ ਨਾ ਕਦੀ ਇਹ ਪੈਮਾਨਾ ਨਹੀਂ ਹੋ ਸਕਦਾ ਵੀ ਕਿਹੜੀ ਚੀਜ਼ ਬੰਦੇ ਕੋਲ ਕਿੰਨੀ ਹੋਵੇ ਤੇ ਉਹਦੇ ਕੋਲ ਬਹੁਤ ਹੈ, ਇਹਦਾ ਕੋਈ ਕ੍ਰਾਈਟੀਰੀਆ ਨਹੀਂ ਬਣਿਆ। ਤੁਸੀਂ ਸਾਈਕਲ ਵਾਲੇ ਨੂੰ ਵੀ ਰੋਂਦਿਆਂ ਵੇਖ ਲਓਗੇ ਤੇ ਗੱਡੀ ਵਾਲੇ ਨੂੰ ਵੀ ਰੋਂਦਿਆਂ ਵੇਖ ਲਓਗੇ। ਤੁਸੀਂ ਸਾਈਕਲ ਵਾਲੇ 'ਚ ਵੀ ਸਬਰ ਵੇਖ ਸਕਦੇ ਹੋ ਤੇ ਗੱਡੀ ਵਾਲੇ 'ਚ ਵੀ ਸਬਰ ਵੇਖ ਸਕਦੇ ਹੋ, ਕ੍ਰਾਈਟੀਰੀਆ ਕੋਈ ਨਹੀਂ ਹੈਗਾ। ਜਿਹਦੇ ਕੋਲ ਇੱਕ ਰੁਪਈਆ ਹੈ ਤੁਸੀਂ ਉਹਨੂੰ ਵੀ ਸਬਰ ਵਿੱਚ ਵੇਖੋਗੇ, ਤੇ ਜਿਹਦੇ ਕੋਲ ਹਜ਼ਾਰਾਂ ਨੇ ਤੁਸੀਂ ਉਹਨਾਂ ਨੂੰ ਵੀ ਬੇਸਬਰੇ ਵੇਖੋਗੇ। ਸਬਰ ਦਾ ਸੰਬੰਧ ਇਹਦੇ ਨਾਲ ਹੈ ਹੀ ਕੋਈ ਨਹੀਂ। ਸਤਿਗੁਰੂ ਮਹਾਰਾਜ ਜਿਹੜੀ ਬਖਸ਼ ਸਾਡੇ ਉੱਤੇ ਕਰਦੇ ਨੇ ਨਾ, ਗੁਰੂ ਸਾਨੂੰ ਆਪਣਾ ਸਮਝ ਦਿੰਦਾ, ਵਿਵੇਕ ਦਿੰਦਾ, ਤੇ ਫਿਰ ਜਿਹੜਾ ਹੈ ਨਾ ਉਹ ਬੰਦੇ ਦੇ ਅੰਦਰ ਜਦੋਂ ਇਹ ਗੁਣ ਆਉਂਦੇ ਨੇ, ਫਿਰ ਇਹਦੇ ਕੋਲ ਥੋੜ੍ਹਾ ਹੋਵੇ ਬਹੁਤਾ ਹੋਵੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਟਿਕਾਅ ਵਿੱਚ ਹੈ। ਇੱਥੇ ਤੇ ਬੰਦਾ ਅੱਜ ਕੱਲ੍ਹ ਚੋਇਸਿਸ ਇੱਦਾਂ ਦੀਆਂ ਨੇ, ਬੰਦਾ ਬਹੁਤ ਕੀਮਤੀ ਚੀਜ਼ ਵੀ ਬਾਜ਼ਾਰੋਂ ਖਰੀਦ ਕੇ ਲਿਆਵੇ, ਲਿਆਉਣ ਕੇ ਘਰ 'ਚ ਰੱਖੀ ਹੋਵੇ ਤੇ ਫਿਰ ਉਹਨੂੰ ਟਿਕਾ ਨਹੀਂ ਆਉਂਦਾ, ਨਹੀਂ ਯਾਰ ਆਹ ਇੱਕ ਆਪਸ਼ਨ ਹੋਰ ਹੈਗਾ ਸੀ ਇਹਦੇ 'ਚ, ਫਿਰ ਅੰਦਰੋਂ ਦੁਖੀ ਰਹਿੰਦਾ। ਹੁਣ ਗੁਰੂ ਤ੍ਰਿਸ਼ਨਾ ਦੀ ਅੱਗ ਨੂੰ ਸਮਾਪਤ ਕਰਦਾ। ਖੈਰ, ਬਾਬਾ ਕਬੀਰ ਸਾਹਿਬ ਕਹਿਣ ਲੱਗੇ ਵੀ ਕਬੀਰ ਸਭ ਜੱਗ ਫਿਰ ਹੋਂ ਦੇਖਿਆ, ਹਰ ਇੱਕੋ ਦਾਤਾ, ਇੱਕੋ ਹੀ ਦਾਤਾ ਹੈ, ਹੋਰ ਕੋਈ ਦਾਤਾ ਨਹੀਂ ਹੈ। ਇਹਨੂੰ ਪੱਕਿਆਂ ਕਰ ਲਓ, ਤੁਹਾਡੇ ਵੀਜ਼ੇ ਕਿਸੇ ਬਾਬੇ ਨੇ ਨਹੀਂ ਲਵਾਉਣੇ, ਭਾਵੇਂ ਪਾਸਪੋਰਟ ਇੱਦਾਂ ਅੱਗੇ ਫੜਾ ਦਿਉ, ਕਿਤੇ ਜਾ ਚੜਾਇਆ ਤੁਹਾਡੇ ਵੀਜ਼ੇ ਨਹੀਂ ਲੱਗਣੇ, ਕਿਸੇ ਬਾਬੇ ਨੇ ਤੁਹਾਨੂੰ PR ਨਹੀਂ ਕਰਾਉਣਾ, ਕੋਈ ਇੱਦਾਂ ਨਹੀਂ ਹੋ ਸਕਦਾ। ਕੋਈ ਵਹਿਮ ਭਰਮ ਵਿੱਚ ਪੈਣ ਦੀ ਲੋੜ ਨਹੀਂ ਹੈ ਵੀ ਇਹਦੇ ਕੋਲ ਕੋਈ ਇਹਦੀ ਗੱਲ ਹੈ ਸਿੱਧੀ ਕਾਰਨੀ ਦੇ ਨਾਲ,
ਵੀ ਇਹਨੇ ਇਹ ਕਹਿਣਾ ਹੈ ਵੀ ਇਹ ਬੰਦਾ ਸਾਡੇ ਗੁਰਦੁਆਰੇ ਚ ਪਹਿਰੇ ਕੱਟਦਾ ਰਿਹਾ ਤੇ ਇਹਦੀ PR ਦੇ ਦਿਓ, ਏਦਾਂ ਨਹੀਂ ਹੋਣਾ। ਤੇ ਗੁਰਮਤ ਦੀ ਦੌੜ ਇਹ ਹੈ ਵੀ ਨਹੀਂ, ਗੁਰਮਤ ਕਹਿੰਦੀ ਹੈ ਵੀ ਤੇਰੇ ਕੋਲ ਜੋ ਹੈ ਨਾ ਤੂੰ ਉਹਦੇ ਵਿੱਚ ਸਬਰ ਰੱਖ ਤੇ ਆਪਣੀ ਮਿਹਨਤ ਕਰੀ ਜਾ, ਬਸ ਠੀਕ ਹੈ। ਗੁਰਮਤ ਇਹ ਕਹਿੰਦੀ ਹੈ, ਬਾਬੇ ਕਹਿੰਦੇ ਨੇ ਜੇ ਆਹ ਨਹੀਂ ਹੈਗਾ ਤੇ ਕੋਈ ਨਹੀਂ ਆ ਜਾ, ਉਹ ਸਾਡੇ ਲੱਗੀ ਹੋਈ ਅੱਗ ਨੂੰ ਹੋਰ ਭੜਕਾਉਂਦੇ ਨੇ, ਹੋਰ ਤੇਲ ਪਾਉਂਦੇ ਨੇ। ਗੁਰੂ ਕਿਰਪਾ ਕਰੇ, ਮਹਾਰਾਜ ਨੇ ਅੱਗੇ ਬਖਸ਼ ਆਖਿਆ ਕੋਈ ਕਾਹੂ ਕੋ ਨਹੀਂ, ਇੱਕ ਰੱਬ ਤੋਂ ਬਿਨਾਂ ਬਾਕੀ ਜਿੰਨੇ ਇੱਥੇ ਲੋਕ ਨੇ ਉਹ ਕਿਸੇ ਦੇ ਨਹੀਂ ਹੈਗੇ। ਤੇ ਬਾਬੇ ਨੇ ਇਹ ਵੀ ਬਚਨ ਗੁਰੂ ਅੰਗਦ ਸਾਹਿਬ ਨੇ ਰੱਖਿਆ ਵੀ ਇੱਥੇ ਕਿਸੇ ਦਾ ਕੋਈ ਆਸਰਾ ਹੈ ਤੇ ਕਿਸੇ ਦਾ ਕੋਈ ਆਸਰਾ ਹੈ, ਮੇਰਾ ਇੱਕੋ ਰੱਬ ਹੀ ਹੈ। ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ, ਮੇਰਾ ਨਿਮਾਣੀ ਦਾ ਇੱਕੋ ਤੂੰ, ਮੈਂ ਤੇਰੇ ਦਰ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦਾ। ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾ ਲੱਗ ਚੇਤਨਾ ਆਵਹੀ। ਜੇ ਤੇਰੇ ਗੁਣ ਮੇਰੇ ਚਿੱਤ ਵਿੱਚ ਨਾ ਹੋਣ ਤੇ ਮੈਂ ਰੋਂਦਾ ਰਹਿੰਦਾ ਹਾਂ, ਵਿਲਕਦਾ ਰਹਿੰਦਾ ਹਾਂ, ਕਲਪਦਾ ਰਹਿੰਦਾ ਹਾਂ। ਜਦੋਂ ਤੇਰੇ ਗੁਣ ਜੀਵਨ ਵਿੱਚ ਆਉਂਦੇ ਨੇ ਫਿਰ ਅੰਦਰ ਨੂੰ ਇੱਕ ਟਿਕਾ ਮਿਲਦਾ ਹੈ, ਜਿਹਨੂੰ ਜਪਜੀ ਸਾਹਿਬ ਦੀ ਬਾਣੀ 'ਚ ਮੇਰੇ ਮਾਲਕ ਨੇ ਆਖਿਆ ਨਾਨਕ ਭਗਤਾਂ ਸਦਾ ਵਿਗਾਸ, ਜਿਹਨੂੰ ਸ਼ੇਖ ਫਰੀਦ ਸਾਹਿਬ ਵਰਗੇ ਮਹਾਂਪੁਰਖ ਕਹਿੰਦੇ ਨੇ ਫਰੀਦਾ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਸਬਰ ਦਿੰਦੀ ਹੈ ਬਾਣੀ। ਸੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ, ਸਮਾਂ ਸਮਾਪਤ ਹੈ, ਭੁੱਲਾਂ ਚੁੱਕਾਂ ਦੀ ਖੇਮਾ। ਆਓ ਅਗਲੇ ਸਮੇਂ ਲਈ ਭਾਈ ਜਸਵੰਤ ਸਿੰਘ ਜੋਸ਼ ਹੁਣਾਂ ਦੇ ਢਾਡੀ ਜਥੇ ਨੂੰ ਸਰਵਣ ਕਰੋ। ਜ਼ਰੂਰ ਜਿੰਨਾ ਕੁ ਸਮਾਂ ਆਪ ਗੁਰਦੁਆਰੇ ਆਉਂਦੇ ਹੋ ਨਾ, ਬੈਠ ਕੇ ਭਾਵੇਂ ਤੁਸੀਂ 15-20 ਮਿੰਟ ਕਥਾ ਸੁਣੋ, ਕੀਰਤਨ ਸੁਣੋ, ਸਾਨੂੰ ਕੁਝ ਸਮਝ ਮਿਲਦੀ ਹੈ, ਸਿੱਖਿਆ ਮਿਲਦੀ ਹੈ। ਜੇ ਆਏ ਮੱਥਾ ਟੇਕਿਆ ਲੰਗਰ ਪ੍ਰਸ਼ਾਦਾ ਛਕਿਆ ਮੁੜ ਗਏ, ਉਹਦਾ ਕੋਈ ਲਾਭ ਨਹੀਂ ਹੈ। ਸੋ ਭਾਈ ਜਸਵੰਤ ਸਿੰਘ ਜੋਸ਼ ਹੋਣੀ ਤਕਰੀਬਨ ਪਿਛਲੇ 5-5.5 ਮਹੀਨਿਆਂ ਤੋਂ ਸੇਵਾ ਕਰ ਰਹੇ ਨੇ, 9 ਤਰੀਕ ਦੀ ਇਹਨਾਂ ਦੀ ਇੰਡੀਆ ਦੀ ਵਾਪਸੀ ਹੈ। ਪਿਆਰ ਨਾਲ ਸਰਵਣ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀਨ ਚੌਧਰੀ ਨੱਥੇ ਖਹਿਰੇ ਨੂੰ ਕਹਿ ਰਿਹਾ, ਕਹਿੰਦਾ ਆਹ ਵੇਖ ਸਰਕਾਰ ਦੀ ਮੋਹਰ ਲੱਗੀ ਹੋਈ ਹੁਕਮ, ਵੀ ਜੇ ਮਹਿਤਾਬ ਸਿੰਘ ਹੱਥ ਨਹੀਂ ਆਉਂਦਾ ਉਹਦੇ ਪਰਿਵਾਰ ਦਾ ਜਿੰਨੇ ਵੀ ਮੈਂਬਰ ਵਾ ਉਹਦਾ ਸਾਰਾ ਘਰ ਕਾਠ ਲੁੱਟ ਕੇ ਅੱਗ ਲਾ ਕੇ ਸਾੜ ਦਿਓ, ਉਹਦੇ ਪਰਿਵਾਰ ਨੂੰ ਬੰਨ ਕੇ ਲਿਆਓ ਲਾਹੌਰ, ਉਹਨਾਂ ਨੂੰ ਕੋਹਲੂ ਚ ਪੀੜਿਆ ਜਾਊ, ਸਰਕਾਰ ਡਰੀ ਹੋਈ ਹੈ। ਐਮ ਦਨ ਦੀਮੀ ਮੱਸੇ ਚੌਧਰੀ ਦਾ ਸਿਰ ਵੱਢ ਕੇ ਲੈ ਜਾਣਾ ਬੀਕਾਨੇਰ ਨੂੰ। ਦੁਖਦਾਈ ਗੱਲ ਹੈ, ਨੱਥਾ ਖਹਿਰਾ ਬਹੁਤ ਹਲੀਮੀ ਨਾਲ ਕਹਿ ਰਿਹਾ, ਕਹਿੰਦਾ ਜਨਾਬ ਉਹ ਤਾਂ ਮੁਦਤਾਂ ਦਾ ਚਲਾ ਗਿਆ, ਕਹਿੰਦਾ ਉਹਦਾ ਪੁੱਤ ਤਾਂ ਘਰੇ ਹੀ ਹੈ ਨਾ, ਉਹ ਚਲੇ ਗਿਆ, ਉਹਦੇ ਪੁੱਤ ਨੂੰ ਸਾਡੇ ਹਵਾਲੇ ਕਰ, ਅਸੀਂ ਉਹਨੂੰ ਮਾਰ ਕੇ ਖੂਨ ਦਾ ਬਦਲਾ ਖੂਨ ਨਾਲ ਲੈ ਲਈਏ, ਉਹਨੂੰ ਪਤਾ ਲੱਗੇ ਵੀ ਕਿਸੇ ਬਗਾਨਿਆਂ ਨੂੰ ਕਿਵੇਂ ਮਾਰੀਦਾ। ਨੱਥਾ ਖਹਿਰਾ ਕਹਿਣ ਲੱਗਾ ਜੀ ਜਦੋਂ ਕਿਤੇ ਉਹ ਆਊਗਾ ਮੈਂ ਤੁਹਾਨੂੰ ਖਬਰ ਦੇ ਦਊ, ਉਹਦਾ 7 ਸਾਲ ਦਾ ਬੱਚਾ ਉਹਦਾ ਕੀ ਕਸੂਰ। ਕਹਿੰਦਾ ਇਹ ਸਾਨੂੰ ਨਹੀਂ ਪਤਾ, ਸਰਕਾਰ ਦਾ ਹੁਕਮ ਹੈ ਤੂੰ ਜਾਵੇਂਗਾ ਤੇ ਮੈਂ ਸਿਪਾਹੀ ਭੇਜਾਂ ਮਹਿਤਾਬ ਸਿੰਘ ਭੰਗੂ ਦਾ ਪੁੱਤ ਲੈਣ ਵਾਸਤੇ। ਕਹਿੰਦਾ ਜੀ ਮੈਂ ਹੀ ਜਾਣਾ। ਵਾਅਦਾ ਕਰਕੇ ਨੱਥਾ ਖਹਿਰਾ ਨੀਵੀਂ ਪਾ ਕੇ ਘਰ ਨੂੰ ਆ ਗਿਆ, ਬਾਲ ਕਿਰਾਏ ਸਿੰਘ ਨੂੰ ਚੁੱਕਿਆ ਉਹਦੇ ਘਰੋਂ ਮਹਿਤਾਬ ਸਿੰਘ ਦਿਓ ਆਪਣੇ ਘਰ ਨੂੰ ਲੈ ਆਇਆ, ਕੁੰਡਾ ਲਾ ਲਿਆ ਔਰ ਬਾਲਕ ਦਾ ਮੱਥਾ ਚੁੰਮਿਆ। ਆਪਣੇ ਪੁੱਤਰ ਨੂੰ ਕਹਿ ਰਿਹਾ ਨੱਥਾ ਖਹਿਰਾ, ਕਹਿੰਦਾ ਪੁੱਤਰਾ ਮੁਸ਼ਕਲ ਆਣ ਬਣੀ ਏ, ਮੁਸ਼ਕਲ ਇਹ ਆਣ ਬਣੀ ਜਾਂ ਤਾਂ ਮਹਿਤਾਬ ਸਿੰਘ ਭੰਗੂ ਦਾ ਪੁੱਤ ਸਰਕਾਰ ਦੇ ਹਵਾਲੇ ਕਰ ਦਈਏ ਤੇ ਜਾਂ ਫਿਰ ਛਾਤੀ ਡਾਹ ਕੇ ਸਰਕਾਰ ਦੇ ਨਾਲ ਮੱਥਾ ਲਾਈਏ, ਸਰਕਾਰ ਦਾ ਸਾਰਾ ਕਹਿਰ ਸਾਡੇ ਸਿਰ ਤੇ ਟੁੱਟੇਗਾ। ਤੇ ਪੁੱਤ ਕਹਿਣ ਲੱਗਾ, ਕਹਿੰਦਾ ਪਿਤਾ ਜੀ ਔਖੇ ਵੇਲੇ ਸਾਥ ਨਹੀਂ ਛੱਡਣਾ ਚਾਹੀਦਾ, ਗੁਰਬਾਣੀ ਵੀ ਕਹਿੰਦੀ ਹੈ, ਸਾਡੇ ਗੁਰੂ ਸਾਹਿਬ ਵੀ ਕਹਿੰਦੇ ਨੇ, ਤੁਸੀਂ ਪੱਗ ਪਟਾਈ, ਮਹਿਤਾਬ ਸਿੰਘ ਨੇ ਆਪਣੇ ਪੁੱਤ ਬਾਲਕ ਸਿੰਘ ਦਾ ਹੱਥ ਤੁਹਾਡੇ ਹੱਥ ਵਿੱਚ ਫੜਾਇਆ, ਇਸ ਕਰਕੇ ਉਹਦੀ ਲੱਜ ਰੱਖੋ। ਕਹਿੰਦਾ ਪੁੱਤਰਾ ਠੀਕ ਵਾ। ਠੀਕ ਆ ਜੀ, ਇੱਕ ਨੱਥਾ ਖਹਿਰਾ ਚੌਧਰੀ, ਇੱਕ ਇਹਦਾ ਪੁੱਤ, ਦੋ ਤੇ ਤੀਜਾ ਇਹਦਾ ਭਾਣਜਾ ਤੇ ਦੋ ਨੌਕਰ ਬਾਲਮੀਕੀਆਂ ਦੇ ਮੁੰਡੇ ਜਿਹੜੇ ਪਸ਼ੂਆਂ ਨੂੰ ਪੱਠੇ ਪਾਉਂਦੇ ਨਾਲ ਖੇਤੀ ਕਰਾਉਂਦੇ। ਇਹਨਾਂ ਚਾਰਾਂ ਬੰਦਿਆਂ ਨੇ ਬਾਲ ਕਿਰਾਏ ਸਿੰਘ ਨੂੰ ਚੱਕ ਕੇ ਕੰਧੋਂ ਪਾਰ ਕੀਤਾ ਤੇ ਹੁਣ ਨੱਥਾ ਖਹਿਰਾ ਉਸ ਬਾਲਕ ਦਾ ਮੱਥਾ ਚੁੰਮ ਕੇ ਤੇ ਘਰੋਂ ਜਾਣ ਲੱਗਾ ਆਪਣੇ ਪੁੱਤਰ ਤੇ ਨੌਕਰਾਂ ਦੇ ਨਾਲ, ਤੇ ਬਾਲਕ ਰਾਏ ਸਿੰਘ ਨਾਲ ਚਾਰ ਗੱਲਾਂ ਜਾਂਦੀ ਵਾਰਦੀਆਂ ਇਉਂ ਕਰ ਰਿਹਾ।

0: ਸੱਥ ਵਿੱਚ ਵਾਅਦਾ ਕਰਕੇ ਆਇਆ ਨੱਥਾ ਖਹਿਰਾ ਵੀ ਮੈਂ ਬੱਚੇ ਨੂੰ ਲੈ ਕੇ ਆਉਣਾ। ਇਹ ਮਹਿਤਾਬ ਸਿੰਘ ਭੰਗੂ ਦਾ ਪੁੱਤ ਵਾ, 7 ਸਾਲ ਦੀ ਉਮਰ ਵਾ। ਉਹ ਕਹਿੰਦੇ ਜੇ ਮਹਿਤਾਬ ਸਿੰਘ ਨਹੀਂ ਹੱਥ ਆਉਂਦਾ ਤੁਹਾਡੇ, ਉਹ ਬੀਕਾਨੇਰ ਨੂੰ ਚਲਾ ਗਿਆ। ਸਰਕਾਰ ਦਾ ਹੁਕਮ ਹੈ ਉਹਦਾ ਘਰ ਘਾਟ ਬਾਲ ਬੱਚਾ ਸਾਰਾ ਜ਼ਬਤ ਕਰ ਲਓ। ਅਸੀਂ ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ। ਇਹ ਗੱਲ ਨੂਰਦੀਨ ਵੀ ਕਹਿ ਰਿਹਾ ਤੇ ਚੌਧਰੀ ਨੱਥ ਮੱਸੇ ਦੇ ਮੜਿਆਲੇ ਦੇ ਭਰਾ ਵੀ ਕਹਿ ਰਹੇ, ਉਹ ਨਾਲ ਵਾ। ਤੇ ਸਰਕਾਰ ਨੇ ਵਾਅਦਾ ਕੀਤਾ ਵੀ ਨੱਥੇ ਚੌਧਰੀ ਦੀ ਬੇਗਮਾਂ ਨਾਲ 1 ਮਹੀਨੇ ਦੇ ਅੰਦਰ ਜੇ ਨੱਥੇ ਚੌਧਰੀ ਦੇ ਕਾਤਲ ਨਾ ਫੜੇ ਨਾ ਗ੍ਰਿਫਤਾਰ ਕੀਤੇ ਤੇ ਮੈਂ ਲਾਹੌਰ ਦੀ ਸੂਬੇਦਾਰੀ ਛੱਡ ਦਿਆਂਗਾ ਸੂਬੇਦਾਰੀ, ਕੋਈ ਪਰਵਾਹ ਨਹੀਂ ਮੈਨੂੰ। ਹੁਣ ਨੱਥਾ ਘਰ ਨੂੰ ਆਇਆ ਤੇ ਪੁੱਤ ਨੂੰ ਚੁੱਕਿਆ ਕੁੰਡਾ ਲਾ ਕੇ ਤੇ ਮੱਥਾ ਚੁੰਮਿਆ, ਕਹਿੰਦਾ ਪੁੱਤਰਾ ਕਿਤੇ ਰੱਬ ਨੇ ਰੀਝਾ ਨਾ ਘੜਿਆ, ਇੰਨਾ ਇਹਨੂੰ ਸੁਹੱਪਣ ਪੁਣਾ ਇੰਨੀ ਸੁੰਦਰਤਾ ਬਾਲਕ ਨੂੰ ਦਿੱਤੀ। ਬੱਚੇ ਤਾਂ ਵੈਸੇ ਹੀ ਛੋਟੇ ਸੋਹਣੇ ਲੱਗਦੇ ਆ, ਪਿਆਰੇ ਲੱਗਦੇ ਨੇ। ਹੁਣ ਚੌਧਰੀ ਨੱਥੇ ਨੇ ਪੁੱਤ ਦਾ ਮੱਥਾ ਚੁੰਮਿਆ, ਮਹਿਤਾਬ ਸਿੰਘ ਭੰਗੂ ਦੇ ਦਾ, ਕਹਿੰਦਾ ਪੁੱਤਰਾ ਮੇਰਾ ਜੀ ਨਹੀਂ ਕਰਦਾ ਵੀ ਮੈਂ ਕਾਤਲਾਂ ਦੇ ਹੱਥ ਫੜਾ ਦਵਾਂ ਤੈਨੂੰ। ਆਪਣੇ ਪੁੱਤ ਨਾਲ ਗੱਲ ਕੀਤੀ, ਪੁੱਤਰਾ ਸਿਰ ਧੜ ਦੀ ਬਾਜ਼ੀ ਲਾਉਣੀ ਪੈਣੀ ਆ। ਕਹਿੰਦਾ ਕੋਈ ਗੱਲ ਨਹੀਂ, ਇਹ 4 ਬੰਦੇ ਨੇ, 2 ਨੌਕਰ ਨੇ, ਇੱਕ ਨੱਥਾ, ਇੱਕ ਨੱਥੇ ਦਾ ਪੁੱਤ ਆ, ਤਾਂ 5ਵਾਂ ਬੰਦਾ ਇਹਨਾਂ ਦਾ ਭਾਣਜਾ ਆ। ਇਹਨਾਂ ਨੇ ਜੋ ਘਰ ਵਿੱਚ ਡੰਡਾ ਸੋਟਾ ਕਿਰਪਾਨ ਕੋ ਤੀਰ ਕਮਾਨ ਹੱਥ ਵਿੱਚੋਂ ਆਇਆ ਨਾ, ਉਹ ਲੈ ਕੇ ਤੇ ਸਭ ਤੋਂ ਪਹਿਲਾਂ ਕੰਧ ਟੱਪੀ ਤੇ ਬਾਲਕ ਰਾਏ ਨੂੰ ਕੰਧ ਟਪਾਈ, ਆਪ ਵੀ ਕੰਧ ਟੱਪੇ। ਹੁਣ ਇਹ ਵਾਹੋ ਦਾਹੀ ਕਬੋ ਪਿੰਡ ਵੱਲ ਨੂੰ ਨੱਠ ਤੁਰੇ, ਇਹ ਨਾਲੇ ਪੈਂਦਾ। ਇਹ ਕੁਦਰਤ ਵੱਲੋਂ ਇਹ ਪਿੰਡ ਸਾਰਾ ਹੀ ਕਬੂਆਂ ਦਾ, ਇੱਕ ਵੀ ਬਰਾਦਰੀ ਦਾ ਹੋਰ ਬੰਦਾ ਇਸ ਪਿੰਡ 'ਚ ਨਹੀਂ, ਐਨ ਘੁੱਗ ਵੱਸਦਾ, ਬੜੇ ਸਰਮਾਏਦਾਰ ਬੰਦੇ ਨੇ। ਹੁਣ ਸਿਰ ਧੜ ਦੀ ਬਾਜ਼ੀ ਲਾਉਣ ਵਾਸਤੇ 5 ਬੰਦੇ ਸਰਕਾਰ ਨਾਲ ਮੱਥਾ ਲਾ ਕੇ ਬਹਿ ਗਏ, ਇੱਕ ਬਾਂਹ ਫੜੀ ਹੋਈ ਦੀ ਲਾਜ ਨਿਭਾਉਣ ਲਈ। ਉਹ ਕਹਿੰਦੇ ਬਾਲਕ ਰਾਏ ਨੂੰ ਮਾਰ ਕੇ ਉਹਦੇ ਟੁਕੜੇ ਕਰਕੇ ਦਰਖਤਾਂ ਨਾਲ ਟੰਗਣੇ ਆ, ਵੀ ਲੋਕਾਂ ਨੂੰ ਪਤਾ ਲੱਗੇ ਵੀ ਕਿਸੇ ਚੌਧਰੀ ਦਾ ਸਿਰ ਕਿਵੇਂ ਵੱਢੀ ਦਾ। ਇਹਦਾ ਰਿਜ਼ਲਟ ਆਪਾਂ ਕੱਲ੍ਹ ਨੂੰ ਸਵੇਰ ਨੂੰ ਨਿਕਲਣਾ, ਕਿਉਂਕਿ ਇਤਿਹਾਸ ਲੰਮਾ ਹੈ। ਸਤਿਗੁਰ ਕਿਰਪਾ ਕਰੇ, ਵਕਤ ਹੋਇਆ ਹੈ ਆਪਾਂ ਹੁਣ ਸਮਾਪਤੀ ਦਾ, ਸਤਿਗੁਰ ਕਿਰਪਾ ਕਰੇ ਤੁਸੀਂ ਕਦਮ ਕਦਮ ਚੱਲ ਕੇ ਆਇਓ, ਕਿਉਂਕਿ ਸ਼ਾਮਾਂ ਦਾ ਜਿਹੜਾ ਟਾਈਮ ਹੁੰਦਾ ਉਹ 8:20 ਤੱਕਰ ਹੁੰਦਾ ਆ। ਸਤਿਗੁਰ ਕਿਰਪਾ ਕਰੇ ਤੁਹਾਡੀ ਸਾਰਿਆਂ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰ ਪ੍ਰਵਾਨ ਕਰਨ। ਸਾਰੀ ਸੰਗਤ ਝੁਕਾ ਕੇ ਸੀਸ ਬੜੀ ਬੁਲੰਦ ਆਵਾਜ਼ ਅੰਦਰ ਫਤਿਹ ਸਾਂਝੀ ਕਰੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮੱਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਆਏ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਆਪ ਵਾਹਿਗੁਰੂ ਹੈ ਅਕਾਲ ਪੁਰਖ, ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਧਾਰ ਤੇ

ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਾਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਇਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਐਸ ਵਕਤ ਸਜੇ ਹੋਏ ਦਰਬਾਰ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰੂ ਸਿੱਖੀ ਸਿਰਕ ਭਰੋਸਾ ਨਾਮਦਾਨ ਨੇਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਦੀਆਂ ਦਾ ਤਾਂ ਬਖਸ਼ਿਸ਼ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸੱਤ ਸੰਤੋਖ ਦਇਆ ਧਰਮ ਧੀਰਜ ਦੈਵੀ ਗੁਣਾਂ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਸਮੁੱਚੇ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਬਖਸ਼ਣੀਆਂ ਸੇਵਕਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ ਇਸ ਵਕਤ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸੇ ਪਿਆਰੇ ਮੇਲੋ ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ

ਸਤਨਾਮ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਯਕ ਅਰਜ਼ ਗੁਪਤਮ ਪੇਸ਼ਤ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਬਦਗਾਰ ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਈਲ ਗ੍ਰਿਫਤ ਦਿਲ ਹਿਚ ਨਦਾਨੀ ਜਾਨ ਪਿਸਰ ਪਦਰ ਬਿਰਾਦਰ ਕਸ ਨੇਸ ਦਸਤੰਗੀਰ ਆਖਰ ਬਿਪਤਮ ਕਸ ਨ ਦਾਰਦ ਚੂੰ ਸਬਦ ਤਕਬੀਰ ਸਭ ਰੋਜ ਗਸ਼ਤਮ ਦਰ ਹਵਾ ਕਰਦੇ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਾਮੀ ਚਨੀ ਹਵਾਲ ਬਦ ਬਖਤ ਹਮ ਚ ਬਖੀਲ ਗਾਫਲ ਬੇਨਜ਼ਰ ਬੇਬਾਖ ਨਾਨਕ ਬੋਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਈਐ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਸਦਕਾ ਸਜੇ ਹੋਏ ਦੀਵਾਨ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਜੁੜਮਿਲ ਬੈਠੇ ਹੋ। ਧੰਨਵਾਦ ਗੁਰੂ ਸਵਾਰੇ ਢਾਡੀ ਜਥੇ ਦਾ, ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ, ਜਥੇ ਦਾ ਧੰਨਵਾਦ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸੰਪੂਰਨਤਾ ਦੀ ਅਰਦਾਸ ਹੋਈ ਹੈ, ਸਮਾਪਤੀ ਦੀ ਅਰਦਾਸ ਹੋਈ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਸਰੂਪ ਪਵਿੱਤਰ ਮੁੱਖ ਵਾਕ ਬਖਸ਼ਿਆ, ਬਖਸ਼ਿਆ ਹੋਇਆ ਪਵਿੱਤਰ ਗੁਰਬਾਖ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਧਨਾਸਰੀ ਵਿੱਚ ਇਹ ਸੁਭਾਏ ਮਾਨ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਹੋਇਆ ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ, ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ, ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ। ਤੋ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ, ਆਈਆਂ ਹੋਈਆਂ ਸਰਬੱਤ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਨੇ। ਸਾਰੀ ਸੰਗਤ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪ ਦੇ ਸੁਖਾਸਨ ਦੀ ਸੇਵਾ ਹੋਏਗੀ, ਨਾਲ ਦੀ ਨਾਲ ਸੋਹਿਲਾ ਬਾਣੀ ਕਾ ਪਾਠ ਹੋਏਗਾ। ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨਿੱਜ ਸਥਾਨਾਂ ਵੱਲ ਜਾਣਗੇ, ਉਪਰੰਤ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਵਿੱਚੋਂ ਖੁਸ਼ੇ ਪ੍ਰਵਾਨ ਕਰਨੇ। ਇਸੇ ਤਰ੍ਹਾਂ ਹਾਜ਼ਰੀਆਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਣੇ ਭਰਨੀਆਂ ਔਰ ਲਾਹੇ ਪ੍ਰਾਪਤ ਕਰਦੇ ਰਹਿਣਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ, ਜੈਂਕਰ ਕੀਰਤਿ ਆਖੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉਮ ਵਾਰੀ ਜੇ ਸੋਹਿਲਾ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੀ ਸੰਭਾਲੀਅਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸ਼ੁਮਾਰ, ਸੰਬਦ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਦੇ ਸਜਣੇ ਸੀ ਸੜੀਆਂ ਜੋ ਹੋਵੇ ਸਾਹਿਬ ਸੁਮੇਲ, ਘਰ ਘਰ ਹੋ ਪਾਹੁਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹਾਂ ਵਨ, ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਵੇ ਸਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਓ, ਵਿਸੋਏ ਚੱਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਆ,

ਏਕ ਪਾਦ ਗੰਧ ਬਿਨ ਸਹਿਜ ਤਵ ਗਾਂਧੀ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਉ ਹੋਏ ਜਾਂ ਤੇ ਤ੍ਰਿਣਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਦੰਡੋਤ ਪੁੰਨ ਵੱਡਾ ਹੇ ਰਹਾਉ ਸਾਕਤ ਹਾਰਾ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚੱਲੈ ਚੁਭੈ ਦੁਖ ਪਾਵੈ ਜਮਕਾਲ ਸਹਿ ਤ੍ਰਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਵਰ ਬਹੁ ਸ਼ੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ ਔਦ ਕਟੈ ਦਿਨ ਸੁਰਹਿਣਾ ਰੇ ਮਨ ਗੁਰਮਿਲ ਕਾਸ਼ ਸਵਾਰੀ ਰਹਾਓ ਇਹ ਸੰਸਾਰ ਬੇਕਾਰ ਸੰਸੀ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆਵੈ ਇਹ ਰਸੁ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਆਜੋ ਹਰ ਗੁਰ ਤੇ ਮਨ ਬਸੇਰਾ ਨਿਜ ਕਰ ਮਹਲ ਪਾਵੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਕੋ ਕਰ

ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਿਲਾ ਚੌਥਾ ਰਾਗ ਆਸਾ ਘਰ ਛੇਵਾਂ ਹੱਥ ਕਰ ਤੰਤ ਵਜਾਵੈ ਜੋਗੀ ਥੋਥੜ ਵਾਜੈ ਬੇਨ ਗੁਰਮਤ ਹਰ ਗੁਣ ਬੋਲੋ ਜੋਗੀ ਇਹ ਮਨੁਆ ਹਰ ਰੰਗ ਭੇਨ ਜੋਗੀ ਹਰ ਦੇਹ ਮਤੀ ਉਪਦੇਸ਼ ਜੁਗ ਜੁਗ ਹਰ ਏਕੋ ਵਰਤੈ ਤਿਸ ਆਗੈ ਹਮ ਆਦੇਸ਼ ਰਹਾਉ ਗਾਵੈ ਰਾਗ ਭਾਂਤ ਬਹੁ ਬੋਲੈ ਇਹ ਮਨੁਆ ਖੇਲੈ ਖੇਲ ਜੋਵੈ ਕੂਪ ਸਿੰਚਨ ਕਉ ਬਸੁਦਾ ਉੱਠ ਬੈਲ ਗਏ ਚਰ ਬੇਲ

ਘੁਮਣ ਜਲੈ ਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਾਸਾ ਘਰ ਅੱਠਵੇਂ ਕੇ ਕਾਫੀ ਮਹਲਾ ਚੌਥਾ। ਆਇਆ ਮਰਨ ਤੁਰਾਂ ਹੋ ਮੈਂ ਰੋਈਐ, ਗੁਰਮੁਖ ਨਾਮ ਧਿਆਏ ਅਸਥਿਰ ਹੋਈਐ। ਗੁਰ ਪੂਰੇ ਸ਼ਾਬਾਸ ਚੱਲਣ ਜਾਣਿਆ, ਲਾਹਾ ਨਾਮ ਸੁਸਾਰ ਸ਼ਬਦ ਸਮਾਣਿਆ। ਰਹਾਉ ਪੂਰਬ ਲਿਖੇ ਡੇ ਸਿਆਏ, ਮਾਇਆ ਚੱਲਣ ਅੱਜ ਕੇ ਕੱਲ ਧੁਰੋਂ ਫੁਰਮਾਇਆ। ਬਿਰਥਾ ਜਨਮ ਤਿੰਨਾ ਜਿੰਨੀ ਨਾਮ ਵਿਸਾਰਿਆ, ਜੂਐ ਖੇਲਣ ਜੱਗ ਕੇ ਇਹ ਮਨ ਹਾਰਿਆ। ਜੀਵਨ ਮਰਨ ਸੁਖ ਹੋਏ ਜਿੰਨਾ ਗੁਰ ਪਾਇਆ, ਨਾਨਕ ਸੱਚੇ ਸੱਚ ਸੱਚ ਸਮਾਇਆ। ਆਸਾ ਮਹਿਲਾ ਚੌਥਾ ਜਨਮ ਪਦਾਰਥ ਪਾਏ, ਨਾਮ ਧਿਆਇਆ ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ। ਜਿਨ ਤੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ, ਦਰ ਸੱਚੈ ਸਚਿਆਰ ਮਹਿਲ ਬੁਲਾਇਆ। ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ, ਅਨ ਦਿਨ ਨਾਮ ਧਿਆਏ ਹਰ ਗੁਣ ਗਾਈਐ। ਅੰਤਰ ਵਸਤ ਅਨੇਕ ਮਨ ਮੁਖ ਨਹੀਂ ਪਾਈਐ।

ਗੁਰਮਤਿ ਮਨ ਪ੍ਰਗਾਸ਼ ਸੱਚਾ ਪਾਈਐ ਰਾਗ ਆਸਾਵਰੀ ਘਰ ਸੋਲਵੇਂ ਕੇ ਦੋ ਮਹਿਲਾ ਚੌਥਾ ਸੁਧੰਗ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰੂੰ ਸਤਿਗੁਰ ਮੋਕੋ ਹਰ ਨਾਮ ਬਤਾਇਆ ਹਉ ਹਰ ਬਿਨ ਖਿਨ ਪਲ ਰਹਿ ਨਾ ਸਕੂੰ ਰਹਾਉ ਹਮਰੈ ਸ਼ਰਵਣ ਸਿਮਰਨ ਹਰ ਕੀਰਤਨ ਹੋ ਹਰ ਬਿਨ ਰਹਿ ਨਾ ਸਕੂੰ ਇੱਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ ਤੈਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦ ਤਾਰ ਕਿਨਹੂ ਪ੍ਰੀਤ ਲਾਈ ਮੋਹ ਅਪਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਬਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਆਸਾਵਰੀ ਮਹਿਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ ਹੋ ਹਰ ਬਿਨ ਖਿਨ ਪਲ ਰਹਿ ਨਾ ਸਕੂੰ ਜੈਸੀ ਕਰ ਹਲ ਬੇਲ ਰਜਾਈ ਰਹਾਉ ਹਮਰਾ ਮਨ ਬੈਰਾਗ ਬਿਰਗਤ ਬਯੋ ਹਰ ਦਰਸ਼ਨ ਮੀਤ ਕੈ ਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਇ ਹਰ ਬਿਨ ਰਹਿਣ ਨ ਜਾਈ ਰਾਗ ਸ਼ਰਨ ਜਗਦੀਸ਼ੁਰ ਪਿਆਰੇ ਮੋਇ ਸ਼ਰਧਾ ਪੂਰ ਹਰ ਗੁਸਾਈ ਜਨ ਨਾਨਕ ਕਹਿ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਰਾਗ ਆਸਾ ਘਰ ਦੂਜਾ ਮਹਿਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬਿਠਾਲੀ ਤਿਸ ਭਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਵਿਵਾਦੇ ਹਮ ਆਈ ਵਸਗਤ ਗੁਰ ਪ੍ਰਸਾਦੇ ਐਸਾ ਦੇਖ ਵਿਮੋਹਿਤ ਹੋਏ ਸਾਧਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਧਰੋਹਣ ਧਰੋਹੇ ਰਹਾਉ ਇੱਕ ਫਿਰੈ ਉਦਾਸੀ ਤਿਨ ਕਾਮ ਵਿਆਪੈ ਇੱਕ ਸੰਚੈ ਗਿਰਹੀ ਤਿਨ ਹੋਏ ਨ ਆਪੈ ਇੱਕ ਸਤੀ ਕਹਾਵੈ ਤਿਨ ਬਹੁਤ ਕਲਪਾਵੈ ਹਮ ਹਰ ਰਾਖੇ ਲਗ ਸਤਿਗੁਰ ਪਾਵੈ ਤਪ ਕਰਤੇ ਤਪਸੀ ਭੁਲਾਏ ਪੰਡਿਤ ਮੋਹੇ ਲੋਭ ਸਬਾਏ ਤ੍ਰੈ ਗੁਣ ਮੋਹੇ ਮੋਇਆ ਆਕਾਸ਼ ਹਮ ਸਤਿਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹੈ ਸੋ ਕਾਰ ਕਮਾਵਾ ਜਨ ਨਾਨਕ ਗੁਰਮੁਖ ਨੇੜ ਨ ਆਵਾ ਆਸਾ ਮਹਿਲਾ ਪੰਜਵਾਂ ਸਸੂ ਤੇ ਪਿਰ ਕੀਨੀ ਵਾਖ ਦੇਰ ਜਠਾਣੀ ਮੋਈ ਦੁਖ ਸੰਤਾਪ ਘਰ ਕੇ ਜਠੇਰੇ ਕੀ ਚੂਕੀ ਕਾਣ ਪਿਰ ਰੱਖਿਆ ਕੀਨੀ ਸੁਘੜ ਸੁਜਾਣ

ਰਹਾਉ। ਪ੍ਰਥਮੇ ਤਿਆਗੀ ਹੋ ਮੈਂ ਪ੍ਰੀਤ, ਦੁਤੀਆ ਤਿਆਗੀ ਲੋਗਾਂ ਰੀਤ। ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਤੁਰਿਆ ਗੁਣ ਮਿਲ ਸਾਧ ਪਛਾਨੇ। ਸਹਿਜ ਗੁਫਾ ਮੈਂ ਆਸਣ ਬਾਂਧਿਆ, ਜੋਤ ਸਰੂਪ ਅਨਾਹਦ ਵਾਜਿਆ। ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰੇ ਸਿਉ ਰਾਤੀ ਤਨ ਸੁਹਾਗਣ ਨਾਰ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੇ ਸੋ ਉਤਰੈ ਪਾਰ। ਜਨਮ ਨਾ ਮਰੈ ਨਾ ਆਵੈ ਨਾ ਜਾਏ, ਹਰ ਛੇਤੀ ਉਹ ਰਹਿ ਸਮਾਏ। ਆਸਾ ਮਹਿਲਾ ਪੰਜਵਾਂ, ਨਿਜ ਭਗਤੀ ਸੀਲਵੰਤੀ ਨਾਰ। ਰੂਪ ਅਨੂਪ ਪੂਰੀ ਆਚਾਰ, ਜਿਤ ਗ੍ਰੇ ਵਸੈ ਸੋ ਗ੍ਰੇ ਸ਼ੋਭਾਵੰਤਾ। ਗੁਰਮੁਖ ਪਾਈ ਕਿਨੈ ਵਿਰਲੈ ਜਨਤਾ, ਸੁਕਰਣੀ ਕਾਮਣ ਗੁਰ ਮਿਲ ਹਮ ਪਾਈ। ਜਜ ਕਾਜ ਪ੍ਰਥਾਏ ਸੁਹਾਈ, ਰਹਾਓ ਜਿਚਰ ਵਸੀ ਪਿਤਾ ਕੈ ਸਾਥ। ਤਿਚਰ ਕੰਤ ਬਹੁ ਫਿਰੈ ਉਦਾਸ, ਕਰ ਸੇਵਾ ਸਤ ਪੁਰਖ ਮਨਾਇਆ। ਗੁਰਿਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ। ਬੱਤੀ ਸੁਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ। ਇਛ ਪੂਰੇ ਮਨ ਕੰਤ ਸੁਆਮੀ, ਸਗਲ ਸੰਤੋਖੀ ਦੇਰ ਜੇਠਾਣੀ। ਸਭ ਪਰਵਾਰੈ ਮਹਿ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ। ਧਨ ਸੁ ਗ੍ਰਹਿ ਜਿਤ ਪ੍ਰਗਟੀ ਆਏ, ਜਨ ਨਾਨਕ ਸੁਖੇ ਸੁਖ ਵਿਹਾਏ। ਆਸਾ ਮਹਿਲਾ ਪੰਜਵਾਂ, ਮਤਾ ਕਰੋ ਸੋ ਪੱਕਨ ਨਾ ਦੇਈ। ਸੀਲ ਸੰਜਮ ਕੈ ਨਿਕਟ ਖਲੋਈ, ਵੇਸ ਕਰੇ ਬਹੁ ਰੂਪ ਦਿਖਾਵੈ। ਗ੍ਰੇ ਬਸਨ ਨਾ ਦੇਈ ਵੱਖ ਵੱਖ ਪਰਮਾਵੈ, ਘਰ ਕੀ ਨਾਇਕ ਕਰ ਵਾਸ ਨਾ ਦੇਵੈ। ਜਤਨ ਕਰੋ ਉਰਜਾਏ ਪਰੇ ਵੈ, ਰਹਾਉ ਧੁਰ ਕੀ ਭੇਜੀ ਆਈ ਅਮਰ। ਨੌ ਖੰਡ ਜੀਤੇ ਸਭ ਥਾਨ ਥਨੰਤਰ, ਤਟ ਤੀਰਥ ਨਾ ਛੋਡੈ ਜੋਗ ਸੰਨਿਆਸ। ਪੜ ਥਾਕੇ ਸਿਮਰਤ ਵੇਦ ਅਭਿਆਸ, ਜਹਾਂ ਬੈਸੋ ਤਹਾਂ ਨਾਲੇ ਬੈਸੈ। ਸਗਲ ਭਵਨ ਮੈਂ ਸਬਲ ਪਰਵੇਸੈ, ਹੋਸ਼ੀ ਸ਼ਰਨ ਪਿਆ ਰਹਿਣ ਨਾ ਪਾਈ। ਕਹੁ ਮੀਤਾ ਹੋ ਕੈ ਪਹਿ ਜਾਈ, ਸੁਣ ਉਪਦੇਸ਼ ਸਤਿਗੁਰ ਪੈ ਆਇਆ। ਗੁਰ ਹਰ ਹਰ ਨਾਮ ਮੋਹਿ ਮੰਤਰ ਦ੍ਰਿੜਾਇਆ, ਨਿਜ ਕਰ ਵਸਿਆ ਗੁਣ ਗਾਏ ਅਨੰਤਾ। ਪ੍ਰਭ ਮਿਲਿਆ ਨਾਨਕ ਭਏ ਅਚਿੰਤਾ, ਘਰ ਮੇਰਾ ਇਹ ਨਾਇਕ ਹਮਾਰੀ। ਇਹ ਅਮਰ ਹਮ ਗੁਰ ਕੀਏ ਦਰਬਾਰੀ, ਰਹਾਉ ਦੂਜਾ ਆਸਾ ਮਹਿਲਾ ਪੰਜਵਾਂ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੁਏ ਮਾਨੁਖ ਪਹੁੰਚਾਵੋ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ। ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਣ ਦੂਤ ਮੂਏ ਸੁਖ ਪਾਇਆ। ਰਹਾਉ ਸਤਿਗੁਰ ਮੋਕੋ ਦੀਆ ਉਪਦੇਸ਼, ਜਿਉ ਪਿੰਡ ਸਭ ਹਰ ਕਾ ਦੇਸ਼। ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਬਾਣ। ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਰ, ਆਨ ਨਬੀਆ ਤੇਰੀ ਸੰਸਾਰ। ਤੇਰੇ ਸੇਵਕ ਕਿਸ ਕੀ ਕਾਣ, ਸਾਕਤ ਭੂਲਾ ਫਿਰੈ ਬੇਬਾਣ। ਤੇਰੀ ਵਡਿਆਈ ਕਹੀ ਨਾ ਜਾਏ, ਜਾਂ ਕਹਾਂ ਰਾਖ ਲੈ ਗਲ ਲਾਏ। ਨਾਨਕ ਦਾਸ ਤੇਰੀ ਸ਼ਰਨਾਈ, ਪ੍ਰਭ ਰਾਖ ਪੈਜ ਵਜੀ ਵਾਧਾਈ। ਆਸਾ ਮਹਲਾ ਪੰਜਵਾਂ, ਪਰਦੇਸ ਝਾਗ ਸੌਦੇ ਕੋ ਆਇਆ। ਵਸਤ ਅਨੂਪ ਸੁਣੀ ਲਭਾਇਆ,

ਸੌਦਾ ਕਰਾਏ ਰਹਾਓ। ਸ਼ਾਹ ਪਠਾਇਆ ਸ਼ਾਹ ਹੈ ਪਾਸ, ਮੋਲ ਰਤਨ ਮੋਲਾ ਰਾਸ, ਵਿਸ਼ਟ ਸਿਪਾਹੀ ਪਾਇਆ ਮੀਤ, ਸੌਦਾ ਮਿਲਿਆ ਨੇਚਲ ਚੀਤ, ਭਉ ਨਹੀਂ ਤਸ਼ਕਰ ਪਾਉਣ ਨਾ ਪਾਣੀ, ਸਹਿਜ ਵਿਹਾਜੀ ਸਹਿਜ ਲੈ ਜਾਨੀ, ਸਤ ਕੈ ਖਟਿਆ ਦੁੱਖ ਨਹੀਂ ਪਾਇਆ, ਸਹੀ ਸਲਾਮਤ ਘਰ ਲੈ ਆਇਆ, ਮਿਲਿਆ ਲਾਹਾ ਪਏ ਆਨੰਦ, ਧਨ ਸ਼ਾਹ ਪੂਰੇ ਬਖਸ਼ਿੰਦ, ਇਹ ਸੌਦਾ ਗੁਰਮੁਖ ਕਿਨੇ ਵਿਰਲੇ ਪਾਇਆ, ਸਹਿਲੀ ਖੇਪ ਨਾਨਕ ਲੈ ਆਇਆ, ਆਸਾ ਮਹਲਾ ਪੰਜਵਾਂ ਗੁਣ ਅਵਗੁਣ, ਮੇਰੋ ਕਛ ਨਾ ਵਿਚਾਰੂ, ਨਾ ਦੇਖਿਓ ਰੂਪ ਰੰਗ ਸ਼ਿੰਗਾਰੂ, ਚੱਜ ਚਾਰ ਕਿਛ ਬਿਧ ਨਹੀਂ ਜਾਨੀ, ਬਾਂਹ ਪਕੜ ਪ੍ਰੇ ਸੇਜੈ ਆਨੀ।

ਰਹਾਉ। ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੈ। ਅਣਹੋਂਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੈ। ਪਰਮੇਸ਼ਰ ਕੈ ਦੁਆਰੈ ਜੋ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੈ। ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੈ ਆਸਾ। ਮਹਿਲਾ ਪੰਜਵਾਂ। ਜੋ ਮੈਂ ਕੀਆ ਸਗਲ ਸ਼ਿੰਗਾਰਾ ਤੋ ਵੀ ਮੇਰਾ ਮਨ ਨਾ ਪਤਿਆਰਾ। ਅਨਕ ਸੁਗੰਧਤ ਤਨ ਮੈਂ ਲਾਹਾਵੋ ਉਹ ਸੁਖ ਤਿਲ ਸਮਾਨ ਨਹੀਂ ਪਾਵੋ। ਮਨ ਮੈਂ ਚਿਤੋ ਐਸੀ ਆਸਾਈ ਪ੍ਰੇ ਦੇਖਤ ਜੀਵੋ ਮੇਰੀ ਮਾਈ। ਮਾਈ ਕਹਾ ਕਰੋ ਇਹ ਮਨ ਨਾ ਧੀਰੈ ਪ੍ਰੇ ਪ੍ਰੀਤਮ ਬੈਰਾਗ ਹਿਰੈ ਰਹਾਉ। ਬਸਤਰ ਵਿਭੂਖਨ ਸੁਖ ਬਹੁਤ ਵਿਸੇਖ ਹੈ ਓਏ ਪੀ ਜਾਨੋ ਕਿਤੈ ਨਾ ਲਿਖੈ। ਪਤ ਸ਼ੋਭਾ ਅਰਮਾਨ ਮਹਤ ਆਗਿਆਕਾਰੀ ਸਗਲੀ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭਾਵਾਂ ਤਾਂ ਸਦਾ ਨਿਹਾਲ। ਵਿੰਜਨ ਭੋਜਨ ਅਨਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਵਿਸਥਾਰ ਰਾਜ ਮਿਲਖਰ ਬਹੁਤ ਫੁਰਮਾਇਸ਼ ਮਨ ਨਹੀਂ ਧਰਾਪੇ ਤ੍ਰਿਸ਼ਨਾ ਨਾ ਜਾਇਸ਼। ਬਿਨ ਮਿਲਵੇ ਇਹ ਦਿਨ ਨਾ ਬਿਹਾਵੈ ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ। ਖੋਜਤ ਖੋਜਤ ਸੁਣੀਏ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ। ਜਿਸ ਮਸਤਕ ਭਾਗ

ਤਨ ਤਨ ਮੰਜਾ ਆਸਾ ਮਹਿਲਾ ਪੰਜਵਾਂ ਪੰਚ ਪਦੇ ਪ੍ਰਥਮੇ ਤੇਰੀ ਨੀਕੀ ਜਾਤ ਦੁਤੀਆ ਤੇਰੀ ਮਨੀਐ ਪਾਂਤ ਤ੍ਰਿਤੀਆ ਤੇਰਾ ਸੁੰਦਰ ਥਾਨ ਵਿਗੜ ਰੂਪ ਮਨ ਮੈਂ ਅਭਿਮਾਨ ਸੋਹਣੀ ਸਰੂਪ ਸੁਜਾਣ ਵਿਚੱਖਣ ਅਤ ਗਰਬੈ ਮੋਇ ਫਾਕੀ ਤੂੰ ਰਹਾਉ ਅਤ ਸੂਚੀ ਤੇਰੀ ਪਾਕ ਸਾਲ ਕਰ ਇਸ਼ਨਾਨ ਪੂਜਾ ਤਿਲਕ ਲਾਲ ਗੱਲੀ ਗਰਬੈ ਮੁਖ ਗੋਵੈ ਗਿਆਨ ਸਭ ਵਿਦ ਖੋਈ ਲੋਭ ਸੁਆਨ

ਮਹਿਲਾ ਪੰਜਵਾਂ ਇੱਕ ਤੁਕੇ ਜੀਵਤ ਦੀਸੈ ਤਿਸ ਸਰਪਰ ਮਰਨਾ ਮੂਆ ਹੋਵੇ ਤਿਸ ਨਿਹਚਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀ ਵੈ ਰਹਾਉ ਕਾਚੀ ਮਟਕੀ ਹੀ ਬਿਨਸ ਬਿਨਾਸਾ ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਕਰਵਾਸਾ ਉੱਚਾ ਚੜੈ ਸੁ ਪਵੈ ਪਿਆਲਾ ਤਰਨ ਪੜੈ ਤਿਸ ਲਗੈ ਨਾ ਕਾਲਾ।

ਪਾਈ ਰਹਾਉ। ਹਰ ਮੇਰੀ ਓਟ ਮੈਂ ਹਰ ਕਾ ਤਾਣ, ਹਰ ਮੇਰਾ ਸਖਾ ਮਨ ਮਾਹੇ ਦੀਵਾਨ। ਹਰ ਮੇਰੀ ਪੂੰਜੀ ਹਰ ਮੇਰਾ ਵੇਸਾ, ਗੁਰਮੁਖ ਧਨ ਖੱਟੀ ਹਰ ਮੇਰਾ ਸ਼ਾਹ। ਗੁਰ ਕਿਰਪਾ ਤੇ ਇਹ ਮਤ ਆਵੈ, ਜਨ ਨਾਨਕ ਹਰ ਕੈ ਅੰਕ ਸਮਾਵੈ। ਆਸਾ ਮਹਿਲਾ ਪੰਜਵਾਂ, ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ, ਸਤਿਗੁਰ ਸੇਵ ਸਬੈ ਫਲ ਪਾਈ। ਮਨ ਕਿਉਂ ਬੈਰਾਗ ਕਰੇਗਾ,

ਪੂਰਾ ਰਹਾਓ। ਚਰਨ ਕਮਲ ਦੇ ਅੰਤਰ ਤਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਚ ਸਕੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ। ਗੁਰ ਨਾਨਕ ਤੁਠਾ ਮਿਲਿਆ ਹਰ ਨਾਏ ਸੁਖ ਰਹਿਣ ਵਿਹਾਣੀ ਸਹਿਜ ਸੁਭਾਏ। ਆਸਾ ਮਹਿਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਿਗੁਰ ਧਨ ਪੂਰਾ ਪਾਇਆ। ਐਸਾ ਹਰ ਧਨ ਸੰਚੀਐ ਭਾਈ ਭਾਹੇ ਨਾ ਜਾਲੈ ਜਲ ਨਹੀਂ ਡੁੱਬੈ ਸੰਗ ਛੋੜ ਕਰ ਕਤੋਂ ਨਾ ਜਾਈ ਰਹਾਉ। ਤੋਟ ਨ ਆਵੈ ਨਿਖੁੱਟ ਨਾ ਜਾਏ ਖਾਏ ਖਰਚ ਮਨ ਰਹਿਆ ਅਗਾਏ। ਸੋ ਸੱਚ ਸ਼ਾਹ ਜਿਸ ਕਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜਗ ਵਰਸਾਣਾ। ਤਿਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲੈਣਾ ਜਨ ਨਾਨਕ ਅੰਤਵਾਰ ਨਾਮ ਗਹਿਣਾ। ਆਸਾ ਮਹਿਲਾ ਪੰਜਵਾਂ ਜੈਸੀ ਕਿਰਸਾਣ ਬੁਵੈ ਕਿਰਸਾਣੀ ਕਾਚੀ ਪਾਕੀ ਬਾਡ ਪਰਾਨੀ ਜੋ ਜਨਮੈ ਸੋ ਜਾਨੋ ਮੂਆ ਗੋਵਿੰਦ ਭਗਤ ਅਸਥਿਰ ਹੈ ਥੀਆ ਰਹਾਉ। ਦਿਨ ਤੇ ਸਰਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹ ਸੋਏ ਰਹੇ ਅਭਾਗੇ ਗੁਰਪ੍ਰਸਾਦ ਕੋ ਵਿਰਲਾ ਜਾਗੇ। ਕਹੋ ਨਾਨਕ ਗੁਣ ਗਾਈਐ ਨੀਤ ਮੁਖ ਉਜਲ ਹੋਏ ਨਿਰਮਲ ਚੀਤ। ਆਸਾ ਮਹਿਲਾ ਪੰਜਵਾਂ ਨੌ ਨਿਧ ਤੇਰੇ ਸਗਲ ਨਿਧਾਨ ਇੱਛਾ ਪੁਰਕ ਰਖੈ ਨਿਦਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ ਤੂੰ ਮਨ ਵਸਿਆ ਲੱਗੈ ਨਾ ਦੁਖਾ ਰਹਾਉ। ਜੋ ਤੂੰ ਕਰੈ ਸੋਈ ਪ੍ਰਵਾਨ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ। ਜਾਂ ਤੁਦ ਭਾਵੈ ਤਾਂ ਹਰ ਗੁਣ ਗਾਉ ਤੇਰੇ ਘਰ ਸਦਾ ਸਦਾ ਹੈ ਨਿਆਉ। ਸਾਚੇ ਸਾਹਿਬ ਲਖ ਪੇਵ ਨਾਨਕ ਲਾਇਆ ਲਾਗਾ ਸੇਵ। ਆਸਾ ਮਹਿਲਾ ਪੰਜਵਾਂ ਨਿਕਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਅਰ ਰੰਗਾ ਕਰੈ ਨਾ ਝੁਰੈ ਨਾ ਮਨ ਰੋਵ ਨਹਾਰਾ ਵਨਾਸ਼ੀ ਅਵਗਤ ਗੋਚਰ।

ਸਾਧ ਵੇ ਮੋਹਤਾਜਾ ਵੇ ਪਰਵਾਹ ਨਾਨਕ ਦਾਸ ਕਹੁ ਗੁਰਵਾਸਾ ਮਹਿਲਾ ਪੰਜਵਾਂ ਹਰ ਰਸ ਛੋੜ ਹੋ ਛੈ ਰਸ ਮਾਤਾ ਘਰ ਮੈਂ ਵਸਤ ਬਾਹਰ ਉੱਠ ਜਾਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲਗ ਗਾਥਾ ਰਹਾਉ ਵਜੋ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਨਾ ਸ਼ਾਦਿਓ ਪ੍ਰਾਨੀ ਤਿਸਿਓ ਲੋਕ ਜੋ ਸਦ ਹੀ ਸੰਗੀ ਕਾਮਨਾ ਆਵੈ ਸੋ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉ ਭਾਵੈ ਤਿਉ ਕਰ ਪ੍ਰਤਪਾਲਾ ਆਸਾ ਮਹਿਲਾ ਪੰਜਵਾਂ ਜੀ ਪ੍ਰਾਨ ਧਨ ਹਰ ਕੋ ਨਾਮ ਈਹਾ ਊਹਾ ਉਨ ਸੰਗ ਕਾਮ ਬਿਨ ਹਰ ਨਾਮ ਵਰ ਸਭ ਥੋਰਾ ਤ੍ਰਿਪਤਿ ਅਗਾਵੈ ਹਰ ਦਰਸ਼ਨ ਮਨ ਮੋਰਾ ਰਹਾਉ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਉ ਲਾਗੂ ਮਾਨ ਸਤਿਗੁਰ ਤੂਠੈ ਕੀਨੋ ਦਾਨ ਨਾਨਕ ਕਉ ਗੁਰ ਦੀਖਿਆ ਕੀਨ ਪ੍ਰਭ ਅਵਿਨਾਸ਼ੀ ਕਟ ਕਟ ਚੀਨ ਆਸਾ ਮਹਿਲਾ ਪੰਜਵਾਂ ਆਨੰਦ ਬਿਨੋਦ ਭਰੇ ਪੁਰ ਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮੱਗਰੀ ਪੂਰੇ ਠਾਕੁਰ ਕੀ ਭਰੇ ਪੁਰ ਧਾਰ ਰਹੀ ਸ਼ੋਭਾ ਜਾ ਕੀ ਰਹਾਉ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨਾ ਕੋਏ ਜੀ ਜੰਤ ਸਭ ਤਾਂ ਕਹਿ ਹਾਥ ਰਵ ਰਹੇ।

ਘਰ ਦੂਜਾ ਹਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ ਖਿਨ ਮੈਂ ਲੈ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮੈਂ ਵਿਆਪੈ ਚਿੰਦ ਹਰ ਰਸ ਪੀ ਵੈਲ ਮਸਤ ਮਤਵਾਰਾ ਆਨ ਰਸਾ ਸਭ ਹੋ ਚੇਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸਾ ਦੂਹਾਟ ਸਮਾਏ ਲਾਖ ਕਰੋਰੀ ਮਿਲੈ ਨਕੇ ਜਿਸੇ ਪ੍ਰਾਪਤ ਤਿਸ ਹੀ ਦੇ ਨਾਨਕ।

ਕੀਤਾ ਹਰ ਸਮਾਹੇ। ਆਸਾ ਮਹਿਲਾ ਪੰਜਵਾਂ, ਕਾਮ ਕ੍ਰੋਧ ਲੋਭ ਮੋਹ ਮਿਟਾਵੈ, ਛੁਟਕੈ ਦੁਰਮਤਿ ਆਪਣੀ ਧਾਰੀ, ਹੋਏ ਨਿਮਾਣੀ ਸੇਵਕ ਮਾਵੈ, ਤਾਂ ਪ੍ਰੀਤਮ ਹੋਵੈ ਮਨ ਪਿਆਰੀ। ਸੁਣ ਸੁੰਦਰ ਸਾਧੂ ਬਚਨ ਉਧਾਰੀ, ਦੁਖ ਭੁੱਖ ਮਿਟੈ ਤਿਰੁ ਸਹਿਸਾ, ਸੁਖ ਪਾਵੈ ਤੂੰ ਸੁਖ ਮਨ ਨਾਰੀ। ਚਰਨ ਪਖਾਰ ਕਰੋ ਗੁਰ ਸੇਵਾ, ਆਤਮ ਸ਼ੁੱਧ ਬਿਖ ਤਿਆਸ ਨਿਵਾਰੀ, ਦਾਸਨ ਕੀ ਹੋਏ।

ਸਾਰੀ। ਜੋ ਇਹ ਮੰਤਰ ਕਮਾਵੈ ਨਾਨਕ ਸੋ ਭੌਜਲ ਪਾਰ ਉਤਾਰੀ। ਆਸਾ ਮਹਿਲਾ ਪੰਜਵਾਂ ਦੋ ਪਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕਹਿ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ

ਸਾ ਮਹਿਲਾ ਪੰਜਵਾਂ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਾਰੀ ਆਸਾ ਬੈਠ ਤੂਟਤ ਸੋਵਤ ਜਾਗਤ ਵਿਸਰ ਨਾਹੀ ਤੂੰ ਸਾਸ ਗਿਰਾਸਾ ਰਹਾਓ ਰਾਖ ਰਾਖ ਸ਼ਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹਿਲਾ ਪੰਜਵਾਂ ਹਰ ਜਨ ਲੀਨੇ ਪ੍ਰਭੂ ਛਡਾਏ

ਨਿਧਾਨ ਨਿਤ ਗਾਵੈ ਨਾਨਕ ਸਹਿ ਸਾਧੂ ਖਮਟਾਏ। ਆਸਾ ਮਹਿਲਾ ਪੰਜਵਾਂ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁਖ ਬਿਨ ਸਿਆ ਥਾਉ। ਤਾਪ ਗਿਆ ਬਚਨ ਗੁਰ ਪੂਰੇ, ਆਨੰਦ ਭਇਆ ਸਭ ਮਿਟੇ ਵਸੂਰੇ। ਰਹਾਉ ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਆਸਾ ਮਹਿਲਾ ਪੰਜਵਾਂ, ਬਾਂਸ਼ਤ ਨਾਹੀ ਸੋ ਬੇਲਾ ਆਈ, ਬਿਨ ਹੁਕਮੈ ਕਿਉ ਬੁਝੈ ਬੁਝਾਈ। ਠਾਂਡੀ ਤਾਤੀ ਮਿੱਟੀ ਖਾਈ, ਉਹ ਨਾ ਬਾਲਾ ਬੂਡਾ ਪਾਈ। ਰਹਾਉ ਨਾਨਕ ਦਾਸ ਦਾ ਸਾਧ ਸ਼ਰ, ਨਾਨਕ ਦਾ ਸਾਧ ਸ਼ਰਨਾਈ, ਗੁਰਪ੍ਰਸਾਦ ਪਉ ਪਾਰ ਪਰਾਈ। ਆਸਾ ਮਹਿਲਾ ਪੰਜਵਾਂ, ਸਦਾ ਸਦਾ ਆਤਮ ਪ੍ਰਗਾਸ਼, ਸਾਧ ਸੰਗਤ ਹਰ ਚਰਨ ਨਿਵਾਸ। ਰਾਮ ਨਾਮ ਨਿਤ ਜਪ ਮਨ ਮੇਰੇ, ਸੀਤਲ ਸ਼ਾਂਤ ਸਦਾ ਸੁਖ ਪਾਵੈ। ਕਿਲ ਵਿਖ ਜਾਹੇ ਸਭੇ ਮਨ ਤੇਰੇ। ਰਹਾਉ ਕਹੁ ਨਾਨਕ ਜਾ ਕੇ ਪੂਰਨ ਕਾਮ ਕਰਮ, ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ। ਆਸਾ ਮਹਿਲਾ ਪੰਜਵਾਂ, ਜਾ ਕਾ ਹਰ ਸੁਆਮੀ ਪ੍ਰਭ ਬੇਲੀ, ਪੀੜ ਗਈ ਫਿਰ ਨਹੀਂ ਦੁਹੇਲੀ। ਰਹਾਉ ਕਰ ਕਿਰਪਾ ਚਰਨ ਸੰਗ ਮੇਲੀ, ਸੁਖ ਸਹਿਜ ਆਨੰਦ ਸੁਹੇਲੀ। ਸਾਧ ਸੰਗ ਗੁਣ ਗਾਏ ਅਤੋਲੀ, ਹਰ ਸਿਮਰਤ ਨਾਨਕ ਪਹੀ ਅਮੋਲੀ। ਆਸਾ ਮਹਲਾ ਪੰਜਵਾਂ, ਕਾਮ ਕ੍ਰੋਧ ਮਾਇਆ ਮਦ ਮਤਸਰੇ, ਖੇਲਤ ਸਭ ਜੂਐ ਹਾਰੇ। ਸਤ ਸੰਤੋਖ ਦਇਆ ਧਰਮ ਸੱਚ, ਇਹ ਆਪਣੇ ਆਪਣੇ ਗ੍ਰਹਿ ਪੀਤਰ ਵਾਰੇ। ਜਨਮ ਮਰਨ ਚੂਕੇ ਸਭ ਭਾਰੇ, ਮਿਲਤ ਸੰਗ

ਨਾਮੈ ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰੈ ਕਰਾਮੈ ਰਹਾਉ। ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ, ਤ੍ਰਿਪਤ ਗਾਏ ਸੀ ਜਨ ਪੂਰੇ ਸੁਖ ਨਿਧਾਨ ਹਰ ਰਾਇਆ। ਜਾ ਕੋ ਟੇਕ ਤੁਮਾਰੀ ਸਵਾਮੀ ਤਾ ਕੋ ਨਾਹੀ ਚਿੰਤਾ, ਜਾ ਕੋ ਦਇਆ ਤੁਮਾਰੀ ਹੋਈ ਸਿਸ਼ਾ ਭਲੇ ਭਗਵੰਤਾ।

ਸਾ ਮਹਿਲਾ ਪੰਜਵਾਂ ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਹਵੈ ਇਹਾਂ ਸੁਖ ਨਹੀਂ ਦਰਗਾਹ ਢੋਈ ਜਾਂ ਪੁਰ ਜਾਏ ਪਚਾਵੈ ਨਿੰਦ ਕਹਿ ਲਾ ਜਨਮ ਗਵਾਇਆ ਪਹੁੰਚ ਨਾ ਸਕੈ ਕਾਹੂ ਬਾਤੈ ਆਗੈ ਠੌਰ ਨਾ ਪਾਇਆ ਰਹਾਓ ਕਿਰਤ ਪਿਆ।

ਅਣਸ ਦੇਈ ਪਾਈ ਜਿੱਤ ਪ੍ਰਭ ਆਪਣੇ ਮੇਲ ਲਿਓ ਧਨ ਸੁਕਲ ਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀ ਆਓ ਆਸਾ ਮਹਲਾ ਪੰਜਵਾਂ ਆਗੈ ਹੀ ਤੇ ਸਭ ਕਿਛ ਹੁਆ ਅਵਰ ਕੇ ਜਾਣੈ ਗਿਆਨਾ ਫੁੱਲ ਚੂਗੇ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰਾਖ ਲਿਆ ਕਾਟਿਆ ਰੋਗ ਮਹਾਂ ਸੁਖ ਪਾਇਆ ਹਰਿ ਅੰਮ੍ਰਿਤ ਮੁਖ ਨਾਮ ਦੀਆ ਰਹਾਓ ਅਨਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ਅੰਧਕੂਪ ਮਹਾਂਕੂਰ ਤੇ ਬਾਂ ਪਕਰ ਗੁਰ ਕਾਢ ਲੀਏ ਨਿਰਭਉ ਭਏ ਸਗਲ ਪਉ ਮਿਟਿਆ ਰਾਖੇ ਰਾਖਣ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੁਹੇਲਾ ਆਸਾ ਮਹਿਲਾ ਪੰਜਵਾਂ ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀ ਤਾਂ ਮੈਂ ਤਾਂ ਸੇਵਾ ਅਵਰ ਨ ਕੋ ਦੂਜਾ ਸੂਜੈ ਸਾਚੇ ਲਖ ਅਭੇਵਾ ਚੀ ਤਾਵੈ ਤਾਂ ਸਦਾ ਦਿਆਲਾ ਲੋਕਨ ਕਿਆ ਵਿਚਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਐ ਸਗਲੇ ਜੀ ਤੁਮਾਰੇ ਰਹਾਓ ਤੇਰੀ ਟੇਕ ਤੇਰਾ ਆਧਾਰਾ ਹੱਥ ਦੇ ਤੂੰ ਰੱਖੈ ਜਿਸ ਜਨ ਉੱਪਰ ਤੇਰੀ ਕਿਰਪਾ ਤਿਸ ਕੋ ਬਿਪ ਨ ਕੋ ਪਾਖੈ ਉਹ ਸੁਖ ਉਹ ਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਦ ਮਿਰਵਾਨਾ ਨਾਮ ਮਿਲੈ ਰੰਗਮਾਣੀ ਤੁਧਾ ਗੈ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ ਖੋਲ ਕਿਵਾਰ ਦਿਖਾਲੇ ਦਰਸ਼ਨ ਪੁਨਰਪ ਜਨਮ ਨ ਆਈ ਹੈ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੂਖ ਹਰੋ ਰੇ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਾਂ ਕੈ ਸੰਗ ਤਰੋ ਰੇ ਰਹਾਉ ਮਾਂ ਉਦਿਆਨ ਪਾਵਕ ਸਾਗਰ ਪਏ ਹਰ ਕਸੂਗ ਮੈਂ ਬਸਨਾ ਸਤਿਗੁਰ ਭੇਟ ਮਿਆ ਮਨ ਨਿਰਮਲ ਜਪ ਅੰਮ੍ਰਿਤ ਹਰਸਨਾ ਤਨ ਧਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬਾਂਧਿਆ ਗੁਰ ਪ੍ਰਸਾਦ ਭਏ ਜਨ ਮੁਕਤੀ ਹਰ ਹਰ ਨਾਮ ਰਾਧਿਆ ਰਾਖ ਲੀਏ ਪ੍ਰਭ ਰਾਖ ਨਹਾਰੈ ਜੋ ਪ੍ਰਭ ਆਪਣੇ ਭਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਦ ਕੁਰਬਾਣੇ ਆਸਾ ਮਹਿਲਾ ਪੰਜਵਾਂ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨੁਗ੍ਰਹ ਭਇਓਰੀ ਮਹਾ ਮੋਨੀ ਤੁਧ ਨਾ ਵਿਆਪੈ ਤੇਰਾ ਆਲਸ ਕਹਾਂ ਗਯੋਰੀ ਰਹਾਉ ਕਾਮ ਕ੍ਰੋਧ ਅੰਕਾਰ ਗਾ ਕਰੋ ਸੰਜਮ ਕੌਣ ਛੁਟਿਓਰੀ ਸੁਰ ਨਰ ਦੇਵ ਸੁਰ ਤ੍ਰੈ ਗੁਣੀਆਂ ਸਗਲ ਪਵਨ ਲੁਟਿਓਰੀ ਦਾਵਾ ਅਗਨ ਬਹੁ ਤ੍ਰਿਣ ਜਾਲੇ ਕੋਈ ਹਰਿਓ ਬੂਟ ਰਹਿਓਰੀ ਐਸੋ ਸਮਰੱਥ ਵਰਨਾ ਸਾਕੂ ਤਾਂ ਕੀ ਉਪਮਾ ਜਾਤ ਨਾ ਕਹਿਓਰੀ ਕਾਜਰ ਕੋਠ ਮੈਂ ਭਈ ਨਕਾਰੀ ਨਿਰਮਲ ਵਰਨ ਬਨਿਓਰੀ ਮਹਾ ਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਓਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰੂ ਦੇ ਦਰਸ਼ਨ ਪ੍ਰਸਨ ਲਈ ਆਏ ਹੋ। ਸਤਿਗੁਰੂ ਕੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਆਪ ਜੀ ਨੇ ਸਰਵਣ ਕੀਤੇ ਸਮਾਂ ਹੈ ਪਾਵਨ ਬਾਣੀ ਦੇ ਕੀਰਤਨ ਦਾ। ਸੋ ਆਸਾ ਕੀ ਵਾਰ ਦੀ ਮੁਬਾਰਕ ਬਾਣੀ ਦੇ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ, ਤਿੰਨਾਂ ਦੇ ਜੱਥੇ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੇ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣਾ ਕੱਢ ਲੈ।

ਉਪਾਏ ਕਹਿ ਲਿਖਣਾਵੇ ਤੈਨੂੰ ਬਹਾਲਿਆ ਉੱਥੇ ਸੱਚੇ ਹੀ ਸੱਚ ਬਣਾਇਆ ਤੈਨੂੰ ਮੈਂ ਕੱਢੇ ਜਮਾਲਿਆ ਥਾਉ ਨ ਪਾਇਨ ਕੁੜਿਆਰ ਮੋਹ ਕਾਲੇ ਦੋ ਜਗ ਝਾਲਿਆ ਤੇਰਾ ਨਾ ਰਤੇ ਸਜਣ ਗਏ ਹਾਰ ਗਏ ਛਕਣ ਵਾਲਿਆ ਲਿਖਣਾਵੇ ਤੈਨੂੰ ਬਹਾਲਿਆ

0: ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੈ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਵੇਖੈ ਹਾਜ਼ਰਾ ਹਜ਼ੂਰ ਵੇਖ ਵਿਰਾਣ ਰਿਹਾ ਵਿਸਮਾਦ ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਦੇ ਮਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ।

0: ਦਰਿਆਉ ਭੈ ਵਿੱਚ ਅਗਨ ਕੱਢੇ ਵਿਕਾਰ ਭੈ ਵਿੱਚ ਧਰਤੀ ਇੰਦ ਅੱਬੀ ਪਾਰ ਭੈ ਵਿੱਚ ਇੰਦ ਫਿਰੇ ਸਿਰ ਪਾਰ ਭੈ ਵਿੱਚ ਰਾਜਾ ਤਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਅੰਤ ਕੋਹ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਆਡਾਣ ਆਕਾਸ਼ ਭੈ ਵਿੱਚ ਜੂਦ ਮਹਾਮਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲੇ ਆਪੋ ਲਿਖਿਆ ਸਿਰ ਲੀਕ ਨਾਨਕ ਨਿਰਭਉ ਨਿਰੰਕਾਰ ਸਚੀਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮਨਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਬਿਧ ਵਿਚਾਰ ਕੇਤੇ

ਹੌਲੀ ਨਦਰ ਕਰੇ ਜੀ ਆਪਣੀ ਤੇ ਨਦਰੀ ਸਤਿਗੁਰ ਪਾਇਆ ਇਹ ਜੀ ਉਹ ਬਹੁਤ ਜਨਮ ਪ੍ਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜੀ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

0: ਸਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ, ਗਹਿਣੇ ਪੌਣ ਪਾਣੀ ਵੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੁਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਈ ਪਾਰ, ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾਹਾ ਪੰਖੀ ਪਾਉਂਦੀਆਂ ਲੈ ਨਸਾਹ, ਸੂਹੇ ਚਾੜ ਪਵਾਈਏ ਜੰਤ ਨਾਨਕ ਭਾਉਂਦਿਆ ਗਣਤ ਨੰਤ, ਬੰਧਨ ਬੰਦ ਪਵਾਏ ਸੋਏ ਪਿਆ ਕੀਰਤਨ ਚੈ ਸਭ ਕੋਏ, ਨੱਚ ਨੱਚ ਹੱਸੈ ਚੱਲੇ ਸਿਰ ਹੋਏ ਉੱਡ ਨਾ ਜਾਈ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ ਨਾਨਕ।

ਨਾਇਲੇ ਨਿਕ ਨਾ ਜਾਈਏ ਜੀਉ ਪਿੰਡ ਸਭ ਤੇ ਸਦਾ ਦੇ ਖਾਜੇ ਆਹ ਗਵਾਈਆ ਜੇ ਲੋੜਾ ਚੰਗਾ ਆਪਣਾ ਕਰਪਨੋ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈਏ ਕੋ ਰਹਿ ਨਾ ਪਰੀਏ ਪਾਈਏ ਕੋ ਰਹਿ ਨਾ ਪਰੀਏ ਪਾਈਏ।

ਸਲੋਕ ਮਹਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪਰ ਪਰ ਕਰੇ ਵਿਚਾਰ, ਬੰਦੇ ਸੇ ਜੇ ਪਵਿੱਚ ਬੰਦੀ ਵੇਖਣ ਕੋ ਦੇਦਾਰ, ਹਿੰਦੂ ਸਲਾਈ ਸਲਾਹਨ ਦਰਸ਼ਨ ਰੂਪ ਅਪਾਰ, ਤੀਰਥ ਨਾਵਾਰ ਚਾ ਪੂਜਾ ਕਰਵਾਸ ਬੇਕਾਰ, ਜੋਗੀ ਸੁਨ ਧਿਆਵਨ ਜੇ ਤੇਲਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਸਤੀਆ ਮਨ ਸੰਤੁਖ ਉਪਜੈ ਦੇਣੇ ਕੇ ਵਿਚਾਰ, ਦੇ ਮੰਗੈ ਸਹਿਸਾ ਗੁਣਾ ਸੂਪ ਕਰੇ ਸੰਸਾਰ, ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ, ਇੱਕ ਹੁੰਦਾ ਖਾਏ ਚਲੈ ਥਾਉ ਤਿਨਾ ਪਿਕਾਏ ਕਾਰ, ਜਲ ਤਲ ਜੀਆਂ ਪੂਰੀ

ਪੌੜੀ ਬਿਨ ਸਤਿਗੁਰ ਕਿਰਿਆ ਨਾ ਪਾਇਓ, ਬਿਨ ਸਤਿਗੁਰ ਕਿਰਿਆ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਓਨ ਕਰ ਪ੍ਰਗਟਿ ਆਖ ਸੁਣਾਇਆ। ਸਤਿਗੁਰ ਮਿਲੀ ਆਇਆ, ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮੇ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਕਰ ਕਰ ਜੰਤ ਉਪਾਇਆ ਓ ਮੈਂ ਬੁਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਦ ਕਥਲੂਜੈ ਨਾਨਕ ਹੁਕਮੀ ਲਿਖਿਐ ਲੇਖ ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ
1: ਹੋ ਮੈਂ ਇਹਾ ਜਾਤੈ ਹੋ ਮੈਂ ਕਰਮ ਕਮਾਈ ਹੋ ਮੈਂ ਇਹੀ ਬੰਧਨਾ ਫਿਰ ਫਿਰ ਜੋਨੀ ਪਾਈ ਹੋ ਮੈਂ ਕਿਥੋਂ ਬਜੈ ਕਿਸ ਸੰਜਮੇ ਜਾਏ ਹੋ ਮੈਂ ਧੀਰ ਕਰੋ ਕੈ ਦਾਰੂ ਵੀ ਸਮਾਏ ਕਿਰਪਾ

0: ਨਜੇਰ ਜੋਤ ਪਜਾ ਖਾਣੀ ਸੀ ਤਜਾ ਸੋ ਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀ ਕਰਣੀ ਤਾ ਸੋ ਕਰਤਾ ਚਿੰਤਾ ਕਰਹਿ ਜਿਨ ਉਪਾਇਆ ਜਗ ਤੇ ਸੁਜਵਾਰੀ ਸਵਾਸ ਤਿਸ ਤਿਸ ਦਿਵਾਨ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿ ਜੋਗ ਵਿਵਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ ਲੱਖ ਸੁਰਤੀ ਲੱਗ ਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ

ਪੌੜੀ ਸੱਚਾ ਸਾਹਿਬ ਵੇਖ ਤੂੰ ਜਿਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਸਮਿਲੇ ਸੱਚ ਤੇ ਤਿਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪੈ ਜਿਨ ਕਾ ਹਿਰਦੈ ਸੱਚ ਵਸਾਇਆ ਮੂਲ ਸੱਚ ਨਾ ਜਾਣੀ ਮਨੁ ਖਿਜਣ ਗਵਾਇਆ।

0: ਪਹਿਲਾ ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀ ਐ ਖਾਤ ਪੜੀ ਐ ਜੇਤੀ ਬਰਸ ਬਰਸ ਪੜੀ ਐ ਜੇਤੇ ਮਾਸ ਪੜੀ ਐ ਜੇਤੀ ਆਰਜਾ ਪੜੀ ਐ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੋਮਾ ਚਖਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੁਲਵਿਆ ਬਹੁ ਭੇ ਕੀਆ ਦੇਹੀ ਦੁਖ ਦੀਆ ਸੋਵੇ ਜੀ ਆਪਣਾ ਕੀਆ।

ਦੂਜਾ ਪਾਇਆ। ਬਸਤਰ ਨਾ ਪਹਿਰੈ ਨ ਸਕੈਰੈ ਮੋਨ ਵਿਗੂਤਾ, ਕਿਉਂ ਜਾਗੈ ਗੁਰਬਿਨ ਸੂਤਾ। ਪਾ ਕੇ ਉਹ ਪਿਤਾਣਾ ਆਪਣਾ ਕੀ ਹਕਮਾਣਾ, ਹਲ ਮਲ ਖਾਈ ਸਿਰ ਸ਼ਾਹੀ ਪਾਈ, ਮੂਰਖੰਦੈ ਪਤ ਗਵਾਈ। ਵਿਣ ਨਾਵੈ ਕਿਸ ਥਾਈ ਨਾ ਪਾਈ, ਰਹਿ ਬਿਵਾਣੀ ਮੜੀ ਮਸਾਣੀ, ਅੰਦ ਨਾ ਜਾਣੈ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਈ, ਨਾਨਕ ਨਦਰ ਕਰੇ ਸੋ ਪਾਏ।

ਔੜੀ ਭਗਤ ਤੇਰੇ ਮਨ ਪਾਵਨ ਦੇ ਦਰ ਸੋਹਣ ਕੀਤ ਗਾਵਦੇ ਨਾਨਕ ਕਰਮਾ ਬਾਹਰੇ ਦਾ ਢੋ ਨਾ ਲੈਣੀ ਤਾਮ ਦੇ ਮੂੰਹ ਨਾ ਪੂਜਣੇ ਆਪਣਾ ਅਣ ਹੁੰਦਾ ਆਪ ਗਣਾਏ ਦੇ ਹੁਣ ਡਾਡੀ ਕਰਨੀ ਜਾ ਤੁਹਾਨੂੰ ਤੁਮ ਜਾ ਸਦਾਏ ਦੇ ਤਿੰਨ ਮੰਗਾਂ ਜਿੱਤ ਜਿੱਤ ਆਏ ਦੇ

ਦਾਨ ਮਹਿੰਡਤ ਲਿਖਾ ਕਿ ਮਿਲਤ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਕਮਾਨ ਰਖਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੁੜ ਤੇ ਨਾ ਦੀ ਪਾਈਐ ਮਤ

ਭੂਖ ਮਹੱਲਾ ਪਹਿਲਾ ਸੱਚ ਕਾਲ ਗੁੜ ਵਰਤਿਆ ਕਲ ਕਾਲ ਖਵੇ ਤਾਲ ਬੀਉ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਕਹੋਏ ਤਾਂ ਉਗਵੈ ਰੁੱਤੂ ਹੂੰ ਰੁੱਤ ਹੋਏ ਨਾਨਕ ਪਾਹੈ ਵਾਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਖੁੰਭ ਚੜਾਈ ਐਸਨ ਪਾਉ ਤਨ ਹੋਏ।

ਦਿਨੀ ਖਸਮ ਤੇ ਆਇਆ। ਇਹਨਾਂ ਜਨਤਾ ਕਹਿ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ। ਇੱਕ ਨਾਨੂੰ ਤੂੰ ਮੇਲੈ ਕਪ ਤੁਧ ਖੋਇਆ, ਗੁਰ ਕਿਰਪਾ ਤੇ ਜਾਣਿਆ, ਜਿਥੇ ਤੁਧੇ ਆ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।

0: ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਉਕਰੇ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਿਰੰਤ ਨ ਜਾਈ ਲਖਿਆ ਰਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਹਗਲ ਕਲਾ ਭਰਪੂਰ ਰਿਆ ਤੂੰ ਸੱਚਾ ਸਾਹਿਬ ਸ਼ਿਵ ਸਵਾਲਿਉ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤਾਂ ਜੋਗ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋਗ ਸਬਦੰ ਗਿਆਨ ਸਬਦੰ ਬੇ ਸਬਦੰ ਬ੍ਰਾਹਮਣ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪਰਾ ਕਿਰਤ ਸਰਵ ਸਬਦੰ ਏਕ ਸਬਦੰ।

ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਹਿ ਪੀੜੇ ਅੱਗੇ ਜਾਵਣਾ ਨੰਗਾ ਦੋ ਜਗ ਝਾਲਿਆ ਤੰਦੇ ਸਾਹ ਖਰਾ ਡਰਾਵਣਾ ਕਰਿਆ ਉਗੜ ਪਛੋ ਤਾਵਣਾ ਕਰਿਆ ਉਗੜ ਪਛੋ।

0: ਸ਼ਲੋਕ ਮਹੱਲਾ ਪਹਿਲਾ। ਦਿਆਕ ਪਾਤ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇ ਉਜੀ ਕਾ ਹਿਤਾ ਪਾਂਡੇ ਕਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੁਮਨ ਸਨਾਨ ਕਾ ਜੁਗਲ ਚੱਲੇ ਪਾਈ ਚੌਂਕੜ ਮੁੱਲ ਅਣਾਇਆ ਬਹਿ ਝੋਂਕੇ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਬ੍ਰਹਮਣ ਥੀਆ ਉਹ ਮੁਆ ਉਹ ਚੜ ਪਿਆ ਵੇ ਧੱਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾ ਮੀਆਂ ਰਾਤ ਦਿਨ ਜੀ ਨਾਲ ਤੱਕ ਪਾਓ ਗੱਦੀਆਂ ਬਾਹਮਣ ਵੱਡੇ ਆਏ ਕੋਹੇ ਬੱਕਰਾ ਰਿੰਨ ਖਾਇਆ ਸਮਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ।
0: ਨਾਇ ਮੰਨੀਏ ਪਤੂ ਪਜੈ ਸਲਾਈ ਸੱਸੂ ਅੰਦਰ ਗਏ ਅੰਦਰ ਪਾਈਐ ਤਗ ਨਾ ਤੁਰ ਸਪੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਦਾੜੀ ਤਗ ਨਾ ਪੈਰੀ ਤਗ ਨਾ ਹਾਥੀ ਤਗ ਨਾ ਜੇਵਾ ਤਗ ਨਾ ਖੀ ਵਿਤਗਾ ਪੇ ਵਤੈ।

ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਇਆ ਪਰਿਵਾਰ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈਦਾ ਜਾਏ ਸੀ, ਤਾਂ ਦਰਗਹਿ

0: ਸਿਰ ਤਾਂ ਦਿਲ ਆ ਜਾਂਦਾ, ਨਦਰੋਂ ਭੱਠੀ ਜੇ ਕਰੇ ਸੁਲਤਾਨਾ ਖਾਓ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ।
1: ਆਸਾ ਮਹੱਲਾ ਚੌਥਾ ਜਿਨ ਅੰਤਰ

ਪੁਰਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੁੰਡ ਮਾੜੀਆਂ ਲੈ ਬੈਠੇ ਕਰਪਾ ਸਾਰਿਆ ਚੀਜ ਕਰਮ ਭਾਵਦੇ ਹਰ ਪੂਜਣ ਨਾ ਹੀ ਹਾਰਿਆ ਕਰ ਫਰਮਾਇਆ ਸਿਖਾਇਆ ਵੇਖ ਮਹਿਲ ਪੰਨ ਵਿਸਾਰਿਆ ਜਿਹੜੀ

0: ਵਾਲਾ ਪਹਿਲਾ ਜੇਕਰ ਸੁਤਕ ਮੰਨੀਐ ਸਭ ਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜ ਨ ਕੋਏ ਪਹਿਲਾ ਪਾਣੀ ਜੋ ਹੈ ਜੇ ਧਰਿਆ ਸਭ ਕੋਈ ਸੂਤਕ ਕਰ ਰੱਖੀਐ ਸੂਤਕ ਪਵੈ ਸੋਏ ਨਾਨਕ ਸੁਤਕੇ ਬਿਨਾ ਉਤਰੈ ਗਿਆਨ ਉਤਾਰੈ ਤੋਇ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭੈ ਜੀਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰਿਐ ਪਰ ਤਨ ਰੂਪ ਕੰਨੀ

ਪਹਿਲਾ, ਸਭੂ ਸੁਦਕ ਭਰਮੈ ਦੂਜਾ ਲੱਗੈ ਜਾਏ, ਜੰਮਣ ਮਰਨਾ ਹੁਕਮ ਹੈ ਭਾਣੈ ਆਵੈ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿਤਾਉਣ ਰਿਜਕ ਸੰਭਾਏ, ਨਾਨਕ

0: ਸੁੱਚੇ ਅੱਗੇ ਰੱਖਿਅਨ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਇ ਕੇ ਜੀਵਿਆ ਲੱਗਾ ਪੜਨ ਸਲੋਕ, ਕੋ ਹੱਤੀ ਜਾਇ ਸੁੱਟਿਆ ਕਿਸੇ ਲੱਗਾ ਦੋਖ। ਆਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤਾ ਹੋਆ ਪਾਪਿਤ, ਪਾਪੀ ਸੋਤਨ ਗੱਡੀਆ ਥੁੱਕਾਂ ਪਾਈਆਂ ਤਿਤ। ਜਿਤ ਮੁਖ ਨਾਮ ਨਾ ਉਚਰੈ ਬਿਨਾਂ ਵੈਰਸ ਖਾਈ, ਨਾਨਕ ਕਿਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ ਮਹੱਲਾ ਪਹਿਲਾ।
1: ਪੰਡ ਜਮੀਐ ਪੰਡ ਨਿਮੀਐ ਪੰਡ ਮੰਗਣ ਵੇ ਆਹੋ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ।

ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕੱਢਿਆ ਕੀਤਾ ਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐ ਜਗ ਤਾਂ ਕੈਦਗਾਰ ਬਹੰਡੀਐ ਮੰਦਾ ਕਿਸੇ ਨਾ ਆਖੀਐ ਪੜਖ ਰੇਹੋ ਬੁਝੀਐ ਮੂਰਖ ਨਾਲ ਨਾ ਲੁਜੀਐ ਮੂਰਖ ਨਾਲ ਨਾ ਲੁਜੀਐ।

ਸ਼ਲੋਕ ਮਹਲਾ ਪਹਿਲਾ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਛੁੱਟੀਏ ਮੋਹ ਧੁੱਕਾ ਫਿੱਕਾ ਪਾਏ, ਫਿੱਕਾ

ਜੀ ਸਭ ਕੋਈ ਆਈ ਵਾਰੀ ਜਿਸਕੇ ਦੀ ਪ੍ਰਾਣ ਹੈ ਕਿ ਸਾਹਿਬ ਮਨ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਪੌੜੀ ਜਿਤ ਸੇਵੀਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲ ਨਖੀ ਚਾਹੀਦੇ ਲੰਮੀ ਨਦਰ ਨਿਹਾਲੀਆ ਜੋ ਸਾਹਿਬ ਨਾਲ ਨਹਾਰੀਆ ਤੇ ਵੇਹਾ ਪਾਸਾ ਟਾਲੀਐ ਕਿਛਲਾ ਹੇ ਉੱਪਰ ਘਾਲੀਐ

ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤਮਾਵੇ ਦੂਜੀ ਹੋਵੇ ਪਾਸ ਸਾਹਿਬ

0: ਆਪਸ ਤੇ ਜੋ ਪਾਈ ਹੈ ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੇ ਮਹੱਲਾ ਦੂਜਾ
1: ਇਹ ਕਨੇਹੀ ਚਾਕਰੀ ਜਿਤ ਬੋ ਖਸਮ ਨਾ ਜਾਏ।

ਕਰਾਏ ਸਾਖਤੀ ਫਰਿਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਦੂਜੇ ਚੜੇ ਪਿੱਛੇ ਰਾਪ ਕਰਾਏ ਕਰਿਆ ਫੋ ਕਹਿ ਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ

0: ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈ ਇੱਕ ਚੁੱਲੇ ਰਹਿ ਚੜੇ ਇੱਕ ਨਿਹਾਲੀ ਪੈ ਸਵਨ ਕੂਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੀ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਪੇ ਰੱਖੇ ਆਪ ਤੇ

0: ਪੌੜੀ ਵੱਡੀ ਕਿਵੜ ਆਈਆਂ ਕਿਸ ਕਹਿਣਾ ਕਹਿ ਨਾ ਜਾਏ ਸੁਗਰਤਾ ਕਦਰ ਕਰੀਮ ਤੇ ਜੀਆਂ ਦੇ ਸੰਭਾਏ ਸਾਈ ਕਰ ਕਮਾਉਣੀ ਤੁਰ ਛੋਟੀ ਤੇ ਨੈ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੂ ਕਰੇ ਜਿਤ ਸਹਿ ਰਜਾਏ ਸੂ ਕਰੇ ਜਿਤ ਸਹਿ ਰਜਾਏ ਸੁਧ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ।

ਬੋਲਣਾ ਜੀ ਸਤਨਾਮ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਇ, ਤੇਗ ਬਹਾਦਰ ਸਿਮਰੈ ਘਰ ਨੋ ਨਿਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ ਵੰਡ ਛਕਿਆ, ਤੇਗ ਚਲਾਈ ਤੇਗ ਵਾਹੀ,

ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੋਟ ਸ਼ੁਕਰਾਨਾ ਆਪ ਜੀ ਨੇ ਉੱਦਮ ਬਖਸ਼ੇ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਆਪ ਜੀ ਨੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਪਾਵਨ ਹਜ਼ੂਰੀ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਦੇ ਸ੍ਰੀ ਸਹਿਜ ਪਾਠ ਕੀ ਅਰਦਾਸ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ।

ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ, ਖੋਟੇ ਖਰੇ ਸਭ ਪਰਖੀਆਂ ਨਾ, ਤਿਤ ਸੱਚੇ ਕੈ ਦਰਬਾਰਾ ਰਾਮ। ਖੋਟੇ ਦਰਗਾਹ ਸੁੱਟੀਆਂ ਉਬੇ ਕਰਨ ਪੁਕਾਰਾ ਰਾਮ, ਉਬੇ ਕਰਨ ਪੁਕਾਰਾ ਮੁਗਧ ਗਵਾਰਾ, ਮਨ ਮੁਖ ਜਨਮ ਗਵਾਇਆ, ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਸਾਚਾ ਨਾਮ ਨ ਪਾਇਆ, ਮਨਮੁਖ ਸੰਤਾਂ ਨਾਲ ਵੈਰ ਕਰ, ਦੁੱਖ ਟੇ ਸੰਸਾਰਾ,

ਜਿਤ ਭਾਵੈ ਤਿਤ ਲਾਏ ਸੀ ਜਿਉ ਤਿਸ ਦੀ ਵਡਿਆਈ ਰਾਮ। ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆਮ ਨ ਫੁੱਸੀ ਕੋਈ। ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਈ। ਗੁਰ ਪ੍ਰਸਾਦੀ ਆਪ ਗਵਾਇਆ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ। ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨਾ ਜਾਈ। ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ। ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ। ਸੋ ਹੁਣ ਸਮਾਂ ਹੈ ਗੁਰਬਾਣੀ ਵਿਚਾਰ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ।

प्रण वात नानक हुकम पछाणे सुख हो।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਵਾਲੀਏ ਕੁਲ ਆਲਮ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਮਿਰਾਮਤ ਹੋਈ ਹੈ ਆਪ ਸਭ ਹਾਜ਼ਰੀਆਂ ਭਰਦਿਆਂ ਰੱਬੀ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਭਾਈ ਦਿਲਬਾਗ ਸਿੰਘ ਹੋਣਾ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ, ਉਪਰੰਤ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਹੋਈ ਤੇ ਅੱਜ ਦਾ ਜਿਹੜਾ ਮੁੱਖ ਵਾਕ ਹੈ ਉਹ ਆਪ ਜੀ ਨੇ ਸਰਵਣ ਕੀਤਾ ਹੈ। ਤੋਂ ਉਹ ਸਮਾਂ ਹੈ ਬਣੇ ਪ੍ਰੋਗਰਾਮ ਮੁਤਾਬਕ ਮੁੱਖ ਵਾਕ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਵਡਹੰਸ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਅੰਕ 569 ਅਤੇ 70 ਦੇ ਉੱਤੇ ਸੁਭਾਇਮਾਨ ਹੈ। ਇਹ ਸ਼ੰਤ ਹੈ, ਸਰਲੇਖ ਜਿਹੜਾ ਮੁੱਖ ਹੈ ਬਾਣੀ ਦਾ ਉਹ ਹੈ ਰਾਗ ਵਡਹੰਸ ਮਹਿਲਾ ਤੀਜਾ ਸ਼ੰਤ। ਵਡਹੰਸ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਇਹ ਬੋਲ ਉਚਾਰਨ ਕਰਦੇ ਨੇ। ਪਹਿਲੀ ਪੰਕਤੀ ਹੈ ਜੀ, ਰਤਨ ਪਦਾਰਥ ਵਣਜ ਗਏ ਸਤਿਗੁਰ ਦੀਆ ਬੁਝਾਈ ਰਾਮ। ਗੁਰਦੇਵ ਮਹਾਰਾਜ ਕਹਿੰਦੇ ਨੇ ਵੀ ਜਿਸ ਮਨੁੱਖ ਨੂੰ ਗੁਰੂ ਨੇ ਜੀਵਨ ਦੀ ਸੂਝ ਬਖਸ਼ ਦਿੱਤੀ ਹੈ ਨਾ, ਜਿਹਨੂੰ ਆਤਮਕ ਸੂਝ ਆ ਗਈ, ਅੰਦਰ ਜੀ ਦੀ ਜਾਗਰਤੀ ਆ ਗਈ, ਸਮਝ ਆ ਗਈ, ਉਹ ਹਿਰਦੇ ਦੇ ਸ਼ਹਿਰ ਦੇ ਵਿੱਚ, ਇੱਕ ਸ਼ਹਿਰ ਹੈ ਜਿਹੜਾ ਸਾਡੇ ਅੰਦਰ ਹੈ। ਜਿਵੇਂ ਬੰਦਾ ਬਾਜ਼ਾਰ ਵਿੱਚ ਸ਼ਹਿਰਾਂ ਵਿੱਚ ਵਪਾਰ ਕਰਦਾ ਹੈ, ਇੱਦਾਂ ਹਿਰਦੇ ਦੇ ਬਾਜ਼ਾਰ ਦੇ ਵਿੱਚ ਮਹਾਰਾਜ ਕਹਿੰਦੇ ਨੇ ਹਿਰਦੇ ਦੇ ਸ਼ਹਿਰ ਵਿੱਚ ਰੱਬ ਦੀ ਸਿਫਤ ਸਲਾਹ ਕਰਕੇ ਉਹ ਰਤਨਾਂ ਦਾ ਵਪਾਰ ਕਰਦਾ। ਜਿਵੇਂ ਬਾਹਰੀ ਤੌਰ ਉੱਤੇ ਕੋਈ ਵਪਾਰੀ ਹੋਵੇ ਤੇ ਉਹ ਆਪਣਾ ਮਾਲ ਲੱਦ ਕੇ ਹੋਕਾ ਦੇ ਕੇ ਵੇਚਦਾ ਹੈ ਦੁਨੀਆਂ ਦੇ ਸ਼ਹਿਰ ਵਿੱਚ। ਪਹਿਲਾਂ ਹੁੰਦਾ ਸੀ ਅਕਸਰ ਹੀ ਵੀ ਜਿਹੜੇ ਪਿੰਡਾਂ ਵਾਲੇ ਸਨ, ਜਦੋਂ ਖੇਤੀ ਦਾ ਯੁੱਗ ਸੀ, ਜਦੋਂ ਪਸ਼ੂ ਪਾਲਣ ਦਾ ਕੰਮ ਜ਼ਿਆਦਾ ਸੀ ਤੇ ਲੋਕ ਕੀ ਕਰਦੇ ਸਨ, ਆਪਣੀ ਫਸਲ ਲੈ ਕੇ ਸ਼ਹਿਰ ਵਿੱਚ ਵੇਚਣ ਜਾਂਦੇ ਸਨ, ਕਿਉਂਕਿ ਸ਼ਹਿਰੀ ਲੋਕ ਜਿਹੜੇ ਸਨ ਉਹ ਖੇਤੀਬਾੜੀ ਨਹੀਂ ਵੀ ਸੀ ਕਰਦੇ, ਨੌਕਰੀ ਚਾਕਰੀ ਕਰਦੇ ਸਨ। ਉਹਨਾਂ ਨੇ ਦੂਰ ਦਰੇਡੇ ਸ਼ਹਿਰ ਦੇ ਵਿੱਚ ਜਾ ਕੇ, ਬਾਜ਼ਾਰ ਦੇ ਵਿੱਚ ਜਾ ਕੇ ਆਪਣਾ ਸਮਾਨ ਵੇਚਣਾ। ਅੱਜ ਵੀ ਉਹਦਾ ਨਮੂਨਾ ਸਾਨੂੰ ਭਾਰਤ ਵਿੱਚ ਕਿਤੇ ਕਿਤੇ ਮਿਲ ਜਾਂਦਾ ਹੈ ਵੀ ਹਫ਼ਤਾਵਾਰੀ ਮੰਡੀਆਂ ਲੱਗਦੀਆਂ ਨੇ, ਉੱਥੇ ਲੋਕ ਪਸ਼ੂ ਲੈ ਕੇ ਜਾਂਦੇ ਨੇ। ਹੁਣ ਪਸ਼ੂਆਂ ਦੀ ਜਗ੍ਹਾ ਟਰੈਕਟਰ ਆ ਗਏ, ਸਾਧਨ ਹੋਰ ਆ ਗਏ, ਟਰੈਕਟਰਾਂ ਦੀਆਂ ਮੰਡੀਆਂ ਲੱਗਣ ਲੱਗ ਪਈਆਂ, ਕਾਰਾਂ ਗੱਡੀਆਂ ਦੀਆਂ, ਜੀਪਾਂ ਦੀਆਂ। ਤੇ ਕਦੀ ਕਦੀ ਸ਼ਹਿਰਾਂ ਦੇ ਵਿੱਚ ਅੱਜ ਵੀ ਬਾਜ਼ਾਰ ਲੱਗਦੇ ਨੇ, ਜਿਵੇਂ ਲੁਧਿਆਣੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਦੇ ਵਿੱਚ ਇੱਕ ਦਿਨ ਐਸਾ ਹੁੰਦਾ ਹੈ ਜਿੱਥੇ ਸਾਰੇ ਦੁਕਾਨਦਾਰ ਇੱਕ ਥਾਂ ਉੱਤੇ ਆਉਂਦੇ ਨੇ ਤੇ ਦੋ ਦੋ ਚਾਰ ਚਾਰ ਦਿਨ ਉਹ ਬਾਜ਼ਾਰ ਲਗਾਤਾਰ ਲੱਗਦੇ ਨੇ, ਫਿਰ ਉੱਥੋਂ ਉਹ ਖਤਮ ਹੋ ਜਾਂਦੇ ਨੇ। ਵੈਸੇ ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਇਹ ਸੰਸਾਰਾ ਜਿਹੜਾ ਸੰਸਾਰ ਹੈ ਇਹ ਵੀ ਮਾਨੋ ਇੱਕ ਸ਼ਹਿਰ ਹੀ ਹੈ। ਜਿਵੇਂ ਸ਼ਹਿਰ ਵਿੱਚ ਵੰਨ ਸੁਵੰਨਤਾ ਹੁੰਦੀ ਹੈ, ਪਿੰਡਾਂ ਵਿੱਚ ਨਹੀਂ ਹੁੰਦੀ, ਸ਼ਹਿਰ ਵਿੱਚ ਵੰਨ ਸੁਵੰਨਤਾ ਹੁੰਦੀ ਹੈ ਵੀ ਕੋਈ ਕਿਤਿਓਂ ਆ ਕੇ ਬੈਠਾ ਹੈ, ਕੋਈ ਕਿਤਿਓਂ ਆ ਕੇ ਬੈਠਾ ਹੈ, ਕੋਈ ਕੋਈ ਚੀਜ਼ ਵੇਖ ਰਿਹਾ ਹੈ, ਕੋਈ ਕੋਈ ਚੀਜ਼ ਵੇਚ ਰਿਹਾ ਹੈ। ਇੱਦਾਂ ਦੀ ਵੰਨ ਸੁਵੰਨਤਾ ਜਿਹੜੀ ਹੈ ਉਹ ਸ਼ਹਿਰਾਂ ਵਿੱਚ ਮਿਲਦੀ ਹੈ। ਇਸੇ ਕਰਕੇ ਇਹ ਸਾਰੀ ਚੀਜ਼ ਜਿਹੜੀ ਹੈ ਇਹ ਬੰਦੇ ਦੀਆਂ ਅੱਖਾਂ ਨੂੰ ਲੁਭਾਵਣੀ ਵੀ ਲੱਗਦੀ ਹੈ।
ਜਿਵੇਂ ਬੰਦੇ ਨੂੰ ਵੰਨ ਸੁਵੰਨੇ ਫੁੱਲਾਂ ਦਾ ਬਾਗ ਸੋਹਣਾ ਲੱਗਦਾ, ਬਗੀਚਾ ਸੋਹਣਾ ਲੱਗਦਾ, ਇਸੇ ਤਰੀਕੇ ਨਾਲ ਦੁਨੀਆ ਦੇ ਇਸ ਸ਼ਹਿਰ ਦੀ ਵੰਨ ਸੁਵੰਨਤਾ ਬੰਦੇ ਦੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਹੈ, ਚੰਗੀ ਲੱਗਦੀ ਹੈ। ਇਹਦੀ ਬੜੀ ਸਿੱਧੀ ਇਗਜ਼ਾਮਪਲ ਹੈ ਵੀ ਹੁਣ ਜਿੰਨੀ ਜਿਹੜਾ ਪਲਾਇਨ ਹੈ ਸ਼ਹਿਰਾਂ ਵੱਲ ਨੂੰ ਹੋ ਰਿਹਾ, ਪਿੰਡਾਂ ਦੇ ਲੋਕ ਜਿਹੜੇ ਨੇ ਉਹ ਸ਼ਹਿਰਾਂ ਵਿੱਚ ਜਾ ਕੇ ਰਹਿ ਰਹੇ ਨੇ। ਕਈਆਂ ਦੇ ਚਲੋ ਕਾਰਨ ਇੱਦਾਂ ਦੇ ਨੇ ਵੀ ਉਹ ਕਹਿੰਦੇ ਨੇ ਵੀ ਬੱਚਿਆਂ ਦੀ ਪੜ੍ਹਾਈ ਉੱਥੇ ਹੈ, ਕਾਲਜ ਉੱਥੇ ਨੇ, ਯੂਨੀਵਰਸਿਟੀਆਂ ਉੱਥੇ ਨੇ, ਤੇ ਕਈ ਵਾਰ ਕੋਈ ਕਾਰੋਬਾਰ ਕਰਕੇ ਬੈਠਾ ਹੈ ਵੀ ਸ਼ਹਿਰ ਵਿੱਚ ਜ਼ਿਆਦੀ ਆਬਾਦੀ ਹੈ, ਕੋਈ ਨਾ ਕੋਈ ਕਾਰੋਬਾਰ ਲੱਭ ਜਾਵੇਗਾ ਜਿਨ੍ਹਾਂ ਦੀਆਂ ਜ਼ਮੀਨਾਂ ਥੋੜੀਆਂ ਨੇ। ਕੋਈ ਐਸੇ ਵੀ ਨੇ ਜਿਹੜੇ ਸ਼ੌਂਕ ਨਾਲ ਜਾ ਕੇ ਸ਼ਹਿਰ ਬਹਿੰਦੇ ਨੇ ਵੀ ਇੱਥੋਂ ਦੀ ਵੰਨ ਸੁਵੰਨਤਾ, ਇੱਥੋਂ ਦੇ ਰੰਗ ਵੇਖੀਏ, ਮਤਲਬ ਇੱਦਾਂ ਵੱਖਰੇ ਵੱਖਰੇ ਲੋਕ ਆਣ ਕੇ ਬੈਠੇ ਹੁੰਦੇ ਨੇ। ਪਿੰਡਾਂ ਵਿੱਚ ਕਈ ਵਾਰ ਐਸਾ ਹੁੰਦਾ ਹੈ ਵੀ ਤੁਹਾਨੂੰ ਤੁਹਾਡੇ ਗੁਆਂਢੀ ਦੇ ਸੁਭਾਅ ਬਾਰੇ ਪਤਾ ਹੁੰਦਾ ਹੈ, ਪਰ ਸ਼ਹਿਰਾਂ ਦੇ ਵਿੱਚ ਗੁਆਂਢੀ ਕੌਣ ਇਹ ਵੀ ਨਹੀਂ ਪਤਾ ਹੁੰਦਾ। ਇੱਥੇ ਆਪਾਂ ਵੀ ਨਹੀਂ ਹੈ ਨਾ, ਇਹ ਪਿੰਡ ਵਿੱਚ ਤਾਂ ਬੰਦਾ ਨਿਕਲਿਆ, ਸੱਥ ਵਿੱਚ ਜਾ ਕੇ ਬਹਿ ਗਿਆ, ਜੇ ਉੱਥੇ ਪੰਜ ਸੱਤ ਕੋਈ ਦਸ ਬਜ਼ੁਰਗ ਬੈਠੇ ਨੇ, ਕੋਈ ਬੰਦੇ ਬੈਠੇ ਨੇ, ਤੁਹਾਨੂੰ ਉਹਨਾਂ ਬਾਰੇ ਪਤਾ ਹੈ, ਤੁਸੀਂ ਜਾਣਦੇ ਹੋ। ਪਰ ਸ਼ਹਿਰਾਂ ਵਿੱਚ ਅਕਸਰ ਐਸਾ ਨਹੀਂ ਹੁੰਦਾ, ਕਿਉਂਕਿ ਲੋਕਾਂ ਨੂੰ ਆਪੋ ਆਪਣੀ ਘਰ ਨਾਲ ਆਪਣਿਆਂ ਨਾਲ ਮਤਲਬ ਹੈ। ਗੁਰਦੇਵ ਮਹਾਰਾਜ ਨੇ ਬੜੀ ਸੋਹਣੀ ਗੱਲ ਆਖੀ, ਆਖਿਆ ਜਿਵੇਂ ਕੋਈ ਪਿੰਡੋਂ ਉੱਠਿਆ, ਉਹ ਬਾਜ਼ਾਰ ਵਿੱਚ ਗਿਆ, ਸ਼ਹਿਰ ਵਿੱਚ ਗਿਆ, ਉੱਥੇ ਜਾ ਕੇ ਉਹਨੇ ਮੰਡੀ ਦੇ ਵਿੱਚ ਆਪਣਾ ਸੌਦਾ ਲਾ ਲਿਆ। ਹੁਣ ਉੱਥੇ ਕੱਚ ਦਾ ਵਪਾਰੀ ਵੀ ਹੈ, ਉੱਥੇ ਕੋਲਿਆਂ ਦਾ ਵਪਾਰੀ ਵੀ ਹੈ, ਉੱਥੇ ਸੁਨਿਆਰ ਵੀ ਹੈ, ਉੱਥੇ ਕੋਈ ਜੌਹਰੀ ਵੀ ਹੈ, ਹਰ ਤਰ੍ਹਾਂ ਦਾ ਬੰਦਾ ਜਿਹੜਾ, ਕੋਈ ਸਬਜ਼ੀ ਵੇਚ ਰਿਹਾ, ਕੋਈ ਕੁਝ ਵੇਚ ਰਿਹਾ, ਵੰਨ ਸੁਵੰਨਾ ਬਾਜ਼ਾਰ ਲੱਗਾ ਹੋਇਆ ਹੈ। ਤੇ ਮਹਾਰਾਜ ਨੇ ਆਖਿਆ ਬੰਦੇ ਦਾ ਜਿਹੜਾ ਅੰਦਰ ਹੈ ਨਾ, ਉਹ ਵੀ ਸ਼ਹਿਰ ਹੀ ਹੁੰਦਾ ਹੈ। ਬੰਦੇ ਦਾ ਮਨ ਕੀ ਹੈ? ਸ਼ਹਿਰ ਹੈ। ਇਹਦੇ ਵਿੱਚ ਵੀ ਬੜੀ ਵੰਨ ਸੁਵੰਨਤਾ ਹੈ, ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਬਾਜ਼ਾਰ ਲੱਗੇ ਹੋਏ ਨੇ, ਕਈ ਰਸਕਸਾਂ ਦੇ ਬਾਜ਼ਾਰ ਨੇ। ਹੁਣ ਇਸ ਬਾਜ਼ਾਰ ਦੇ ਵਿੱਚ ਬੰਦਾ ਵਪਾਰ ਕਰਦਾ ਹੈ, ਕੁਝ ਖਰੀਦਦਾ ਹੈ, ਕੁਝ ਵੇਚਦਾ ਹੈ, ਅੰਦਰੋਂ ਕੁਝ ਚੀਜ਼ਾਂ ਗ੍ਰਹਿਣ ਕਰਦਾ ਹੈ, ਕੁਝ ਚੀਜ਼ਾਂ ਛੱਡਦਾ ਹੈ। ਤੇ ਮਹਾਰਾਜ ਨੇ ਆਖਿਆ ਜਿਹਨੂੰ ਗੁਰੂ ਪਾਸੋਂ ਮਤ ਪ੍ਰਾਪਤ ਹੁੰਦੀ ਹੈ, ਉਹ ਆਪਣੇ ਹਿਰਦੇ ਦੇ ਬਾਜ਼ਾਰ ਵਿੱਚ ਗੁਣਾਂ ਦਾ ਵਪਾਰ ਕਰਦਾ ਹੈ, ਜਿਹਨੂੰ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਰਤਨ ਪਦਾਰਥ ਵਣਜੀ ਹੈ, ਕੀਮਤੀ ਰਤਨ ਪਦਾਰਥ ਇਹਨਾਂ ਦੀ ਵਣਜ ਕਰ, ਇਹਨਾਂ ਦਾ ਵਪਾਰ ਕਰ। ਹੁਣ ਕਈ ਵਾਰ ਇੱਦਾਂ ਵੀ ਹੁੰਦਾ ਜਿਹੜੀ ਚੀਜ਼ ਕੀਮਤੀ ਹੈ, ਜੇ ਸਾਨੂੰ ਸਮਝ ਹੀ ਨਹੀਂ, ਜੇ ਬੰਦੇ ਨੂੰ ਸਮਝ ਹੀ ਨਾ ਹੋਵੇ ਤੇ ਕੀਮਤੀ ਚੀਜ਼ਾਂ ਵੀ ਮਿੱਟੀ ਹੁੰਦੀਆਂ ਨੇ, ਉਹਦਾ ਵੀ ਕੋਈ ਉਹਨੂੰ ਫਾਇਦਾ ਨਹੀਂ ਹੁੰਦਾ, ਉਹਦਾ ਵੀ ਕੋਈ ਲਾਭ ਨਹੀਂ ਹੁੰਦਾ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਗੁਣਾਂ ਨੂੰ ਕੀਮਤੀ ਆਖਿਆ, ਪਰ ਜੇ ਸਾਨੂੰ ਉਹਨਾਂ ਚੀਜ਼ਾਂ ਦੀ ਸਾਰ ਨਹੀਂ ਹੈ, ਭਾਈ ਗੁਰਦਾਸ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਸੀ, ਉਹਨਾਂ ਨੇ ਆਖਿਆ ਬਾਂਦਰ ਦੇ ਗਲ ਦੇ ਵਿੱਚ ਜੇ ਕੋਈ ਰਤਨਾਂ ਦੀ ਮਣੀ ਬੰਨ ਦੇਵੇ ਤੇ ਉਸ ਬਾਂਦਰ ਨੂੰ ਉਹਦੀ ਸਾਰ ਨਹੀਂ ਹੁੰਦੀ, ਉਹਨੂੰ ਕੀ, ਉਹਦੀ ਜਾਣੇ ਬਲਾ ਮਣੀ ਕੀ ਹੁੰਦੀ ਹੈ, ਰਤਨ ਕੀ ਹੁੰਦੇ ਨੇ। ਇੱਕ ਬਚਨ ਬੜਾ ਪਿਆਰਾ ਹੈ ਭਾਈ ਗੁਰਦਾਸ ਸਾਹਿਬ ਦਾ, ਉਹ ਕਹਿੰਦੇ ਨੇ ਰਤਨ ਮਣੀ ਗਲ ਬਾਂਦਰ ਹੈ। ਰਤਨਾਂ ਦੀ ਮਣੀ ਕਿਹਦੇ ਗਲ ਵਿੱਚ ਪਈ ਹੋਵੇ? ਬਾਂਦਰ ਦੇ ਗਲ ਵਿੱਚ ਪਈ ਹੋਵੇ। ਰਤਨ ਮਣੀ ਗਲ ਬਾਂਦਰ ਹੈ, ਕਿਸੇ ਕੀਮ ਨਾ ਜਾਣੇ, ਉਹਦੀ ਕੋਈ ਕੀਮਤ ਨਹੀਂ ਜਾਣਦਾ, ਉਹਦੇ ਲਈ ਉਹਨੂੰ ਕੋਈ ਸਾਰ ਨਹੀਂ ਹੈ। ਹੁਣ ਜਿਹੜੀ ਚੀਜ਼ ਕੀਮਤੀ ਹੁੰਦੀ ਹੈ, ਜਿਹਨੂੰ ਸੁਖਮਣੀ ਸਾਹਿਬ ਦੀ ਬਾਣੀ 'ਚ ਤੁਸੀਂ ਪੜ੍ਹਦੇ ਹੋ ਵੀ ਜੋ ਛੱਡਣਾ ਸੋ ਅਸਥਿਰ ਕਰ ਮਨ ਹੈ, ਜੋ ਹੋਵਨ ਸੋ ਦੂਰ ਪ੍ਰਾਨ ਹੈ, ਛੋੜ ਜਾਏ ਤਿਸ ਕਾ ਸ਼੍ਰਮ ਕਰੈ। ਸ਼੍ਰਮ ਦਾ ਅਰਥ ਹੁੰਦਾ ਉੱਦਮ। ਬਾਬੇ ਨੇ ਕਿਹਾ ਜਿਹੜੀ ਚੀਜ਼ ਛੱਡ ਜਾਣੀ ਹੈ ਉਹਨੂੰ ਇਹਨੇ ਸਦਾ ਰਹਿਣ ਵਾਲੀ ਮੰਨ ਲਿਆ। ਜੋ ਛੱਡਣਾ ਸੋ ਅਸਥਿਰ ਕਰ ਮਨ ਹੈ, ਜੋ ਹੋਵਨ ਜਿਹੜੀ ਨਾਲ ਸੰਗ ਸਹਾਈ ਸੋ ਆਵੈ ਨਾ ਚੀਤ। ਜਿਹਨੇ ਨਾਲ ਨਿਭਣਾ ਹੈ, ਜਿਹੜੇ ਗੁਣਾਂ ਨੇ ਨਾਲ ਨਿਭਣਾ ਹੈ, ਜਿਨ੍ਹਾਂ ਨੇ ਸਦਾ ਸੰਗ ਬਣਨਾ ਹੈ, ਸੰਗੀ ਬਣਨਾ ਹੈ, ਉਹ ਕਦੀ ਚਿੱਤ 'ਚ ਨਹੀਂ ਆਉਂਦੇ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉਂ ਪ੍ਰੀਤ। ਜਿਹੜੀ ਚੀਜ਼ ਵੈਰੀ ਹੈ, ਜਿਹਨੇ ਦੁੱਖ ਦੇਣਾ, ਬੰਦੇ ਨੇ ਉਹਦੇ ਨਾਲ ਪ੍ਰੀਤ ਜ਼ਿਆਦੀ ਪਾਈ ਹੋਈ ਹੈ, ਉਹਦੇ ਨਾਲ ਸਾਂਝ ਜਿਹੜੀ ਹੈ ਉਹ ਬੜੀ ਡੂੰਘੀ ਪਾਈ ਹੋਈ। ਅਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜੋ ਛੱਡਣਾ ਸੋ ਅਸਥਿਰ ਕਰ ਮਨ ਹੈ, ਜੋ ਹੋਵਨ
ਸੋ ਦੂਰ ਪਰਾਨਾ, ਜਿਹੜੀ ਚੀਜ਼ ਨਾਲ ਨਿਭਣੀ ਹੈ ਉਹਨੂੰ ਦੂਰ ਕਰ ਦਿੱਤਾ, ਜੋ ਹੋਵਨ ਸੋ ਦੂਰ ਪਰਾਨਾ, ਛੋੜ ਜਾਏ ਤਿਸਕਾ ਸ਼ਰਮ ਕਰੇ। ਸ਼ਰਮ ਦਾ ਅਰਥ ਹੁੰਦਾ ਉਦਮ ਜੀ। ਤੇ ਮਹਾਰਾਜ ਨੇ ਆਖਿਆ ਜਿਹੜੀ ਚੀਜ਼ ਨੇ ਛੱਡ ਜਾਣਾ ਉਹਦੇ ਲਈ ਵੇਖੋ ਕਿੱਦਾਂ ਉਦਮ ਕਰਦਾ ਫਿਰਦਾ, ਜਿਹੜੀ ਚੀਜ਼ ਨੇ ਇਹਦੇ ਨਾਲ ਨਹੀਂ ਨਾ ਨਿਭਣਾ ਉਹਦੇ ਲਈ ਭੱਜ ਭੱਜ ਕੇ ਉਦਮ ਕਰਦਾ ਫਿਰਦਾ। ਛੋੜ ਜਾਏ ਤਿਸਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੈ, ਜਿਹਨੇ ਸੰਗ ਸਹਾਈ ਬਣਨਾ ਹੈ ਉਹਨੂੰ ਬੰਦੇ ਨੇ ਆਪਣੀ ਜ਼ਿੰਦਗੀ ਵਿੱਚੋਂ ਪਾਸੇ ਕਰ ਦਿੱਤਾ। ਹੁਣ ਗੁਰੂ ਜਿਨ੍ਹਾਂ ਨੂੰ ਸਮਝ ਬਖਸ਼ਦਾ ਹੈ, ਜਿਨ੍ਹਾਂ ਨੂੰ ਆਤਮਿਕ ਜੀਵਨ ਦੀ ਸੋਝੀ ਆ ਗਈ, ਮਹਾਰਾਜ ਕਹਿੰਦੇ ਨੇ ਉਹ ਫਿਰ ਰਤਨਾਂ ਦਾ ਵਪਾਰ ਕਰਦੇ ਨੇ, ਉਹ ਫਿਰ ਕੀਮਤੀ ਚੀਜ਼ਾਂ ਜਿਹੜੀਆਂ ਉਹਨਾਂ ਦੇ ਮਨ ਦੇ ਨਾਲ ਨਿਭਣ ਵਾਲੀਆਂ ਨੇ ਉਹਨਾਂ ਦੀ ਉਹ ਪਛਾਣ ਕਰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਨਾ ਇਹਦੀ ਪ੍ਰਥਾਏ ਬੜੇ ਵਾਕ ਬਾਣੀ ਚ ਉਚਾਰਨ ਕੀਤੇ ਨੇ। ਗੁਰਦੇਵ ਮਹਾਰਾਜ ਕਹਿੰਦੇ ਨੇ ਵੀ ਰਤਨਾਂ ਦੀ ਪਾਰਖ ਵੀ ਹਰ ਬੰਦਾ ਨਹੀਂ ਕਰ ਸਕਦਾ। ਹੁਣ ਰਤਨਾਂ ਦੀ ਜਿਹੜੀ ਕੀਮਤ ਹੈ ਉਹ ਹਰ ਬੰਦੇ ਨੂੰ ਪਤਾ ਥੋੜਾ ਹੁੰਦੀ ਹੈ। ਹੁਣ ਗੁਰੂ ਦਾ ਸ਼ਬਦ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ, ਬੜਾ ਕੀਮਤੀ ਹੈ। ਹੀਰੇ ਜਿੱਤ ਜੜਾਓ, ਧੰਨ ਗੁਰੂ ਅਮਰਦਾਸ ਮਹਾਰਾਜ ਦਾ ਹੀ ਵਾਕ ਹੈ। ਫਿਰ ਇੱਕ ਥਾਂ ਉੱਤੇ ਗੁਰੂ ਅਮਰਦਾਸ ਮਹਾਰਾਜ ਇੱਕ ਸਲੋਕ ਰਚਦੇ ਨੇ, ਉਹ ਕਹਿੰਦੇ ਨੇ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਆਖਿਆ ਜਿਹੜਾ ਰਤਨਾ ਦਾ ਪਾਰਖੂ ਹੋਵੇਗਾ, ਜਿਹਨੂੰ ਸੱਚੀ ਸਮਝ ਲੱਗੇਗੀ ਨਾ ਆਹ ਜੀਵਨ ਵੀ ਬੰਦੇ ਦਾ ਰਤਨ ਹੈ, ਉਹ ਇਹਨੂੰ ਗਵਾਵੇਗਾ ਨਹੀਂ, ਅਜਾਈ ਨਹੀਂ ਗਵਾਏਗਾ। ਜਿਹਨੂੰ ਸੱਚੀ ਸਮਝ ਲੱਗ ਗਈ ਉਹਨੂੰ ਇਹ ਪਤਾ ਲੱਗਦਾ ਵੀ ਗੁਰੂ ਦਾ ਸ਼ਬਦ ਕੀਮਤੀ ਰਤਨ ਹੈ, ਜਿਹੜਾ ਇਸ ਚੀਜ਼ ਦਾ ਪਾਰਖੂ ਹੈ। ਅੱਛਾ ਬੰਦਾ ਪਾਰਖੂ ਨਾ ਹੋਵੇ ਤੇ ਚੰਗੀਆਂ ਭਲੀਆਂ ਚੀਜ਼ਾਂ ਵੀ ਜਿਹੜੀਆਂ ਨੇ ਉਹ ਮਿੱਟੀ ਕਰਕੇ ਸੁੱਟ ਦਿੰਦਾ, ਤੇ ਜੇ ਬੰਦਾ ਪਾਰਖੂ ਹੋਵੇ ਤੇ ਫਿਰ ਉਹ ਚੀਜ਼ਾਂ ਮਿੱਟੀ ਨਹੀਂ ਹੁੰਦੀਆਂ। ਬੰਦਾ ਪਾਰਖੂ ਨਾ ਹੋਵੇ ਤੇ ਕਈ ਵਾਰ ਉਹ ਹੀ ਚੀਜ਼ਾਂ ਘਰ ਵਿੱਚ ਲੈ ਆਉਂਦਾ ਜਿਹੜੀ ਮਿੱਟੀ ਹੈ, ਜਿਹਦਾ ਕੋਈ ਲਾਭ ਨਹੀਂ ਹੈ। ਠੱਗਣ ਵਾਲੇ ਠੱਗ ਜਾਂਦੇ ਨੇ, ਠੱਗੀਆਂ ਮਾਰ ਜਾਂਦੇ ਨੇ, ਪਾਰਖੂ ਨਹੀਂ ਸੀ ਨਾ, ਸਮਝ ਨਹੀਂ ਸੀ, ਸਸਤੀ ਵੇਖ ਕੇ ਕੋਈ ਚੀਜ਼ ਚੁੱਕ ਲਈ ਤੇ ਘਰੇ ਆਣ ਕੇ ਚਲਾਕ ਬਣ ਲੱਗਾ ਮਾਂ ਦੇ ਸਾਹਮਣੇ, ਮਹਾਂ ਕਹਿੰਦੀ ਪੁੱਤ ਮਿੱਟੀ ਲੈ ਆ, ਖੇਹ ਲੈ ਆ, ਕੋਈ ਲਾਭ ਨਹੀਂ ਇਹਦਾ। ਹੁਣ ਜਿਹਨਾਂ ਚੀਜ਼ਾਂ ਨੂੰ ਅਸੀਂ ਕਈ ਵਾਰ ਆਪਣੇ ਗੱਲ ਨਾਲ ਲਾ ਲੈਂਦੇ ਨਾ, ਬੜੀਆਂ ਕੀਮਤੀ ਸਮਝ ਕੇ, ਬੜੇ ਰਤਨ ਸਮਝ ਕੇ, ਧਰਮ ਦੇ ਨਾਂ ਉੱਤੇ ਵੀ ਹੁੰਦੀਆਂ, ਉਹ ਮਿੱਟੀ ਨੇ, ਉਹਦਾ ਲਾਭ ਕੋਈ ਨਹੀਂ ਹੁੰਦਾ। ਜਿਹੜਾ ਅਸਲੀ ਰਤਨ ਹੈ ਨਾ ਜੀ ਸਾਧ ਸੰਗਤ, ਉਹ ਗੁਰੂ ਦਾ ਸ਼ਬਦ ਹੈ। ਜੇ ਅਸੀਂ ਗੁਰੂ ਦੇ ਉਪਦੇਸ਼ ਤੇ ਸ਼ਬਦ ਨੂੰ ਜੀਵਨ ਵਿੱਚ ਵਸਾਉਂਦੇ ਹਾਂ ਤੇ ਸਭ ਤੋਂ ਸਰਮੌਰ ਤੇ ਉੱਤਮ ਗੱਲ ਇਹੋ ਹੀ ਹੈ। ਬਾਕੀ ਜਿੰਨੇ ਕਰਮ ਕਾਂਡ, ਕਈ ਵਾਰ ਵਹਿਮ ਭਰਮ ਤੇ ਪਖੰਡ ਅਸੀਂ ਚੁੱਕੇ ਫਿਰਦੇ ਹਾਂ, ਸਮਝਦੇ ਉਹਨਾਂ ਨੂੰ ਆਪਾਂ ਕੀਮਤੀ ਹਾਂ ਪਰ ਉਹਨਾਂ ਦੀ ਵੈਲਿਊ ਕੋਈ ਨਹੀਂ ਹੈਗੀ, ਹੈ ਮਿੱਟੀ ਨੇ ਉਹ। ਕਦਰ ਹੋਣੀ ਬੜੀ ਜ਼ਰੂਰੀ, ਸਮਝ ਹੋਣੀ ਬੜੀ ਜ਼ਰੂਰੀ, ਵਿਵੇਕ ਹੋਣਾ ਬੜਾ ਜ਼ਰੂਰੀ ਹੈ। ਇਤਿਹਾਸ ਦੇ ਵਿੱਚ ਨਾ ਇੱਕ ਸਾਖੀ ਆਉਂਦੀ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਦੇ ਨਾਲ ਪਾਟਲੀ ਪੁੱਤਰ ਗਏ ਨੇ। ਪਾਟਲੀ ਪੁੱਤਰ ਜਿਹਨੂੰ ਆਪਾਂ ਪਟਨਾ ਸਾਹਿਬ ਕਹਿੰਦੇ ਹੁਣ, ਉਹਦਾ ਪਹਿਲਾ ਨਾਂ ਪਾਟਲੀ ਪੁੱਤਰ ਸੀ। ਬਿਹਾਰ ਦੇ ਵਿੱਚ ਪੈਂਦਾ ਜਿੱਥੇ ਗੁਰੂ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਹੋਇਆ ਪਟਨੇ ਦੀ ਧਰਤੀ ਉੱਤੇ। ਪਾਟਲੀ ਪੁੱਤਰ ਗਏ ਨੇ ਤੇ ਉਹਨਾਂ ਦੇ ਕੋਲ ਇਤਿਹਾਸ ਨੇ ਲਿਖਿਆ ਵੀ ਇੱਕ ਹੀਰਾ ਸੀ। ਹੁਣ ਭਾਈ ਮਰਦਾਨੇ ਨੂੰ ਉਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਸੀ। ਵੇਖੋ ਇਨਫੋਰਮੇਸ਼ਨ ਘੱਟ ਹੋਣ ਨਾਲ ਕੋਈ ਬੰਦਾ ਛੋਟਾ ਨਹੀਂ ਹੋ ਜਾਂਦਾ, ਆਪਾਂ ਇਹਨੂੰ ਇੱਦਾਂ ਵੀ ਸਮਝੀਏ ਥੋੜ੍ਹਾ ਜਿਹਾ। ਹੁਣ ਜੇ ਮੈਂ ਆਪਣੀ ਗੱਲ ਕਰਾਂ ਜਾਂ ਤੁਸੀਂ ਵੀ ਸਾਰੇ ਜਾਣੇ ਕਦੀ ਝਾਤ ਮਾਰ ਕੇ ਵੇਖਿਓ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ। ਅਤੇ ਇਹਦਾ ਇਹ ਮਤਲਬ ਨਹੀਂ ਹੁੰਦਾ ਵੀ ਜੇ ਇਨਫੋਰਮੇਸ਼ਨ ਨਹੀਂ ਹੈ ਕਿਸੇ ਚੀਜ਼ ਦੇ ਬਾਰੇ ਤਾਂ ਬੰਦਾ ਛੋਟਾ ਹੋ ਗਿਆ। ਅਸੀਂ ਕਈ ਵਾਰ ਇਹ ਚੀਜ਼ਾਂ ਬੜੀਆਂ ਉਲਟ ਪੈਂਦੀਆਂ ਹੁਣ, ਜਿਹੜੇ ਬੰਦੇ ਨੂੰ ਇੱਦਾਂ ਲੱਗਦਾ ਵੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਕਹਿੰਦਾ ਮੈਂ ਛੋਟਾ ਹੋ ਗਿਆ ਇਹਦੇ ਨਾਲ। ਨਹੀਂ, ਅੰਗਰੇਜ਼ੀ ਕੋਈ ਕ੍ਰਾਈਟੀਰੀਆ ਥੋੜ੍ਹਾ ਹੈਗੀ ਹੈ ਵੀ ਬੰਦਾ ਇਹਦੇ ਨਾਲ ਚੰਗਾ ਹੋ ਜਾਂਦਾ। ਚੰਗੇ ਜਾਂ ਮਾੜਾ ਹੋਣਾ ਵੱਖਰੀ ਗੱਲ ਹੈ, ਕੋਈ ਇਨਫੋਰਮੇਸ਼ਨ, ਕੋਈ ਜਾਣਕਾਰੀ ਘੱਟ ਹੋਣਾ ਵੱਖਰੀ ਗੱਲ ਹੈ। ਹਾਂ, ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਸਿੱਖ ਦੇ ਜ਼ਰੂਰ ਰਹਿਣਾ ਚਾਹੀਦਾ ਹੈ, ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ, ਸਾਰਾ ਕੁਝ ਸਿੱਖ ਦੇ ਰਹਿਣਾ ਚਾਹੀਦਾ, ਆਪਣੀ ਡਿਵੈਲਪਮੈਂਟ ਜਿਹੜੀ ਹੈ ਉਹਦੇ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ। ਹੁਣ ਭਾਈ ਮਰਦਾਨਾ ਜੀ ਜਿਹੜੇ ਸਨ, ਉਹਨਾਂ ਨੂੰ ਇਤਿਹਾਸ ਨੇ ਲਿਖੀ ਹੈ ਇਹ ਗੱਲ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਦੇ ਹੱਥ ਦੇ ਵਿੱਚ ਉਹ ਹੀਰਾ ਧਰਿਆ। ਉਹਨਾਂ ਨੂੰ ਕਹਿੰਦੇ ਵੀ ਭਾਈ ਮਰਦਾਨਾ ਜੀ ਇਹਦੇ ਲਈ ਕੁਝ ਖਾਣ ਲਈ ਲੈ ਕੇ ਆਓ, ਅਤੇ ਇੱਕ ਗੱਲ ਚੇਤੇ ਰੱਖਿਓ ਵੀ ਇਹ ਕੀਮਤੀ ਬਹੁਤ ਜੇ, ਇੰਨੀ ਗੱਲ ਕਹਿ ਦਿੱਤੀ। ਅਤੇ ਭਾਈ ਮਰਦਾਨਾ ਜੀ ਗਏ ਨੇ ਕਿਸੇ ਸਬਜ਼ੀ ਵਾਲੀ ਦੁਕਾਨ ਦੇ ਉੱਤੇ। ਜਦੋਂ ਸਬਜ਼ੀ ਵਾਲੀ ਦੁਕਾਨ 'ਤੇ ਗਏ ਤੇ ਜਾ ਕੇ ਸਬਜ਼ੀ ਵਾਲੇ ਨੂੰ ਕਹਿੰਦੇ ਨੇ ਵੀ ਮੇਰੇ ਕੋਲ ਪੈਸਾ ਤਾਂ ਕੋਈ ਨਹੀਂ ਪਰ ਆਹ ਪੱਥਰ ਮੇਰੇ ਬਾਬੇ ਨੇ ਦਿੱਤਾ ਏ। ਉਹ ਕਹਿੰਦੇ ਕੀਮਤੀ ਬਹੁਤ ਹੈ ਅਤੇ ਇਹਦੇ ਬਦਲੇ ਮੈਨੂੰ ਕੀ ਦੇਵੇਂਗਾ।
ਹੁਣ ਸਬਜ਼ੀ ਵਾਲੇ ਕੋਲ ਕੀ ਸੀ, ਦੋ ਮੂਲੀਆਂ ਹੋਣਗੀਆਂ ਕੋਈ ਗਾਜਰਾਂ ਹੋਣਗੀਆਂ, ਉਹਨੇ ਫੜਾ ਦਿੱਤੀਆਂ ਅਤੇ ਜਦੋਂ ਲੈ ਕੇ ਵਾਪਸ ਆਉਣ ਲੱਗਾ ਕਹਿੰਦਾ ਨਹੀਂ, ਬਾਬੇ ਨੇ ਆਖਿਆ ਕੀਮਤੀ ਫੜਾਏ ਅਤੇ ਇਹਦਾ ਇਹਦੇ ਬਦਲੇ ਵਿੱਚ ਦੋ ਮੂਲੀਆਂ ਜਾਂ ਦੋ ਕੋਈ ਸਬਜ਼ੀ ਨਿੱਕੀ ਮੋਟੀ, ਇਹ ਤਾਂ ਇਹਦੀ ਕੀਮਤ ਨਹੀਂ ਹੋਵੇਗੀ। ਦੂਜੀ ਵਾਰ ਉਹ ਮਠਿਆਈ ਦੀ ਦੁਕਾਨ 'ਤੇ ਗਿਆ ਕਿਸੇ 'ਤੇ, ਉੱਥੇ ਗਿਆ ਅਤੇ ਉਹਨੇ ਥੋੜ੍ਹੇ ਜਿਹੇ ਲੱਡੂ ਵਗੈਰਾ ਜੋ ਉਹਦੇ ਕੋਲ ਮਠਿਆਈ ਸੀ ਉਹਨੇ ਉਹ ਦੇ ਦਿੱਤੀ ਅਤੇ ਉਹ ਪੱਥਰ ਰੱਖ ਲਿਆ। ਭਾਈ ਮਰਦਾਨੇ ਦੇ ਮਨ 'ਚ ਖਿਆਲ ਆਇਆ ਵੀ ਮੇਰੇ ਬਾਬੇ ਨੇ ਕਿਹਾ ਸੀ ਚੀਜ਼ ਬੜੀ ਕੀਮਤੀ ਹੈ, ਵੀ ਇਹਦਾ ਮੁੱਲ ਮਠਿਆਈ ਵੀ ਨਹੀਂ ਹੋਣੀ ਚਾਹੀਦੀ, ਇਹ ਤਾਂ ਬੜੀ ਥੋੜ੍ਹੀ ਜਿਹੀ ਚੀਜ਼ ਹੈ, ਬੜੀ ਛੋਟੀ ਜਿਹੀ ਚੀਜ਼ ਹੈ। ਵਾਪਸ ਲੈ ਲਿਆ, ਵਾਪਸ ਆ ਗਿਆ ਗੁਰੂ ਨਾਨਕ ਸਾਹਿਬ ਦੇ ਕੋਲ, ਕਹਿਣ ਲੱਗਾ ਬਾਬਾ ਜੀ ਮੈਂ ਇਹ ਤੁਹਾਡਾ ਦਿੱਤਾ ਹੋਇਆ ਇਹ ਚਮਕਦਾਰ ਪੱਥਰ ਲੈ ਕੇ ਮਠਿਆਈ ਵਾਲੀ ਦੁਕਾਨ 'ਤੇ ਗਿਆ ਅਤੇ ਕੋਈ ਬਹੁਤਾ ਮੁੱਲ ਉੱਥੇ ਤੈਅ ਨਹੀਂ ਹੋਇਆ, ਉਹਨੇ ਥੋੜ੍ਹੇ ਜਿਹੇ ਲੱਡੂ ਥੋੜ੍ਹੀ ਜਿਹੀ ਮਠਿਆਈ ਮੈਨੂੰ ਦੇਣ ਦੀ ਕੋਸ਼ਿਸ਼ ਕੀਤੀ, ਮੈਂ ਸਬਜ਼ੀ ਵਾਲੀ ਦੁਕਾਨ 'ਤੇ ਗਿਆ ਅਤੇ ਉਹਨੇ ਕੁਝ ਕੁ ਮੂਲੀਆਂ ਜਾਂ ਜਿਹੜੀ ਨਿੱਕੀ ਮੋਟੀ ਸਬਜ਼ੀ ਸੀ ਉਹ ਦੇਣ ਦੀ ਮੈਨੂੰ ਕੋਸ਼ਿਸ਼ ਕੀਤੀ ਅਤੇ ਮੈਂ ਵਾਪਸ ਆ ਗਿਆ, ਵੀ ਇਹਦੀ ਤਾਂ ਕੀਮਤ ਹੀ ਕੋਈ ਨਹੀਂ ਹੈ। ਹੁਣ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਆਖੀ ਬੜੀ ਕਮਾਲ ਦੀ ਸੀ, ਕਹਿਣ ਲੱਗੇ ਕੀਮਤ ਬਹੁਤ ਹੈ ਪਰ ਤੂੰ ਗਿਆ ਗਲਤ ਜਗ੍ਹਾ 'ਤੇ, ਕੀਮਤ ਬਹੁਤ ਹੈ। ਕਈ ਇਹਨਾਂ ਨਾ ਸਾਡੀ ਕੀਮਤ ਬਹੁਤ ਹੁੰਦੀ ਹੈ ਪਰ ਅਸੀਂ ਖਲੋਤੇ ਗਲਤ ਜਗ੍ਹਾ 'ਤੇ ਹੁੰਦੇ ਹਾਂ, ਕੀਮਤ ਵੱਲੋਂ ਕੋਈ ਘਾਟ ਨਹੀਂ ਹੁੰਦੀ, ਕੀਮਤ ਹੈ ਪਰ ਥਾਂ ਵੀ ਤਾਂ ਠੀਕ ਹੋਣੀ ਚਾਹੀਦੀ ਹੈ ਨਾ। ਅਤੇ ਮੈਂ ਅਕਸਰ ਇਹ ਉਦਾਹਰਣ ਦਿੰਦਾ ਹੁੰਦਾ ਵੀ ਇੱਕ ਪਲਾਟ ਹੈ, ਇੱਕ ਪਲਾਟ, ਹੁਣ ਉਹ ਪਲਾਟ ਸਰੀ ਦੇ ਵਿੱਚ ਹੋਵੇ, ਉਹ ਇੱਕ ਆਮ ਪਿੰਡ ਵਿੱਚ ਹੋਵੇ, ਉਹ ਵੈਨਕੂਵਰ 'ਚ ਹੋਵੇ, ਭਾਵੇਂ ਉਨੇ ਗਜ ਦਾ ਹੀ ਹੋਵੇ ਜਾਂ ਉਨੇ ਮਰਲਿਆਂ ਦਾ ਹੀ ਹੋਵੇ, ਉਨੇ ਕਨਾਲਾਂ ਦਾ ਹੀ ਹੋਵੇ, ਹਰ ਜਗ੍ਹਾ ਦੀ ਕੀਮਤ ਵੱਖਰੀ ਵੱਖਰੀ ਹੈ। ਵੀ ਮੈਟਰ ਇਹ ਕਰਦਾ ਹੈ ਵੀ ਉਹ ਹੈ ਕਿੱਥੇ ਹੈ, ਸਵਾਲ ਇਹ ਹੈ, ਸਵਾਲ ਇਹ ਨਹੀਂ ਹੈ ਵੀ ਉਹ ਕਿੰਨੇ ਗਜ ਦਾ ਹੈ, ਉਹ ਕਿੰਨੇ ਮਰਲਿਆਂ ਦਾ। ਕਈ ਵਾਰਾਂ ਉਨੀ ਕੀਮਤ 15 ਗਜ਼ਾਂ ਦੀ ਹੈ ਜਿੰਨੀ 150 ਗਜ਼ ਦੀ ਵੀ ਨਹੀਂ ਹੁੰਦੀ, ਸਮਝ ਗਏ ਨਾ। ਹੁਣ ਮਿੱਟੀ ਤਾਂ ਮਿੱਟੀ ਹੈ ਨਾ, ਅਤੇ ਇਹਦੇ ਲਈ ਇੱਕ ਬੇਨਤੀ ਹੋਰ ਕਰਦੇ ਹਾਂ ਵੀ ਜੇ ਸਾਨੂੰ ਨਾ ਆਪਣੇ ਧੀਆਂ ਪੁੱਤਰਾਂ ਬੱਚਿਆਂ ਨੂੰ ਇਹ ਗੱਲ ਸਮਝਾਉਣ ਦੀ ਬੜੀ ਲੋੜ ਹੈ, ਜਾ ਕੇ ਕਿਉਂ ਵੀ ਉਹਨਾਂ ਨੂੰ ਤੁਹਾਡੇ ਕੰਮ ਆਵੇਗੀ ਗੱਲ। ਤੁਸੀਂ ਕਿਸੇ ਸ਼ਹਿਰ ਦੇ ਵਿੱਚ ਨਾ, ਬੜਾ ਕੀਮਤੀ ਸ਼ਹਿਰ ਹੋਵੇ, ਵੈਨਕੂਵਰ ਵਰਗਾ ਸ਼ਹਿਰ ਹੀ ਹੋਵੇ, ਚਲੋ ਆਪਾਂ ਇੱਦਾਂ ਲਾ ਲੈਂਦੇ, ਹੁਣ ਤਾਂ ਆਪਣੇ ਨੇੜੇ ਤੇੜੇ ਉਹ ਹੀ ਹੈ, ਵੈਨਕੂਵਰ ਵਰਗੇ ਸ਼ਹਿਰ ਦੇ ਵਿੱਚ ਤੁਸੀਂ ਇੱਕ ਪਲਾਟ ਲਿਆ ਹੋਵੇ, ਅਤੇ ਲਿਆ ਵੀ ਹੋਵੇ ਜਿਹਨੂੰ ਆਪਾਂ ਕਹਿੰਦੇ $1,000,000 ਦਾ, $1,000,000 ਦਾ ਪਲਾਟ ਹੋਵੇ ਅਤੇ ਉਹਦੇ ਨਾਲ ਇੱਕ ਪਲਾਟ ਖਾਲੀ ਪਿਆ ਸੀ। ਹੁਣ ਜਦੋਂ ਜਿਹੜਾ ਉਹ ਇੱਕ ਪਲਾਟ ਖਾਲੀ ਪਿਆ ਸੀ ਨਾ, ਉਹ ਆ ਗਿਆ ਸਿਟੀ ਦੇ ਕੋਲ, ਅਤੇ ਸਿਟੀ ਨੇ ਇਹ ਫੈਸਲਾ ਕੀਤਾ ਵੀ ਜਿੰਨਾ ਗਾਰਬੇਜ ਹੈ ਸ਼ਹਿਰ ਦਾ ਉਹ ਸਾਰੇ ਦਾ ਸਾਰਾ ਆਪਾਂ ਉੱਥੇ ਸੁੱਟਿਆ ਕਰਨਾ, ਹੁਣ ਦੱਸੋ ਤੁਹਾਡੇ ਪਲਾਟ ਦਾ ਕੀ ਮੁੱਲ ਰਹਿ ਗਿਆ, ਮਿੱਟੀ ਹੋ ਗਿਆ ਨਾ। ਬੰਦਾ ਆਖੇਗਾ $1,000,000 ਦਾ ਲਿਆ ਸੀ ਅਤੇ ਲਾਗੇ ਗਾਰਬੇਜ ਵਾਲਾ ਉਹ ਡੰਪ ਕਰਨ ਲਈ ਉਹਨਾਂ ਨੇ ਬਣਾ ਦਿੱਤਾ, ਹੁਣ ਮੇਰੇ ਪਲਾਟ ਦਾ ਮੁੱਲ ਕੋਈ ਨਹੀਂ ਰਿਹਾ, ਹੁਣ ਉਹ ਮਿਲੀਅਨ 'ਚ ਨਹੀਂ ਰਿਹਾ, ਹੁਣ ਉੱਥੇ ਘਰ ਕਿੰਨੇ ਪਾਉਣਾ, ਕੂੜੇ ਦੇ ਢੇਰ ਦੇ ਕੰਢੇ ਘਰ ਕਿੰਨੇ ਪਾਉਣਾ। ਅੱਛਾ ਹੁਣ ਇਹ ਤੋਂ ਉਲਟ ਵੇਖੋ ਗੱਲ, ਤੁਸੀਂ ਪਲਾਟ ਲਿਆ ਸੀ ਸਸਤਾ, ਪਰ ਲਾਗੇ ਆਣ ਕੇ ਤੁਹਾਨੂੰ ਪਤਾ ਲੱਗਾ ਵੀ ਮਾਰਕ ਕਾਰਨੀ ਦਾ ਘਰ ਇੱਥੇ ਬਣ ਜਾਣਾ, ਤੁਹਾਨੂੰ ਪਤਾ ਲੱਗਾ ਵੀ ਕੈਨੇਡਾ ਦੇ ਕਿਸੇ ਮਿਨਿਸਟਰ ਦਾ ਘਰ ਨਾਲ ਦੇ ਪਲਾਟ ਵਿੱਚ ਬਣ ਜਾਣਾ, ਤੁਹਾਡੇ ਪਲਾਟ ਦੀ ਕੀਮਤ ਆਪਣੇ ਆਪ ਹੀ ਵੱਧ ਗਈ ਨਾ, ਆਪਣੇ ਆਪ ਕਿਵੇਂ ਵਧੀ, ਡਿਪੈਂਡ ਇਹ ਗੱਲ ਹੋਈ ਵੀ ਤੁਹਾਡੇ ਗੁਆਂਢ ਵਿੱਚ ਕੌਣ ਹੈ, ਤੁਹਾਡੇ ਆਲੇ ਦੁਆਲੇ ਕੌਣ ਹੈ, ਆਲੇ ਦੁਆਲੇ ਵਾਲਿਆਂ ਨਾਲ ਹੀ ਤੁਹਾਡੀ ਕੀਮਤ ਵੱਧ ਗਈ ਅਤੇ ਆਲੇ ਦੁਆਲੇ ਵਾਲਿਆਂ ਨਾਲ ਹੀ ਤੁਹਾਡੀ ਕੀਮਤ ਘੱਟ ਗਈ। ਹੁਣ ਇਹ ਖੇਡ ਸਾਡੇ ਜੀਵਨ ਦੀ ਵੀ ਹੈ, ਤੁਸੀਂ ਆਪਣੀ ਕੀਮਤ ਵਧਾਉਣੀ ਹੈ ਅਤੇ ਆਲੇ ਦੁਆਲੇ ਨੇਕ ਲੋਕਾਂ ਨੂੰ ਰੱਖ ਲਓ, ਚੰਗੇ ਲੋਕਾਂ ਨੂੰ, ਆਪਣੇ ਧੀਆਂ ਪੁੱਤਰਾਂ ਬੱਚਿਆਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਹੈ, ਜੇ ਤਾਂ ਆਪਣੀ ਕੀਮਤ ਵਧਾਉਣੀ ਚਾਹੁੰਦੇ ਹੋ ਤਾਂ ਚੰਗੇ ਲੋਕ ਆਲੇ ਦੁਆਲੇ ਤੁਹਾਡੇ ਹੋਣ, ਤੁਹਾਡੀ ਕੀਮਤ ਆਪਣੇ ਆਪ ਹੀ ਵੱਧ ਜਾਵੇਗੀ, ਅਤੇ ਜੇ ਆਪਣੀ ਕੀਮਤ ਘਟਾਉਣਾ ਚਾਹੁੰਦੇ ਹੋ ਤਾਂ ਮਾੜੇ ਲੋਕਾਂ ਦੀ ਸੰਗਤ, ਮਾੜੇ ਲੋਕਾਂ ਦਾ ਇਕੱਠ ਆਲੇ ਦੁਆਲੇ ਕਰ ਲਓ, ਤੁਹਾਡੀ ਕੀਮਤ ਆਪਣੇ ਆਪ ਹੀ ਘੱਟ ਜਾਣੀ। ਖੈਰ ਮੈਂ ਜਿੱਥੋਂ ਬੇਨਤੀ ਤੁਹਾਡੇ ਨਾਲ ਸ਼ੁਰੂ ਕਰਨ ਲੱਗਾ ਸੀ, ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਨੂੰ ਗੱਲ ਆਖੀ ਵੀ ਮਰਦਾਨਾ ਜੀ ਇਹਦੀ ਕੀਮਤ ਘੱਟ ਨਹੀਂ ਹੈ, ਬਲਕਿ ਤੁਸੀਂ ਜਿੱਥੇ ਗਏ ਸੀ ਉਸ ਥਾਂ ਵਾਲਿਆਂ ਨੂੰ ਇਹਦੀ ਕੋਈ ਸਾਰ ਨਹੀਂ ਹੈਗੀ, ਉਹਨਾਂ ਨੂੰ ਕੋਈ ਕਦਰ ਨਹੀਂ ਹੈਗੀ, ਇਸ ਕਰਕੇ ਤੁਸੀਂ ਜਗ੍ਹਾ ਗਲਤ ਉੱਤੇ ਖਲੋਤੇ ਸੀ ਤਾਂ ਕਰਕੇ ਇਹਦੀ ਕੀਮਤ ਘੱਟ ਹੈ। ਧੰਨ ਗੁਰੂ ਨਾਨਕ ਮਹਾਰਾਜ ਨੇ ਪਾਟਲੀ ਪੁੱਤਰ ਦੀ ਧਰਤੀ ਉੱਤੇ ਭਾਈ ਮਰਦਾਨੇ ਨੂੰ ਇਸ਼ਾਰਾ ਕਰਕੇ ਆਖਿਆ ਵੀ ਜਾ ਉਹ ਫਲਾਣੇ ਥਾਂ ਉੱਤੇ ਜਾ, ਉੱਥੇ ਇੱਕ ਹੀਰਿਆਂ ਦੀ ਦੁਕਾਨ ਹੈ, ਉੱਥੇ ਇੱਕ ਜੌਹਰੀ ਬੈਠਾ ਹੈ ਜਿਹਨੂੰ ਕਹਿੰਦੇ ਨੇ ਅਦਰੱਕਾ, ਉਹ ਜੌਹਰੀ ਸਾਲ ਸਰਾਏ ਜੌਹਰੀ, ਉਹਦਾ ਅਦਰੱਕਾ, ਅਦਰੱਕਾ ਕੇ ਨੌਕਰ ਹੋ ਗਿਆ ਉਹਦਾ, ਉਹ ਆਇਆ
ਭਾਈ ਮਰਦਾਨਾ ਉਸ ਸਾਲਸਰਾਏ ਜੌਹਰੀ ਦੀ ਦੁਕਾਨ ਉੱਤੇ ਗਿਆ। ਉੱਥੇ ਜਾ ਕੇ ਉਹਨੇ ਹੀਰਾ ਪੇਸ਼ ਕੀਤਾ। ਅਧਰੱਕੇ ਨੇ ਸਾਲਸਰਾਏ ਜੌਹਰੀ ਨੂੰ ਬੁਲਾਇਆ। ਜਦੋਂ ਉਹਨੇ ਜੌਹਰੀ ਨੇ ਉਸ ਹੀਰੇ ਦੇ ਦਰਸ਼ਨ ਕੀਤੇ ਤੇ ਉਹਨੇ ਕੁਝ ਭੇਟਾ ਆਪਣੇ ਵੱਲੋਂ ਦਿੱਤੀ ਤੇ ਭਾਈ ਮਰਦਾਨੇ ਨੂੰ ਲੱਗਾ ਵੀ ਬੜਾ ਪੈਸਾ ਇਹਦਾ ਮਿਲ ਗਿਆ। ਉਹ ਕਹਿੰਦਾ ਨਹੀਂ, ਇਹ ਇਹਦਾ ਪੈਸਾ ਨਹੀਂ ਹੈ, ਇਹਦਾ ਪੈਸਾ ਦੇਣ ਦੀ ਮੇਰੀ ਔਕਾਤ ਨਹੀਂ ਹੈ, ਇਹ ਏਡਾ ਕੀਮਤੀ ਹੀਰਾ ਹੈ ਨਾ ਵੀ ਮੈਂ ਇਹਦੀ ਦਰਸ਼ਨੀ ਭੇਟਾ ਹੀ ਨਹੀਂ ਦੇ ਰਿਹਾ, ਦਰਸ਼ਨੀ ਸਿਰਫ ਇਹਦੇ ਦਰਸ਼ਨ ਕਰਨ ਦੀ ਭੇਟਾ। ਹੁਣ ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਗੁਰੂ ਦਾ ਸ਼ਬਦ ਬਹੁਤ ਕੀਮਤੀ ਹੈ, ਬਹੁਤ ਕੀਮਤੀ ਹੈ, ਗੁਰੂ ਦਾ ਉਪਦੇਸ਼ ਬਹੁਤ ਕੀਮਤੀ ਹੈ। ਪਰ ਜਿਨ੍ਹਾਂ ਨੂੰ ਕਦਰ ਨਹੀਂ ਸੀ ਉਹਨਾਂ ਨੇ ਆਖਿਆ ਦੋ ਮੂਲੀਆਂ ਲੈ ਜਾ, ਜਿਨ੍ਹਾਂ ਨੂੰ ਕਦਰ ਨਹੀਂ ਸੀ ਉਹਨਾਂ ਨੇ ਉਹਦਾ ਮੁੱਲ ਕੀ ਪਾਇਆ, ਕੋਈ ਮਠਿਆਈ ਲੱਡੂ ਪਾ ਦਿੱਤਾ, ਪਰ ਜਿਹਨੂੰ ਕਦਰ ਸੀ ਉਹਨੇ ਦਰਸ਼ਨੀ ਭੇਟਾ ਹੀ ਨਹੀਂ ਰੱਖ ਦਿੱਤੀ। ਗੱਲ ਗੁਰੂ ਦੇ ਸ਼ਬਦ ਦੀ ਕੀਮਤ ਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੰਸਾਰ ਦੇ ਲੋਕ ਚੇਤੇ ਰੱਖਿਓ, ਗੁਰੂ ਦਾ ਸ਼ਬਦ ਏਡਾ ਕੀਮਤੀ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਤੇ ਜਿਹਨੂੰ ਪਰਖ ਹੈ, ਜਿਹੜਾ ਸਮਝਦਾ ਇਸ ਗੱਲ ਨੂੰ, ਉਹ ਫਿਰ ਕੱਚ ਇਕੱਠਾ ਨਹੀਂ ਕਰਦਾ, ਕੱਚ ਇਕੱਠਾ ਨਹੀਂ ਕਰਦਾ, ਉਹ ਐਵੇਂ ਕੋਈ ਹੋਰ ਜੋੜ ਤੋੜ ਨਹੀਂ ਕਰਦਾ। ਬਾਬੇ ਨੇ ਆਖਿਆ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਜਿਹੜਾ ਰਤਨਾ ਦਾ ਪਾਰਖ ਹੋਵੇਗਾ ਉਹੀ ਰਤਨਾ ਨੂੰ ਵਿਚਾਰੇਗਾ ਨਾ, ਉਹਨੂੰ ਹੀ ਉਹਦੀ ਵੈਲਿਊ ਪਤਾ ਹੈ ਨਾ। ਤੇ ਮਹਾਰਾਜ ਨੇ ਆਖਿਆ ਰਤਨਾ ਸਾਰ ਨ ਜਾਣੀ, ਰਤਨਾ ਸਾਰ ਨ ਜਾਣੀ ਅਗਿਆਨੀ ਆਂਦੇ ਅੰਧਾਰ। ਜਿਹੜਾ ਅਗਿਆਨੀ ਹੈ, ਜਿਹੜਾ ਬੇਸਮਝ ਹੈ, ਜਿਹੜਾ ਅੰਨਾ ਹੈ, ਜਿਹੜਾ ਹਨੇਰੇ ਵਿੱਚ ਰਹਿ ਰਿਹਾ ਹੈ, ਉਹਨੂੰ ਮੂਰਖ ਨੂੰ ਇਸ ਰਤਨ ਦਾ ਕੋਈ ਲਾਭ ਨਹੀਂ, ਉਹ ਕੀ ਕੀਮਤ ਪਾਵੇਗਾ। ਜਿੰਨਾ ਚਿਰ ਸਾਡੀ ਬਿਰਤੀ ਵਿੱਚ ਅਗਿਆਨਤਾ ਹੈ, ਬੇਸਮਝੀ ਹੈ, ਜਿੰਨਾ ਚਿਰ ਅਸੀਂ ਮੂਰਖ ਹਾਂ ਨਾ, ਸਾਨੂੰ ਗੁਰੂ ਦੇ ਸ਼ਬਦ ਦੀ ਸਾਰ ਨਹੀਂ ਹੈਗੀ। ਅੱਜ ਗੁਰੂ ਦੇ ਸ਼ਬਦ ਦੀ ਸਾਰ ਨਾ ਹੋਣ ਕਰਕੇ ਬੰਦਾ ਉਲਝਿਆ ਫਿਰਦਾ ਹੈ। ਜਿੰਨੀਆਂ ਟਰਬਲਸ ਨੇ, ਜਿੰਨੀਆਂ ਪ੍ਰੋਬਲਮਸ ਨੇ, ਇਹ ਕ੍ਰੀਏਟ ਹੀ ਕਿਉਂ ਹੋ ਰਹੀਆਂ ਨੇ? ਕਿਉਂਕਿ ਸਾਨੂੰ ਗੁਰੂ ਦੇ ਸ਼ਬਦ ਦੀ ਸਾਰ ਨਹੀਂ ਹੈ। ਅਸੀਂ ਬੰਦਿਆਂ ਦੀ ਟੇਕ ਲੈ ਰਹੇ ਹਾਂ, ਅਸੀਂ ਕਰਮ ਕਾਂਡਾਂ ਦੀ ਟੇਕ ਲੈ ਰਹੇ ਹਾਂ, ਅਸੀਂ ਕੂੜਾ ਕਰਕਟ ਘਰ ਵਿੱਚ ਇਕੱਠਾ ਕਰ ਰਹੇ ਹਾਂ। ਸਹੀ ਮਾਨਿਆਂ ਵਿੱਚ ਗੁਰੂ ਦੇ ਸ਼ਬਦ ਦੀ ਸਾਰ ਜਿਹਨੂੰ ਹੋ ਗਈ, ਉਹਨੂੰ ਫਿਰ ਕਿਤੇ ਭਟਕਣ ਦੀ ਲੋੜ ਨਹੀਂ ਰਹਿੰਦੀ। ਮਹਾਰਾਜ ਨੇ ਆਖਿਆ ਰਤਨਾ ਸਾਰ ਨਾ ਜਾਣੀ ਅਗਿਆਨੀਆਂ ਦਾ ਆਧਾਰ, ਰਤਨ ਗੁਰੂ ਕਾ ਸ਼ਬਦ ਹੈ। ਰਤਨ ਕੀ ਹੈ? ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਰਤਨ ਗੁਰੂ ਕਾ ਸ਼ਬਦ ਹੈ, ਬੁੱਝੈ ਬੁੱਝਣ ਹਾਰ। ਇਸ ਗੱਲ ਨੂੰ ਬੁੱਝਣ ਵਾਲਾ ਸਮਝਦਾ ਹੈ ਕਿ ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਭਾ ਨਾ ਸਕੈ ਜਾਲੇ। ਬਾਬੇ ਨੇ ਕਿਹਾ ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਦਾ ਬਚਨ ਏਡਾ ਕੀਮਤੀ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵ ਡਵਰ ਨਾ ਕੋਏ। ਬਾਬੇ ਨੇ ਕਿਹਾ ਬਾਣੀ ਨਿਰੰਕਾਰ ਹੈ, ਰੱਬ ਹੈ, ਇਹਦੇ ਬਰਾਬਰ ਦੁਨੀਆਂ ਤੇ ਹੋਰ ਕੋਈ ਚੀਜ਼ ਨਹੀਂ ਹੈਗੀ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵ ਡਵਰ ਨਾ ਕੋਏ, ਇਹਦੇ ਵਰਗਾ ਹੋਰ ਕੋਈ ਨਹੀਂ। ਬਾਣੀ ਗੁਰੂ, ਗੁਰੂ ਹੈ ਬਾਣੀ। ਰਤਨ ਗੁਰੂ ਕਾ ਸ਼ਬਦ ਹੈ, ਰਤਨ ਕੀ ਹੈ? ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ। ਬੁੱਝੈ ਬੁੱਝਣ ਹਾਰ, ਮਹਾਰਾਜ ਕਹਿੰਦੇ ਨੇ ਮੂਰਖ ਆਪ ਗਣਾਏ ਦੇ, ਜਿਹੜੇ ਮੂਰਖ ਨੇ ਉਹ ਗੁਰੂ ਦੇ ਸ਼ਬਦ ਨੂੰ ਛੱਡ ਕੇ ਆਪਣੇ ਆਪ ਨੂੰ ਗਣਾਉਂਦੇ ਨੇ, ਆਪਣੇ ਆਪ ਨੂੰ ਵੱਡਾ ਜਿਤਾਉਂਦੇ ਨੇ। ਰਤਨ ਗੁਰੂ ਕਾ ਸ਼ਬਦ ਹੈ, ਬੁੱਝੈ ਬੁੱਝਣ ਹਾਰ, ਮੂਰਖ ਆਪ ਗਣਾਏ ਦੇ ਮਰ ਜੰਮੈ ਹੋਏ ਖੁਆਰ। ਮਹਾਰਾਜ ਨੇ ਆਖਿਆ ਨਾਨਕ ਰਤਨਾ ਸੋ ਲਹੈ, ਹੇ ਨਾਨਕ ਉਹਨੂੰ ਰਤਨ ਮਿਲਦੇ ਹਨ। ਨਾਨਕ ਰਤਨਾ ਸੋ ਲਹੈ, ਜਿਸ ਗੁਰਮੁਖ ਲੱਗੈ ਪਿਆਰ। ਜਿਹਦਾ ਗੁਰੂ ਵੱਲ ਮੁੱਖ ਕਰਕੇ ਪਿਆਰ ਲੱਗ ਜਾਂਦਾ ਏ, ਉਹਦੀ ਝੋਲੀ ਵਿੱਚ ਫਿਰ ਗੁਰੂ ਕੀਮਤੀ ਰਤਨ ਪਾਉਂਦਾ, ਕੀਮਤੀ ਮੋਤੀ ਪਾਉਂਦਾ। ਸਦਾ ਸਦਾ ਨਾਮ ਉੱਚਰੈ, ਉਹ ਸਦਾ ਉਹਦਾ ਨਾਮ ਉੱਚਰਦਾ ਰਹਿੰਦਾ, ਹਰ ਨਾਮੋ ਨਿਤ ਵਿਹਾਰ। ਤੇ ਮਹਾਰਾਜ ਨੇ ਅੱਜ ਵੀ ਆਖਿਆ ਰਤਨ ਪਦਾਰਥ ਵਣਜੀਐ, ਸਤਿਗੁਰ ਦੀਆ ਬੁਝਾਈ ਰਾਮ। ਆਖਿਆ ਰਤਨ ਪਦਾਰਥ ਵਣਜੋ, ਗੁਰੂ ਤੁਹਾਨੂੰ ਇਹ ਸਮਝ ਦਿੰਦਾ ਹੈ। ਲਾਹਾ ਲਾਭ ਹਰ ਭਗਤ ਹੈ, ਜਿਵੇਂ ਦੁਨੀਆਂ ਦੇ ਰਤਨ ਬੰਦਾ ਇਕੱਠਾ ਕਰੇ ਤੇ ਲਾਹਾ ਕੀ ਮਿਲਦਾ ਹੈ? ਵੀ ਤੁਸੀਂ ਆਰਥਿਕ ਤੌਰ ਤੇ ਠੀਕ ਹੋ ਜਾਂਦੇ ਹੋ, ਤੁਹਾਨੂੰ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪੈਂਦੀ। ਤਾਂ ਹੀ ਆਪਾਂ ਭੱਜੇ ਫਿਰਦੇ ਹਾਂ ਨਾ, ਵੀ ਜੇ ਭਾਈ ਲੋੜ ਹੋਵੇ ਤੇ ਮੈਨੂੰ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਾ ਪਵੇ, ਆਪਾਂ ਤਾਂ ਮਿਹਨਤ ਕਰਦੇ ਹਾਂ। ਸਾਰੀ ਜ਼ਿੰਦਗੀ ਬੰਦਾ ਮਿਹਨਤ ਕਰਦਾ ਰਹਿੰਦਾ, ਚੰਗੀ ਗੱਲ ਹੈ, ਆਪਣੇ ਆਪ ਨੂੰ ਆਰੇ ਲਾ ਕੇ ਰੱਖਣਾ ਚਾਹੀਦਾ। ਆਖਿਆ ਜਿਹੜਾ ਗੁਰੂ ਦਾ ਸ਼ਬਦ ਰਤਨ ਹੈ,
ਇਹਦਾ ਵੀ ਇੱਕ ਲਾਭ ਹੈ, ਪਰ ਇਹਦਾ ਲਾਭ ਕੀ ਹੈ? ਰੱਬ ਦੀ ਭਗਤੀ, ਇਹਦਾ ਵੀ ਲਾਭ ਹੁੰਦਾ ਹੈ। ਇਹਦਾ ਆਤਮਿਕ ਜੀਵਨ ਨੂੰ ਲਾਭ ਹੈ ਇਹਦਾ। ਅੱਛਾ, ਦੁਨੀਆਂ ਦਾ ਧਨ ਜਿਹੜਾ ਹੈ, ਜਿੱਥੇ ਉਹ ਸਾਥ ਛੱਡ ਜਾਂਦਾ, ਉੱਥੇ ਗੁਰੂ ਦਾ ਸ਼ਬਦ ਤੁਹਾਡਾ ਸਾਥ ਦਿੰਦਾ, ਇਹਦਾ ਇਹ ਲਾਭ ਹੈ। ਲਾਹਾ ਲਾਭ ਹਰ ਭਗਤ ਹੈ, ਗੁਣਮੈ ਗੁਣੀ ਸਮਾਈ ਰਾਮ। ਮਹਾਰਾਜ ਕਹਿੰਦੇ ਨੇ ਤੁਸੀਂ ਇਹ ਭਗਤੀ ਖੱਟਦੇ ਹੋ ਗੁਣਾਂ ਵਾਲੀ, ਤੇ ਉਸ ਗੁਣ ਰੂਪੀ ਅਕਾਲ ਪੁਰਖ ਵਿੱਚ ਸਮਾ ਜਾਂਦੇ ਹੋ। ਗੁਣਮੈ ਗੁਣੀ ਸਮਾਏ ਜਿਸ ਆਪ ਬੁਝਾਏ, ਲਾਹਾ ਭਗਤ ਸੰਸਾਰੇ ਬਿਨ ਭਗਤੀ ਸੁੱਖ ਨਾ ਹੋਈ। ਇਹਨਾਂ ਰਤਨਾਂ ਦੇ ਵਿੱਚੋਂ ਰੱਬ ਦੀ ਭਗਤੀ ਲੱਭਦੀ ਹੈ, ਗੁਰੂ ਦੇ ਉਪਦੇਸ਼ ਵਿੱਚੋਂ ਰੱਬ ਦੀ ਭਗਤੀ ਲੱਭਦੀ ਹੈ, ਤੇ ਮਹਾਰਾਜ ਕਹਿੰਦੇ ਇਸ ਭਗਤੀ ਤੋਂ ਬਿਨਾਂ ਸੁੱਖ ਨਹੀਂ ਜੀ ਹੋ ਸਕਦਾ। ਬਿਨ ਭਗਤੀ ਸੁੱਖ ਨਾ ਹੋਈ, ਦੂਜੇ ਪਤ ਖੋਈ ਗੁਰਮਤ ਨਾਮ ਧਾਰੇ। ਫਿਰ ਬੰਦੇ ਦੀ ਪਤ ਖੁੱਸ ਜਾਂਦੀ ਹੈ ਜੇ ਉਹਦੇ ਕੋਲ, ਜਿਵੇਂ ਨਾ ਸਾਡੇ ਕੋਲ ਜੇ ਦੁਨੀਆਂ ਦਾ ਧਨ ਨਾ ਹੋਵੇ ਤੇ ਆਪਣੀ ਕੋਈ ਇੱਜ਼ਤ ਨਹੀਂ। ਜੇ ਤੁਹਾਡੇ ਕੋਲ ਦੁਨੀਆਂ ਦਾ ਧਨ ਨਹੀਂ ਹੈ ਤੇ ਜਿਹਨੂੰ ਹਰ ਵੇਲੇ ਕਟੋਰਾ ਫੜ ਕੇ ਮੰਗਣਾ ਹੀ ਪੈਂਦਾ, ਉਹਦੀ ਇੱਜ਼ਤ ਕਾਹਦੀ ਹੈ? ਅੱਜ ਕੱਲ੍ਹ ਤੇ ਹੁਣ ਬੰਦੇ ਲੋਕ ਬੜੇ ਸਿਆਣੇ ਹੋ ਗਏ ਨੇ ਸਾਰੇ ਹੀ। ਆਪਾਂ ਕਹਿੰਦੇ ਹਾਂ ਵੀ ਮਹਾਰਾਜ ਇੰਨਾ ਕੁ ਦੇਈਂ ਵੀ ਧੀਆਂ ਪੁੱਤਾਂ ਦੇ ਅੱਗੇ ਵੀ ਹੱਥ ਅੱਡਣਾ ਨਾ ਪਵੇ, ਵੀ ਉਹਨਾਂ ਦੇ ਅੱਗੇ ਵੀ ਇਹ ਨਾ ਹੋਵੇ ਵੀ ਬੱਸ ਦਾ ਕਿਰਾਇਆ ਵੀ ਰੋਜ਼ ਉਹਨਾਂ ਦੇ ਕੋਲੋਂ ਮੰਗਣਾ ਪਵੇ, ਵੀ ਲਿਆਈ $3 ਦੇ ਵੀ ਮੈਂ ਗੁਰਦੁਆਰੇ ਜਾਣਾ, ਲਿਆਈ $3 ਦੇ ਮੈਂ ਉੱਧਰ ਜਾਣਾ। ਵੀ ਮਹਾਰਾਜ ਇੰਨਾ ਕੁ ਜਿਹੜਾ ਹੈ ਉਹ ਸਾਡੀ ਝੋਲੀ ਦੇ ਵਿੱਚ ਰੱਖੀ। ਅੱਛਾ, ਫਿਰ ਇਸ ਧਨ ਦੌਲਤ ਦੇ ਨਾਲ ਸਾਡਾ ਨੇ ਵੀ ਇੰਨਾ। ਹੁਣ ਕਈ ਦਾਦੀਆਂ ਵਿਚਾਰੀਆਂ ਅਨਪੜ੍ਹ ਨੇ, ਉਹਨਾਂ ਨੂੰ ਜੇ ਕੈਨੇਡਾ ਦੀ ਸਰਕਾਰ ਪੈਨਸ਼ਨ ਵੀ ਦਿੰਦੀ ਹੈ, ਤੇ ਕਈ ਉੱਦਾਂ ਦੇ ਉਹਨਾਂ ਦੇ ਘਰੇ ਚਲਾਕ ਪੁੱਤ ਪੋਤਰੇ ਵੀ ਹੈਗੇ ਨੇ ਜਿਹੜੇ ਸਾਰੀ ਜ਼ਿੰਮੇਵਾਰੀ ਆਪ ਹੀ ਚੁੱਕ ਲੈਂਦੇ ਨੇ ਵੀ ਦਾਦੀ ਵਾਲੀ ਵੀ ਸਾਡੇ ਖਾਤੇ 'ਚ ਆ ਜਾਵੇ ਸਿੱਧੀ। ਇੱਦਾਂ ਦੀ ਸਿਚੁਏਸ਼ਨ ਵੀ ਹੈ, ਹਾਲਾਤ ਕੋਈ। ਹਾਂ ਠੀਕ ਹੈ, ਚਲੋ ਜਿਨ੍ਹਾਂ ਦੇ ਧੀਆਂ ਪੁੱਤਰ ਉਹਨਾਂ ਦੀ ਕਦਰ ਕਰਦੇ ਨੇ ਮੈਂ ਉਹਨਾਂ ਅੱਗੇ ਸਿਰ ਝੁਕਾਉਣਾ, ਪਰ ਬਹੁਤੀ ਵਾਰ ਸਮੱਸਿਆ ਜਿਹੜੀ ਹੈ ਉਹ ਇੱਦਾਂ ਦੀ ਵੀ ਹੈਗੀ ਹੈ ਵੀ ਉਹਨੂੰ ਫਿਰ ਹੱਥ ਅੱਡਣਾ ਪੈਂਦਾ ਰੋਜ਼ ਹੀ, ਰੋਜ਼ ਹੀ ਆਹ ਦਹੀਂ ਇੰਨੇ, ਆਹ ਦਹੀਂ ਇੰਨੇ। ਹੁਣ ਗੱਲ ਇਹ ਹੈ ਵੀ ਦੁਨੀਆਂ ਦਾ ਧਨ ਤੁਹਾਡੇ ਕੋਲ ਨਹੀਂ ਹੈ ਤੇ ਪੱਤ ਕੋਈ ਨਹੀਂ, ਇੱਜ਼ਤ ਕੋਈ ਨਹੀਂ, ਮੰਗਤੇ ਦੀ ਕਦੀ ਕੋਈ ਇੱਜ਼ਤ ਨਹੀਂ ਹੁੰਦੀ, ਮੰਗਣ ਵਾਲੇ ਦੀ ਕਦੀ ਕੋਈ ਇੱਜ਼ਤ ਨਹੀਂ ਹੁੰਦੀ। ਭਿਖਾਰੀ ਜਿਹੜਾ ਹੈ ਨਾ ਉਹਦੀ ਕਾਹਦੀ ਇੱਜ਼ਤ ਹੈ? ਬਾਬੇ ਨੇ ਬਖਸ਼ਿਸ਼ ਕੀਤੀ, ਆਖਿਆ ਪਰ ਜਿਹਦੇ ਕੋਲ ਰੱਬ ਦੇ ਨਾਮ ਦੀ ਭਗਤੀ ਨਹੀਂ ਹੈ ਉਹਦੀ ਵੀ ਕੋਈ ਇੱਜ਼ਤ ਨਹੀਂ ਹੈ। ਅੱਛਾ, ਤੇ ਜਿਹਦੇ ਕੋਲ ਰੱਬ ਦੀ ਭਗਤੀ ਆ ਜਾਂਦੀ ਹੈ ਨਾ ਉਹਦੇ ਕੋਲ ਕੱਖ ਵੀ ਨਾ ਹੋਵੇ ਤੇ ਤਾਂ ਵੀ ਇੱਜ਼ਤ ਵਾਲਾ ਹੋ ਜਾਂਦਾ ਉਹ। ਜਿਹਦੇ ਕੋਲ ਗੁਰੂ ਦੀ ਵਿਚਾਰ ਆ ਗਈ ਨਾ ਉਹਦੇ ਕੋਲ ਕੁਝ ਵੀ ਨਹੀਂ ਹੈ ਤੇ ਤਾਂ ਵੀ ਕਿਹੜਾ ਹੋ ਗਿਆ? ਉਹ ਇੱਜ਼ਤ ਵਾਲਾ ਹੋ ਗਿਆ। ਇਹ ਰੱਬ ਗੁਰੂ ਸਾਡੇ ਅੰਦਰ ਇੰਨੀ ਤਸੱਲੀ ਤੇ ਇੰਨੀ ਦ੍ਰਿੜਤਾ ਭਰ ਦਿੰਦਾ, ਇੰਨਾ ਜੀਵਨ ਵਿੱਚ ਗੁਣ ਨਾਲ ਸਾਨੂੰ ਭਰ ਦਿੰਦਾ ਹੈ ਵੀ ਤੁਹਾਡੇ ਕੋਲ ਕੱਖ ਵੀ ਨਾ ਹੋਵੇ ਤੇ ਤਾਂ ਵੀ ਤੁਸੀਂ ਇੱਜ਼ਤ ਵਾਲੇ ਹੋ ਜਾਂਦੇ ਹੋ। ਮਹਾਰਾਜ ਨੇ ਆਖਿਆ ਬਿਨ ਭਗਤੀ ਸੁੱਖ ਨਾ ਹੋਈ। ਜੇ ਤੁਸੀਂ ਸੁੱਖ ਚਾਹੁੰਦੇ ਹੋ ਤੇ ਗੁਰੂ ਦੀ ਗੁਣਾਂ ਵਾਲੀ ਭਗਤੀ ਤੋਂ ਬਿਨਾਂ ਸੁੱਖ ਪੈਦਾ ਨਹੀਂ ਹੋਣਾ। ਦੂਜਾ ਪਤ ਖੋਈ, ਤੇ ਜੇ ਇਸ ਭਗਤੀ ਦਾ ਤੁਸੀਂ ਤਿਆਗ ਕੀਤਾ ਤੇ ਤੁਹਾਡੀ ਇੱਜ਼ਤ ਕੋਈ ਨਹੀਂ। ਜਿਵੇਂ ਜੌਹਰੀ ਦੀ ਕੋਈ ਇੱਜ਼ਤ ਕਰਦਾ, ਕੋਈ ਬੰਦਾ ਬਹੁਤ ਪੈਸੇ ਦੇ ਤਲ ਤੇ ਮਜ਼ਬੂਤ ਹੋਵੇ ਤੇ ਸਾਰੇ ਉਹਦੇ ਅੱਗੇ ਜੀ ਜੀ ਕਰਦੇ ਨੇ, ਇੱਦਾਂ ਹੀ ਜਿਹੜੇ ਰੱਬ ਦੀ ਇਬਾਦਤ ਵਾਲੇ ਬੰਨੇ ਮਜ਼ਬੂਤ ਨੇ, ਆਖਿਆ ਵੱਡੇ ਵੱਡੇ ਜੌਹਰੀ ਉਹਨਾਂ ਨੂੰ ਵੀ ਆਣ ਕੇ ਨਮਸਕਾਰ ਕਰਦੇ ਨੇ, ਉਹਨਾਂ ਦੀ ਵੀ ਉਹ ਇੱਜ਼ਤ ਕਰਦੇ ਨੇ। ਮਹਾਰਾਜ ਨੇ ਅਗਲੇ ਬਚਨ ਵਿੱਚ ਆਖਿਆ ਵੱਖਰ ਨਾਮ ਸਦਾ ਲਾਭ ਹੈ। ਆਖਿਆ ਸੌਦਾ ਕਿਹੜਾ ਮਿਲਦਾ ਹੈ? ਸਦਾ ਹੀ ਲਾਭ ਦਾ, ਤੋਟਾ ਨਹੀਂ ਆਉਂਦਾ ਇਹਦੇ ਵਿੱਚ। ਵੱਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਪਾਰ ਲਾਏ, ਰਤਨ ਪਦਾਰਥ ਵਣਜੀਐ ਜਾਂ ਸਤਿਗੁਰ ਦੇ ਬੁਝਾਏ। ਮਹਾਰਾਜ ਨੇ ਆਖਿਆ ਰਤਨ ਦੀ ਗੁਣਾਂ ਦੀ ਵਣਜ ਕਰੋ ਜੇ ਗੁਰੂ ਪਾਸੋਂ ਤੁਹਾਨੂੰ ਸਮਝ ਮਿਲੇ। ਅਗਲਾ ਬੋਲ ਹੈ ਜੀ, ਮਾਇਆ ਮੋਹ ਸਭ ਦੁੱਖ ਹੈ। ਹੁਣ ਗੱਲ ਕੀਤੀ ਔਗਣਾਂ ਦੀ, ਉਹਨੂੰ ਮਾਇਆ ਦਾ ਮੋਹ ਕਹਿੰਦੇ ਨੇ। ਮਾਇਆ ਦਾ ਮੋਹ ਮਹਾਰਾਜ ਨੇ ਆਖਿਆ ਦੁੱਖ ਪੈਦਾ ਕਰਦਾ, ਇਹ ਵਪਾਰ ਖੋਟਾ ਹੈ। ਮਾਇਆ ਹੋਣੀ ਹੋਰ ਗੱਲ ਹੈ, ਮਾਇਆ ਦਾ ਮੋਹ ਹੋਣਾ ਹੋਰ ਗੱਲ ਹੈ, ਦੋਵਾਂ 'ਚ ਫਰਕ ਹੈ। ਮਾਇਆ ਗੁਜਰਾਨ ਹੈ ਸਾਡੇ ਜੀਵਨ ਦਾ, ਮਾਇਆ ਤੋਂ ਬਿਨਾਂ ਤਾਂ ਨਹੀਂ ਚੱਲਦੀ ਗੱਡੀ, ਪਰ ਮਾਇਆ ਦਾ ਮੋਹ ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ ਜੀਵਨ ਵਿੱਚ ਦੁੱਖ ਹੀ ਚੱਲਣੇ ਪੈਣ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ ਰਾਮ। ਬਾਬੇ ਨੇ ਆਖਿਆ ਇੱਕ ਰਤਨਾਂ ਦਾ ਵਪਾਰ ਹੈ ਤੇ ਇੱਕ ਔਗਣਾਂ ਦਾ ਵਪਾਰ ਹੈ, ਜਿਹਨੂੰ ਮਾਇਆ ਦਾ ਵਪਾਰ ਕਿਹਾ। ਔਗਣ ਹੀ ਇਕੱਠੇ ਕੀਤੇ। ਹੁਣ ਬਾਜ਼ਾਰ ਲੱਗਾ ਹੈ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਬਾਜ਼ਾਰ ਲੱਗਾ ਹੈ ਤੇ ਬਾਜ਼ਾਰ ਦੇ ਵਿੱਚ ਫਰੂਟ ਵੀ ਮਿਲਦਾ ਤੇ ਨਸ਼ਾ ਵੀ ਮਿਲਦਾ, ਤੇ ਦੋਵਾਂ ਦਾ ਹੀ ਜਿਹੜਾ ਹੈ ਉਹ ਅੱਡੋ ਅੱਡ ਲਾਭ ਹੈ, ਦੋਵਾਂ ਦਾ ਹੀ ਅੱਡੋ ਅੱਡ। ਬਾਜ਼ਾਰ ਦੇ ਵਿੱਚ ਜ਼ਹਿਰ ਵੀ ਮਿਲਦਾ, ਬਾਜ਼ਾਰ ਦੇ ਵਿੱਚ ਜ਼ਹਿਰ ਵੀ ਮਿਲਦਾ, ਸਾਡੀ ਆਪਣੀ ਚੋਇਸ ਹੈ ਨਾ ਵੀ ਤੁਸੀਂ ਜ਼ਹਿਰ ਲੈਣਾ ਕਿ ਅੰਮ੍ਰਿਤ ਲੈਣਾ। ਬਾਜ਼ਾਰ 'ਚ ਤੇ ਹਰ ਚੀਜ਼ ਪਈ ਹੈ। ਹੁਣ ਜਿਹੜਾ ਬੰਦਾ ਜਿਹੜਾ ਮਤਲਬ ਕੋਈ ਨਸ਼ਾ ਪੱਤਾ ਕਰਦਾ, ਸ਼ਰਾਬ ਪੀਂਦਾ,
ਜਦੋਂ ਤਕਾਲਾਂ ਜੀਆਂ ਦਾ ਵੇਲਾ ਹੁੰਦਾ ਤੇ ਉਹ ਲੀਕੁਅਰ ਸਟੋਰ ਦੇ ਅੱਗੋਂ ਦੀ ਲੰਘੇ ਤੇ ਉਦੋਂ ਕੁਰਿਆ ਨਹੀਂ ਜਾਂਦਾ ਜਿੰਨਾ ਚਿਰ ਗੇੜਾ ਨਾ ਮਾਰੀਏ। ਉਹਦੀ ਮੈਂਟੈਲਿਟੀ ਹੋਰ ਤਰ੍ਹਾਂ ਦੀ। ਉਹਨੇ ਹੁਣ ਲੀਕੁਅਰ ਸਟੋਰ ਵਾਲੇ ਇੱਥੇ ਤੇ ਖਾਸ ਕਰਕੇ ਕੁਝ ਬਾਹਰ ਖਲੋ ਕੇ ਹੁੱਕਾ ਥੋੜਾ ਮਾਰ ਦਿਓ ਵੀ ਆ ਜਾਓ, ਇੱਥੇ ਨਹੀਂ ਮਾਰਦੇ। ਈਵਨ ਮੈਂ ਤੇ ਕਹਿੰਦਾ ਹੁੰਦਾ ਅਸੀਂ ਠੀਕ ਹੈ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ, ਇੰਡੀਆ ਦੇ ਵਿੱਚ ਬੜੀ ਸਮੱਸਿਆ ਹੈ, ਡਰੱਗ ਆ ਗਿਆ, ਸਰਕਾਰਾਂ ਜਿਹੜੀਆਂ ਨੇ ਉਹ ਕੰਟਰੋਲ ਨਹੀਂ ਕਰਦੀਆਂ, ਇਹ ਠੀਕ ਹੈ ਸਰਕਾਰਾਂ ਨੂੰ ਤੇ ਆਪਣਾ ਉੱਦਮ ਕਰਨਾ ਹੀ ਚਾਹੀਦਾ ਹੈ। ਸਰਕਾਰਾਂ ਭੱਜਣ ਨਾ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਕਿੰਨੇ ਤਰ੍ਹਾਂ ਦੀਆਂ ਟਰਬਲਸ ਪ੍ਰੋਬਲਮਸ ਜਿਹੜੀਆਂ ਨੇ ਉਹ ਕ੍ਰੀਏਟ ਹੁੰਦੀਆਂ ਨੇ, ਫਿਰ ਨਸ਼ਈ ਕਿੱਦਾਂ ਰਾਹ ਜਾਂਦਿਆਂ ਦੇ ਕੰਨਾਂ 'ਚੋਂ ਵਾਲੀਆਂ ਖੋਹਦੇ ਨੇ, ਉਹਨਾਂ ਦੇ ਕੰਨ ਖਿੱਚ ਲੈਂਦੇ ਨੇ, ਆਪਾਂ ਵਿਹਨੇ ਹਾਂ ਨਾ ਸਾਰਾ ਕੁਝ। ਅਤੇ ਇੱਥੇ ਵੀ ਤਾਂ ਇੱਦਾਂ ਕੁਝ ਹੀ ਹੋ ਰਿਹਾ, ਕਦੀ ਕਿਤੇ ਲੁੱਟ ਹੋ ਗਏ, ਕਦੇ ਕੋਈ ਵਾਰਦਾਤ ਹੋ ਗਈ, ਇੱਥੇ ਵੀ ਇੱਦਾਂ ਸਾਰਾ ਕੁਝ ਚੱਲੀ ਜਾਂਦਾ। ਪਰ ਅਗਲੀ ਗੱਲ ਇਹ ਹੈ ਵੀ ਮੈਂ ਕਹਿੰਦਾ ਜੇ ਤੁਸੀਂ ਕਰਨ ਵਾਲੇ ਨਹੀਂ ਹੋ, ਜੇ ਤੁਹਾਡੀ ਸੁਰਤ ਵਿੱਚ ਇੰਨੀ ਦ੍ਰਿੜਤਾ ਹੈ ਤਾਂ ਤੁਸੀਂ ਅਕਲ ਲਈ ਹੋਈ ਹੈ, ਤਾਂ ਤੁਹਾਡੇ ਸਾਹਮਣੇ ਕੋਈ ਚਿੱਟੇ ਦਾ ਢੇਰ ਵੀ ਲਿਆਣ ਕੇ ਲਾ ਦੇਵੇ ਹਾਂ ਡਰੱਗ ਦਾ, ਤੁਸੀਂ ਕਿਵੇਂ ਲੈ ਲਓਗੇ, ਤੁਸੀਂ ਕਿੱਦਾਂ ਪੀ ਲਓਗੇ? ਹੁਣ ਸਾਡੇ ਵਰਗੇ ਬੰਦੇ ਨੂੰ ਕੋਈ ਪਿਆ ਕੇ ਵਿਖਾਵੇ, ਹਾਂ ਕੋਈ ਇਹ ਗੱਲ ਵੱਖਰੀ ਹੈ, ਕੋਈ ਚਾਹ 'ਚ ਪਾ ਕੇ ਕੋਈ ਦੇ ਜਾਵੇ ਤਾਂ ਗੱਲ ਵੱਖਰੀ ਹੈ, ਕੋਈ ਪ੍ਰਸ਼ਾਦੇ ਪਾਣੀ 'ਚ, ਪਰ ਇੱਦਾਂ ਕੋਈ ਲਿਆਣ ਕੇ ਆਖੇ ਵੀ ਲਓ ਜੀ ਇੰਨੇ ਢੇਰ ਲੱਗੇ ਪਏ ਨੇ। ਅਸੀਂ ਸਰਕਾਰਾਂ ਨੂੰ ਜਿੱਥੇ ਦੋਸ਼ ਦਿੰਦੇ ਹਾਂ ਉੱਥੇ ਇਹਨਾਂ ਗੱਲਾਂ ਵੱਲ ਝਾਤੀ ਮਾਰੀਏ ਵੀ ਇੱਥੇ ਬੜੇ ਐਸੇ ਬਾਪ ਨੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਦੇ ਵਿਖਾਵੇ ਲਾਏ ਹੋਏ ਨੇ, ਹੈ ਨਾ, ਅਤੇ ਘਰ ਦੀਆਂ ਜਿਹੜੀਆਂ ਨੇ ਉਹ ਵੀ ਨਹੀਂ ਡੱਕਦੀਆਂ ਕਈ, ਤਾਂ ਉਹ ਵੀ ਸ਼ਾਮਾਂ ਨੂੰ ਕਹਿੰਦੀਆਂ ਨੇ ਅਸੀਂ ਬਣਾ ਕੇ ਦਿੰਦੀਆਂ ਤੁਹਾਨੂੰ, ਅੱਗੋਂ ਫਿਰ ਧੀਆਂ ਪੁੱਤਰ ਵੀ ਉੱਧਰ ਨੂੰ ਤੁਰ ਪੈਂਦੇ ਨੇ, ਫਿਰ ਆਪਾਂ ਰੋਂਦੇ ਹਾਂ ਕਰਲਾਉਂਦੇ ਹਾਂ ਵੀ ਇਹ ਤਾਂ ਇਨਵਾਇਰਮੈਂਟ ਹੈ ਜੀ, ਸਾਨੂੰ ਆਪਣਾ ਮਾਹੌਲ ਜਿਹੜਾ ਹੈ ਉਹ ਥੋੜ੍ਹਾ ਜਿਹਾ ਠੀਕ ਕਰਨਾ ਪੈਣਾ। ਹਾਂ ਮੈਂ ਇਹ ਜ਼ਰੂਰ ਕਹਿੰਦਾ ਹੁੰਦਾ ਵੀ ਠੀਕ ਹੈ ਇੱਥੇ ਭਲਿਆਂ ਦੇ ਪੁੱਤਰ ਵੀ ਵਿਗੜ ਜਾਂਦੇ ਨੇ, ਇਹ ਵੀ ਸੱਚ ਹੈ, ਪਰ ਗੱਲ ਇਹ ਹੈ ਵੀ ਤੁਸੀਂ ਆਪਣਾ ਯਤਨ ਤਾਂ ਕਰੋ ਨਾ, ਯਤਨ ਤਾਂ ਕਰਨਾ। ਹੁਣ ਕਈਆਂ ਦੀਆਂ ਤਨਖਾਹਾਂ ਮਰ ਜਾਂਦੀਆਂ, ਪਰ ਇਹਦਾ ਮਤਲਬ ਇਹ ਥੋੜ੍ਹਾ ਹੁੰਦਾ ਵੀ ਉਹਨੇ ਕੰਮ ਕਰਨਾ ਹੀ ਛੱਡ ਦੇਣਾ। ਕਿਸਾਨ ਦੀ ਫਸਲ ਮਰ ਜਾਂਦੀ ਕਈ ਨਾ, ਪਰ ਕਿਸਾਨ ਆਪਣਾ ਯਤਨ ਥੋੜ੍ਹਾ ਛੱਡ ਦਿੰਦਾ, ਉਹਨੇ ਤਾਂ ਫਿਰ ਬੀਜ ਦੇਣੀ ਉਹਨੇ। ਹੁਣ ਅਸੀਂ ਜਿਹੜੀਆਂ ਸਾਡੀਆਂ ਰਿਸਪੋਂਸੀਬਿਲਟੀਜ਼ ਨੇ ਜੇ ਅਸੀਂ ਉਹ ਨਹੀਂ ਨਿਭਾ ਰਹੇ ਤਾਂ ਫਿਰ ਗੱਲ ਬਣਨੀ ਨਹੀਂ, ਫਿਰ ਗੱਲ ਇਕੱਲੀ ਜਿਹੜੀ ਹੈ ਗੱਲ ਉਹ ਇੱਦਾਂ ਨਹੀਂ ਚੱਲਣੀ। ਹੁਣ ਬਾਜ਼ਾਰ ਦੇ ਵਿੱਚ ਸਾਰਾ ਕੁਝ ਪਿਆ ਹੈ, ਤੁਹਾਨੂੰ ਪਤਾ ਵੀ ਤੁਹਾਨੂੰ ਕਿਹੜੇ ਚੀਜ਼ ਦੀ ਲੋੜ ਹੈ, ਕਿੰਨੀ ਕੁਆਂਟਿਟੀ 'ਚ ਲੋੜ ਹੈ। ਹੁਣ ਇੱਥੇ ਕੋਸਕੋ ਵਰਗੇ ਸਟੋਰ ਨੇ, ਵੱਡੇ ਸਟੋਰ ਨੇ, ਉੱਥੇ ਸਮਾਨ ਖੁੱਲ੍ਹਾ ਮਿਲ ਜਾਂਦਾ, ਇਹ ਤਾਂ ਤੁਹਾਡੀ ਜੇਬ ਉੱਤੇ ਡਿਪੈਂਡ ਹੈ ਨਾ ਵੀ ਤੁਸੀਂ ਕਿੱਥੇ ਜਾਣਾ, ਤੁਸੀਂ ਸੁਪਰ ਸਟੋਰ ਜਾਣਾ ਕਿ ਕੋਸਕੋ 'ਤੇ ਜਾਣਾ। ਅਸੀਂ ਸਿਆਣਪ ਨਾਲ ਹੀ ਤੁਰਦੇ ਹਾਂ ਨਾ ਘਰੋਂ, ਇਸੇ ਤਰੀਕੇ ਨਾਲ ਸਿਆਣਪ ਅਸੀਂ ਦੂਜੇ ਬੰਨੇ ਵੀ ਰੱਖੀਏ, ਗੁਣਾਂ ਵਾਲੇ ਬੰਨੇ ਵੀ ਰੱਖੀਏ, ਚੰਗੇ ਬੰਨੇ ਵੀ ਰੱਖੀਏ, ਉੱਥੇ ਸਾਡੀ ਸਿਆਣਪ ਫੇਲ ਹੋ ਜਾਂਦੀ ਹੈ। ਅਸੀਂ ਕਹਿੰਦੇ ਬਸ ਠੀਕ ਹੈ ਜੀ ਬੱਚਾ ਪੜ੍ਹ ਲਿਖ ਗਿਆ, ਇਹਨੂੰ ਇੰਜੀਨੀਅਰ ਬਣਾਉਣਾ, ਡਾਕਟਰ ਬਣਾਉਣਾ, ਠੀਕ ਹੈ ਧਰਮੀ ਵੀ ਬਣਾਓ ਉਹਨੂੰ, ਕੋਈ ਗੁਰੂ ਵਾਲੇ ਕੋਈ ਨੇਕੀ ਅਖਲਾਕ ਵੀ ਉਹਦੇ ਅੰਦਰ ਪੈਦਾ ਕਰੋ, ਉਹ ਵੀ ਤੁਹਾਡੇ ਵਾਲੇ ਪ੍ਰਾਊਡ। ਮੈਂ ਕਹਿੰਦਾ ਇੱਕ ਪਾਸੇ ਬੱਚਾ ਇੰਜੀਨੀਅਰ ਬਣਿਆ ਹੋਵੇ ਤੇ ਹੋਵੇ ਸਿਰੇ ਦਾ ਝੂਠਾ, ਇੱਕ ਪਾਸੇ ਉਹ ਤੇ ਇੱਕ ਪਾਸੇ ਤੁਹਾਡਾ ਪੁੱਤ ਆਮ ਜੌਬ ਵੀ ਕਰਦਾ ਹੋਵੇ ਪਰ ਜੇ ਉਹਦੇ ਜੀਵਨ ਵਿੱਚ ਸੱਚ ਹੈ ਨਾ ਜੀ, ਉਹ ਔਲਾਦ ਹਜ਼ਾਰਾਂ ਗੁਣਾ ਚੰਗੀ ਹੈ, ਉਹ ਹਜ਼ਾਰਾਂ ਗੁਣਾ ਚੰਗੀ ਹੈ। ਇੱਕ ਪਾਸੇ ਡਾਕਟਰ ਬਣਿਆ ਹੋਵੇ, ਬੜੀ ਧਨ ਦੌਲਤ, ਬੜੀ ਸੰਪਤਾ, ਸਾਰਾ ਕੁਝ ਹੋਵੇ, ਪਰ ਹੋਵੇ ਸਿਰੇ ਦਾ ਫਰੋਡੀ ਤੇ ਝੂਠਾ, ਬਦ ਇਖਲਾਕ, ਉਹਦੇ ਨਾਲੋਂ ਇਖਲਾਕ ਵਾਲੀ ਔਲਾਦ ਕਈ ਗੁਣਾ ਚੰਗੀ ਹੈ, ਭਾਵੇਂ ਸਵੇਰੇ ਜਾ ਕੇ ਸ਼ਾਮਾਂ ਨੂੰ ਦਿਹਾੜੀ ਕਰਕੇ ਘਰੇ ਖਾ ਲਵੇ ਲਿਆਣ ਕੇ, ਉਹ ਚੰਗੀ ਹੈ। ਪਰ ਸਾਡੀ ਕਿਉਂਕਿ ਸੁਰਤ ਇੱਦਾਂ ਦੀ, ਸਾਡੀ ਸੋਚ ਇੱਦਾਂ ਦੀ ਹੈ ਖਾਸ ਕਰਕੇ। ਸੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ ਰਾਮ। ਆਖਿਆ ਖੋਟ ਦਾ ਵਪਾਰ ਨਾ ਕਰੀ ਜੀਵਨ ਵਿੱਚ, ਇਹ ਦੁੱਖ ਪੱਲੇ ਪਵੇਗਾ। ਖੋਟਾ ਇਹ ਵਪਾਰਾ ਰਾਮ, ਕੂੜ ਬੋਲ ਬਿਖ ਖਾਵਣੀ। ਇਹਦੇ ਵਿੱਚ ਬੰਦਾ ਕਰਦਾ ਕੀ ਹੈ, ਜ਼ੁਬਾਨ ਤੋਂ ਕੂੜ ਬੋਲਦਾ ਤੇ ਜ਼ਹਿਰ ਖਾਂਦਾ ਰਹਿੰਦਾ। ਅੱਛਾ ਜੀ, ਕੂੜ ਬੋਲ ਕੇ ਨਾ ਤੁਸੀਂ, ਠੀਕ ਹੈ ਕੂੜ ਬੋਲਿਆ ਦੂਜੇ ਦਾ ਨੁਕਸਾਨ ਤੇ ਹੁੰਦਾ ਹੀ ਹੈ ਜਿਹੜਾ ਹੁੰਦਾ ਹੈ, ਪਰ ਤੁਸੀਂ ਆਪ ਵੀ ਜ਼ਹਿਰ ਖਾਂਦੇ ਹੋ। ਜਦੋਂ ਨਾ ਤੁਸੀਂ ਮੂੰਹ ਵਿੱਚ ਜ਼ਹਿਰ ਪਾ ਕੇ ਥੁੱਕੋਗੇ ਨਾ, ਮੂੰਹ ਵਿੱਚ ਜ਼ਹਿਰ ਪਾ ਕੇ ਥੁੱਕੋਗੇ ਕਿਸੇ ਦੇ ਉੱਤੇ, ਠੀਕ ਹੈ ਦੋ ਚਾਰ ਛਿੱਟਾਂ ਉੱਤੇ ਡਿੱਗਣਗੀਆਂ, ਉਹਦਾ ਨੁਕਸਾਨ ਹੋ ਸਕਦਾ, ਪਰ ਬਚਣਾ ਤੁਸੀਂ ਵੀ ਨਹੀਂ। ਇਹ ਵੀ ਗੱਲ ਟੱਲ ਹੈ ਜੀਵਨ ਵਿੱਚ, ਜੇ ਕੂੜ ਹੈ ਝੂਠ ਹੈ, ਹਾਂ ਉਹ ਚੀਜ਼ ਕੂੜ ਨਹੀਂ ਹੁੰਦੀ ਕਿਹੜੀ, ਜਿਹੜੀ ਤੁਸੀਂ ਦੱਸ ਦਿਓ ਅਗਲੇ ਨੂੰ ਵੀ ਭਾਈ ਆਹ ਗੱਲ ਹੈ ਇੱਦਾਂ ਹੈ, ਪਰ ਇੱਕ ਹੈ ਵੀ ਦੱਸਣਾ ਕੁਝ ਹੋਰ ਤੇ ਕਰਨਾ ਕੁਝ ਹੋਰ, ਉਹ ਤਾਂ ਸਿੱਧਾ ਹੀ ਕੂੜ ਹੈ ਨਾ। ਮਹਾਰਾਜ ਨੇ ਕਿਹਾ ਬੰਦਾ ਕੂੜ ਬੋਲ ਬੋਲ ਕੇ ਜ਼ਹਿਰ ਖਾਂਦਾ, ਜ਼ਹਿਰ ਜ਼ਹਿਰ। ਅੱਛਾ ਵੈਸੇ ਕੋਈ ਸਾਨੂੰ ਜ਼ਹਿਰ ਲਿਆਣ ਕੇ ਦੇਵੇ, ਹਾਂ ਲੈ ਫੱਕੀ ਮਾਰ ਲਓ, ਬੰਦਾ ਮਾਰੇਗਾ ਨਹੀਂ ਮਾਰਦਾ, ਸਿਆਣਾ ਹੈ ਨਾ ਬੰਦਾ, ਪਰ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਝੂਠ ਹੀ ਬੋਲੀ ਜਾਂਦਾ, ਕੂੜ ਹੀ ਵੱਢੀ ਤੁਰਿਆ ਆਉਂਦਾ। ਬਾਬੇ ਨੇ ਕਿਹਾ ਜ਼ਹਿਰ ਖਾ ਰਿਹਾ ਤੇ ਇਹਦਾ ਕਲਿਆਣ ਕਿੱਥੋਂ ਹੋਣਾ,
ਕੂੜੇ ਬੰਦੇ ਦਾ ਕਦੀ ਕਲਿਆਣ ਨਹੀਂ ਹੁੰਦਾ। ਅੱਛਾ ਕੂੜ ਜਿਹੜਾ ਹੁੰਦਾ ਏ, ਹੁਣ ਆਪਣੇ ਘਰਾਂ ਚ ਗਾਰਬੇਜ ਨੂੰ ਕੂੜ ਹੀ ਕਹਿੰਦੇ ਨੇ, ਕੂੜਾ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਉਹ ਕਿੰਨਾ ਕੁ ਚਿਰ ਘਰੇ ਪਿਆ ਰਹਿੰਦਾ, ਕਿੰਨਾ ਕੁ ਚਿਰ ਘਰੇ ਪਿਆ ਰਹੇਗਾ? ਤੂੰ ਕੋਈ 2-4 ਘੰਟੇ, ਮੁੜ ਕੇ ਤੁਸੀਂ ਚੁੱਕਣਾ ਤੇ ਲਿਫਾਫਾ ਘਰ ਦੇ ਬਾਹਰ ਰੱਖ ਦੇਣਾ, ਫਿਰ ਡੰਪ ਟਰੱਕ ਆਉਣਾ ਤੇ ਉਹਨੇ ਚੁੱਕ ਕੇ ਉੱਥੋਂ ਵੀ ਦੂਰ ਲੈ ਜਾਣਾ, ਉਹਨੇ ਦੂਰ ਚਲਿਆ ਜਾਣਾ। ਕੂੜ, ਕੂੜਿਆਂ ਦੀ ਜ਼ਿੰਦਗੀ ਏਦਾਂ ਹੀ ਹੁੰਦੀ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਕੂੜ ਬੋਲ ਬਿਖ ਖਾਵਣੀ ਬਹੁ ਵਧੇ ਵਿਕਾਰਾ, ਆਰਾਮ ਬਹੁ ਵਧੇ ਵਿਕਾਰਾ, ਸਹਿਸਾ ਏ ਸੰਸਾਰਾ ਬਿਨ ਨਾਵੇਂ ਪਤ ਖੋਈ। ਕੂੜਾ ਬੰਦਾ ਸਦਾ ਹੀ ਸਹਿਮਿਆ ਰਹਿੰਦਾ, ਸਦਾ ਹੀ ਡਰਿਆ ਡਰਿਆ ਨਹੀਂ ਜਿਵੇਂ ਰਹਿੰਦਾ, ਕਿਉਂਕਿ ਉਹਨੂੰ ਪਤਾ ਹੈ ਵੀ ਮੇਰਾ ਕਿਸੇ ਵੇਲੇ ਵੀ ਪਾਜ ਉੱਗੜ ਸਕਦਾ, ਇਸ ਕਰਕੇ ਉਹ ਸਹਿਮ ਵਿੱਚ ਰਹਿੰਦਾ। ਪੜ ਪੜ ਪੰਡਿਤ ਵਾਦ ਵਖਾਣਾ ਬਿਨ ਬੂਝੇ ਸੁੱਖ ਨਾ ਹੋਈ। ਆਖਿਆ ਜਿਹੜੇ ਵੱਡੇ ਵੱਡੇ ਪੰਡਿਤ ਨੇ, ਗੁਣੀ ਗਿਆਨੀ ਨੇ, ਉਹ ਵੀ ਰੌਲਾ ਤੇ ਪਾਉਂਦੇ ਨੇ, ਪਰ ਇਹ ਉਹਨਾਂ ਲਈ ਵੀ ਗੱਲ ਇੰਨੀ ਹੈ ਵੀ ਜਿੰਨਾ ਚਿਰ ਤੁਸੀਂ ਜ਼ਿੰਦਗੀ ਦੀ ਅਸਲੀਅਤ ਨੂੰ, ਤੱਤ ਨੂੰ, ਗੁਰੂ ਦੇ ਸ਼ਬਦ ਨੂੰ ਸਮਝੋਗੇ ਨਹੀਂ ਨਾ, ਸੁੱਖ ਤੁਹਾਨੂੰ ਨਹੀਂ ਮਿਲਣਾ, ਭਾਵੇਂ ਜਿੰਨੀਆਂ ਮਰਜ਼ੀ ਪੋਥੀਆਂ ਪੜ੍ਹ ਲਓ। ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ। ਬਾਬੇ ਨੇ ਆਖਿਆ ਮਾਇਆ ਦਾ ਨਾਲ ਮੋਹ ਹੈ, ਉੱਚੀ ਉੱਚੀ ਕੂਕੀ ਜਾ ਰਿਹਾ, ਠੀਕ ਹੈ, ਉੱਚੇ ਕੂਕੇ ਵਾਧਾ ਗਾਵੇਂ ਜੋਧਾਂ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੈ ਪਿਆਰ। ਸਤਿਗੁਰ ਨੇ ਬਖਸ਼ਿਸ਼ ਕੀਤੀ, ਆਵਣ ਜਾਣਾ ਕਦੇ ਨਾ ਚੁੱਕੇ ਮਾਇਆ ਮੋਹ ਪਿਆਰਾ, ਮਾਇਆ ਮੋਹ ਸਭ ਦੁੱਖ ਹੈ ਖੋਟਾ ਏ ਵਪਾਰਾ, ਮਾਇਆ ਦਾ ਵਪਾਰ ਔਗਣਾ ਦਾ ਵਪਾਰ ਦੁੱਖ ਦੇਣ ਵਾਲਾ ਏ ਖੋਟਾ ਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਜੀ ਉਹਨਾਂ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਤਸੰਗ ਜੀ ਦੱਸ ਰਹੇ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਬਾਣੀ ਦਾ ਕੀਰਤਨ ਕਰਦਿਆਂ ਤੋਂ ਬੇਅੰਤ ਫੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਅਤੇ ਗੁਰੂ ਪਾਤਸ਼ਾਹ ਬਖਸ਼ਣਹਾਰ ਹਨ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਗੁਰਛੰਦ ਸਿੰਘ ਜੀ ਚੀਮਾ ਆਪ ਜੀ ਨੂੰ ਰੱਬੀ ਬਾਣੀ ਦੀ ਕਥਾ ਸੁਣਾਉਣਗੇ। ਸੋ ਉਹਨਾਂ ਪਾਸੋਂ ਗੁਰਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

রাখলিনি

अनेक विधि समझावो हम अज्ञान अल्प मत थू।

ओछी भगत कैसे उतर सपारी, कहो गोर गाज शिव सब को जाने। मुआ कबीर रमत श्री राम है, कहो गोर गज शिव सब को जाने। मुआ कबीर रमत श्री राम है, जुगो जुग अटल चवर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत, सहब सच्चे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच सजे दीवाना दियां हाजरियां भर रहे, सन्मान योग सत्कार योग सतसंगी जनों, सतगुरां ने बड़ी बख्शिश कीती है आप सब गुरुदेव दी पावन हजूरी विच जुड़ बैठ के सतगुरां दी अमृतमई बाणी दे रस पिने कीर्तन। मेरे तो पहला गुरु घर के रागी सिंघां पासों सरवण कर रहे सी, सो आओ समा है लड़ीवार चल रही गुरु ग्रंथ साहिब दी पावन बाणी दी कथा विचार दा। तो साध संगत जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, आओ विचारां नूं आरंभण तों पहला आपस विच फतेह दी सांझ पाईए जी। वाहिगुरु जी का खालसा, वाहिगुरु जी की फतेह। पावन शब्द राग गौड़ी भगतां की बाणी दे सरलेख हेठ गौड़ी कबीर जी पंच पदे, पंजां पदयां दा कबीर साहब दा शब्द है। ये शब्द विच कबीर साहब ने एक बड़ा वड्डा भरम जिहड़ा समाज दा है उहनूं दूर कीता है। आम लोकां विच ये वहम पैदा कीता होया है कि जे तुसीं किसे बनारस जां होर तीर्थ उत्ते मर जांदे हो ते तुहानूं स्वर्ग मिलेगा, पर जे तुसीं इन्हां थावां नूं छड्ड के किते होर मरदे हो ते तुहानूं मुक्ति नहीं मिलेगी। कबीर जी इस शब्द दे विच ना लोकां दा जिहड़ा इह भरम है, माता जी बाहर जाके गल कर लो, कबीर साहब ने इस शब्द दे विच लोकां दा जिहड़ा इह भरम सी कि किसी खास जगह दे उत्ते मरिया बंदे नूं मुक्ति मिलदी है, उहनूं अपने जीवन उत्ते हंडा के प्रैक्टिकली जिहड़ा है उह लोकां नूं कढ़न तों, उस वहम विचों कढ़न दा उहनां ने यतन कीता। एक तो गल हुंदी है भी बंदा वैसे कहिंदा है भी इस चीज़ नाल कुछ नहीं होना, एक हुंदा है भी प्रैक्टिकल करके विखाउणा भी इदां वाकई कोई फर्क नहीं पैंदा। अज भी लोक ये चंगा समझदे ने भी जे बंदा किसी धार्मिक स्थान उत्ते मर जावे, पर गुरु साहब की बाणी कहिंदी है भी बंदे का नतारा उहदे अमल ने करना, वह भावें जिथे मर्जी होवे। हुण इदां किवें हो सकदा है भी एक बंदा गुरु के दर उत्ते सेवा करदा होवे, गुरु की दित्ती सिक्ख्या नूं जीवन विच कमाउंदा होवे ते मर किते होर जावे ते उह ते नरकां नूं जावेगा, ते एक बंदा जिहड़ा गुरु की सिक्ख्या उत्ते अमल भी नहीं करदा कोई सेवा भी नहीं करदा, एक दिन अचानक धर्म स्थान उत्ते आया उत्थे उहदे प्राण निकल गए ते उहनूं स्वर्ग मिल गया, ये तो अपने आप विच गलत जी गल हो जाती। भावें कि सानू ये गल नाल याद रखने की लोड़ है भी सतगुर की बाणी ने जदों मुक्ति की भी गल की है तो उन्होंने आख्या ज्यौदियां जी मुक्त होना, आप मौत तो बाद की जिहड़ी मुक्ति है वह किसी ने वेखी नहीं है, वह एक झूठा इकरारनामा तो होगा भी जिवें तुहाडे नाल पलाट हो जाएगा चंद्रमा के उत्ते, पर ना बंदा उत्थों तक पहुँच कर सकता है। वह भावें सस्ता हो महंगा हो कोई फर्क नहीं पैंदा। मान लो हुण सानू कोई ये आखे भी 5,000 रुपया दिओ तो तुहाडा मैं चंद्रमा ते प्लाट बुक कर देना, बंदा
ਦੁਨੀਆਂ ਵਿੱਚ ਜਾ ਕੇ ਸ਼ੇਖੀ ਮਾਰੇ, ਆਂਢ ਗੁਆਂਢ ਨੂੰ ਦੱਸੇ ਵੀ 5000 ਦੇ ਵਿੱਚ ਅਸੀਂ 10 ਮਰਲੇ ਦਾ ਪਲਾਟ ਚੰਦਰਮਾ ਤੇ ਲਿਆ ਹੋਇਆ, ਹੁਣ ਉੱਥੋਂ ਤੱਕ ਜਾਣ ਲਈ ਕਿੰਨਾ ਖਰਚਾ ਆਵੇਗਾ, ਜਾਣਾ ਤੇ ਦੂਰ ਦੀ ਗੱਲ ਹੈ, ਛੱਡੋ ਪਰਾਂ। ਤੇ ਕਿਸੇ ਨੇ ਵੈਸੇ ਹੀ ਇੱਕ ਨਾਲ ਤੁਹਾਨੂੰ ਬਣਾ ਕੇ ਕੋਈ ਚਿੱਠੀ ਦੇਤੀ ਹੋਵੇ ਵੀ ਹਾਂ ਤੁਹਾਡਾ ਪਲਾਟ ਉੱਥੇ ਰਜਿਸਟਰਡ ਹੋ ਗਿਆ, ਨਾ ਬੰਦਾ ਉਸ ਪਲਾਟ ਦਾ ਸੁੱਖ ਮਾਣ ਸਕਦਾ, ਨਾ ਉੱਥੇ ਜਾ ਸਕਦਾ, ਬਸ ਆਪਣੇ ਆਪ ਨੂੰ ਇੱਕ ਤਸੱਲੀ ਜ਼ਰੂਰ ਦੇ ਸਕਦਾ ਵੀ ਮੇਰਾ ਪਲਾਟ ਚੰਦਰਮਾ ਦੇ ਉੱਤੇ ਬੁੱਕ ਹੈ। ਉਹਦੇ ਨਾਲੋਂ ਤੇ ਜੇ ਇਸੇ ਸ਼ਹਿਰ ਦੇ ਵਿੱਚ ਤੁਸੀਂ ਲੈ ਲਓ, ਭਾਵੇਂ ਮਹਿੰਗਾ ਮਿਲਦਾ ਹੋਵੇ ਪਰ ਤੁਹਾਨੂੰ ਹੋਵੇਗਾ ਤੇ ਸਹੀ ਨਾ, ਅੱਖਾਂ ਦੇ ਸਾਹਮਣੇ ਵੀ ਆ ਸਾਹਮਣੇ ਪਿਆ, ਜਦੋਂ ਜਾਵਾਂਗੇ ਉਦੋਂ ਇਹਦੇ ਵਿੱਚ ਵਸੋਂ ਕਰ ਲਵਾਂਗੇ। ਹੁਣ ਮੁਕਤੀ ਨੂੰ ਲੈ ਕੇ ਵੀ ਬੰਦੇ ਨੂੰ ਏਦਾਂ ਵੀ ਬੰਦਾ ਕਹਿੰਦਾ ਮੌਤ ਤੋਂ ਬਾਅਦ ਮੁਕਤੀ ਜਿਹੜੀ ਕਿਸੇ ਨੇ ਨੀ ਵੇਖੀ। ਗੁਰੂ ਕਹਿੰਦਾ ਆ ਮੈਂ ਤੈਨੂੰ ਜਿਉਂਦਿਆਂ ਜੀ ਮੁਕਤ ਕਰਦਾ, ਜਿਉਂਦਿਆਂ ਜੀ। ਸਤਿਗੁਰ ਦੀ ਬਾਣੀ ਦਾ ਇੱਕ ਵਾਕ ਹੈ, ਆਖਿਆ ਮੋਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ। ਆਖਾ ਮੈਨੂੰ ਮਰੇ ਨੂੰ ਮੁਕਤੀ ਦੇਣੀ ਹੈ ਤੇ ਉਹ ਮੁਕਤੀ ਕਿੰਨੇ ਵੇਖੀ ਹੈ ਵੀ ਮੈਂ ਦੁਖੀ ਹੋਣ ਹਾਂ, ਮੁਸ਼ਕਲਾਂ ਵਿੱਚ ਹੋਣ ਹਾਂ ਤੇ ਮੁਕਤੀ ਵੀ ਮੈਨੂੰ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਵੀ ਕੋਈ ਮਰਨ ਤੋਂ ਬਾਅਦ ਮੁਕਤੀ ਚਾਹੀਦੀ ਹੈ। ਮਹਾਰਾਜ ਦੀ ਬਾਣੀ ਦਾ ਬਚਨ ਹੈ ਸਤਿਗੁਰ ਸਿੱਖ ਕੇ ਬੰਧਨ ਕਾਟੇ। ਸਤਿਗੁਰੂ ਵੀ ਹੋਣਾ ਤੇ ਸਿੱਖ ਵੀ ਹੋਣਾ ਤੇ ਬੰਧਨ ਵੀ ਹੁਣੇ ਹੀ ਕੱਟੇ ਜਾਣੇ। ਸਤਿਗੁਰੂ ਵੀ ਸਾਹਮਣੇ ਹੈ, ਸਿੱਖ ਵੀ ਸਾਹਮਣੇ ਹੈ ਤੇ ਬੰਧਨ ਵੀ ਹੁਣੇ ਹੀ ਕੱਟੇ ਜਾਣੇ ਨੇ। ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਰੀਰ ਹੈ ਤੇ ਵਿਕਾਰ ਹੈ, ਸਰੀਰ ਹੈ ਤੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ ਤੇ ਗੁਰੂ ਨੇ ਉਹ ਹੁਣੇ ਹੀ ਕੱਟ ਦੇਣੇ ਨੇ। ਉਹਨੇ ਹੁਣੇ ਹੀ ਕਾਮ ਤੋਂ, ਕ੍ਰੋਧ ਤੋਂ, ਵਾਸ਼ਨਾਵਾਂ ਤੋਂ ਮੈਨੂੰ ਮੁਕਤ ਕਰ ਦੇਣਾ। ਜਿਹੜੀਆਂ ਵਾਸ਼ਨਾਵਾਂ, ਜਿਹੜੇ ਅੰਦਰ ਦਾ ਇਹ ਸੁਭਾਅ ਮੈਨੂੰ ਪਰੇਸ਼ਾਨ ਕਰਦਾ, ਗੁਰੂ ਤੇ ਹੁਣੇ ਗੁਰੂ। ਹੁਣ ਬੰਦਾ ਕਿਸੇ ਬੰਦ ਦਰਵਾਜ਼ੇ ਦੇ ਅੱਗੇ ਖਲੋਤਾ ਹੋਵੇ, ਹੁਣੇ ਹੀ ਖਲੋਤਾ ਹੈ ਤੇ ਚਾਬੀ ਵੀ ਹੋਣੀ ਚਾਹੀਦੀ ਹੈ, ਹੁਣੇ ਖੋਲਣਾ ਚਾਹੀਦਾ। ਇਹ ਤਾਂ ਨਹੀਂ ਹੈ ਵੀ ਬੰਦਾ ਆਖੇ ਵੀ ਨਹੀਂ ਕੋਈ ਨਹੀਂ ਅਗਲੇ ਜਨਮ ਖੋਲਾਂਗੇ, ਨਹੀਂ, ਹੁਣੇ ਸਾਰਾ ਕੁਝ ਹੁਣੇ ਹੋਣਾ ਚਾਹੀਦਾ। ਤੇ ਜਿਹੜਾ ਸ਼ਬਦ ਅੱਜ ਕਬੀਰ ਸਾਹਿਬ ਨੇ ਰੱਖਿਆ ਹੈ ਨਾ, ਉਹਦੇ ਵਿੱਚ ਉਹਨਾਂ ਨੇ ਜਿਹੜਾ ਸਦੀਆਂ ਤੋਂ ਇੱਕ ਮਿਥ ਚੱਲੀ ਆਉਂਦੀ ਸੀ ਨਾ, ਉਹਨੂੰ ਚੈਲੰਜ ਕੀਤਾ। ਉਹ ਮਿਥ ਕਿਹੜੀ ਸੀ ਵੀ ਬਨਾਰਸ ਦੀ ਧਰਤੀ ਤੇ ਜੇ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਜਿਹੜਾ ਹੈ ਉਹ ਮੁਕਤੀ ਮਿਲ ਜਾਂਦੀ ਆ, ਤੇ ਜੇ ਉਹ ਬੰਦਾ ਬਨਾਰਸ ਦੀ ਧਰਤੀ ਨੂੰ ਛੱਡ ਕੇ ਤੇ ਉਸ ਤੋਂ ਬਾਹਰ ਜਾ ਕੇ ਮਗਰ ਦੀ ਧਰਤੀ ਤੇ ਮਰਦਾ ਤੇ ਉਹਨੂੰ ਨਰਕ ਮਿਲਦੇ ਨੇ। ਆਹ ਗੱਲ ਹੈ ਵੀ ਜੇ ਬੰਦਾ ਬਨਾਰਸ ਦੀ ਧਰਤੀ ਤੇ ਮਰਿਆ ਉਹਨੂੰ ਮੁਕਤੀ ਮਿਲੇਗੀ, ਤੇ ਜੇ ਬੰਦਾ ਮਗਰ ਦੀ ਧਰਤੀ ਤੇ ਮਰ ਜਾਂਦਾ ਹੈ ਤੇ ਉਹਨੂੰ ਨਰਕ ਮਿਲੇਗਾ, ਉਹਨੂੰ ਮੁਕਤੀ ਨਹੀਂ ਮਿਲ ਸਕਦੀ। ਹੁਣ ਬਾਬਾ ਕਬੀਰ ਸਾਹਿਬ ਨੇ ਇੱਕ ਸਵਾਲ ਚੁੱਕਿਆ, ਵੈਸੇ ਉਹਨਾਂ ਨੇ ਆਖਿਆ ਵੀ ਇੱਕ ਬੰਦਾ ਸਾਰੀ ਜ਼ਿੰਦਗੀ ਪਰਉਪਕਾਰ ਕਰੇ, ਭਲੇ ਕੰਮ ਕਰੇ, ਨੇਕੀ ਵਾਲਾ ਜੀਵਨ ਬਤੀਤ ਕਰੇ, ਚੰਗਾ ਉਹਦਾ ਕਿਰਦਾਰ ਹੋਵੇ ਤੇ ਅਖੀਰ ਤੇ ਜਦੋਂ ਉਹਦਾ ਮਰਨ ਦਾ ਵੇਲਾ ਆਵੇ ਤੇ ਜੇ ਉਹ ਮਗਰ ਮਰ ਜਾਵੇ ਤੇ ਉਹਨੂੰ ਨਰਕ ਮਿਲੇਗਾ, ਇਹ ਕਿੱਦਾਂ ਦੀ ਗੱਲ ਹੋਈ? ਤੇ ਇੱਕ ਬੰਦਾ ਸਾਰੀ ਜ਼ਿੰਦਗੀ ਕੋਈ ਭਲਾ ਨਾ ਕਰੇ, ਕੋਈ ਪਰਉਪਕਾਰ ਨਾ ਕਰੇ ਤੇ ਉਹ ਮਰਨ ਦੇ ਵੇਲੇ ਬਨਾਰਸ ਦੀ ਧਰਤੀ ਤੇ ਆ ਜਾਵੇ ਤੇ ਉਹਨੂੰ ਸਵਰਗ ਮਿਲੇਗਾ, ਉਹਨੂੰ ਮੁਕਤੀ ਮਿਲੇਗੀ? ਇਹ ਤੇ ਗੱਲ ਹੀ, ਇਹ ਤੇ ਡੀਲ ਹੀ ਕੋਈ ਚੰਗੀ ਨਹੀਂ ਹੈਗੀ। ਹੁਣ ਲੋਕਾਂ ਵਿੱਚ ਇਹ ਚੀਜ਼ ਪ੍ਰਚਲਿਤ ਸੀ ਤੇ ਕਬੀਰ ਸਾਹਿਬ ਜਿਹੜੇ ਨੇ ਨਾ, ਇਹ ਉਹ ਮਹਾਂਪੁਰਖ ਹੈ ਜਿਹਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਬਨਾਰਸ ਦੀ ਧਰਤੀ ਤੇ ਕੱਢੀ ਹੈ, ਜਿਹਨੂੰ ਕੀ ਕਿਹਾ ਜਾਂਦਾ ਮੁਕਤੀ ਦੀ ਧਰਤੀ ਹੈ। ਪਰ ਜਦੋਂ ਕਬੀਰ ਸਾਹਿਬ ਦਾ ਅਖੀਰਲਾ ਵੇਲਾ ਆਇਆ ਨਾ ਜੀ, ਉਹ ਬਨਾਰਸ ਨੂੰ ਛੱਡ ਕੇ ਤੇ ਮਗਰ ਵਾਲੇ ਬੰਨੇ ਤੁਰ ਪਏ, ਜਿੱਥੇ ਕਿਹਾ ਜਾਂਦਾ ਵੀ ਜੇ ਇੱਥੋਂ ਮਰੋਗੇ ਤਾਂ ਇੱਥੇ ਤੁਹਾਨੂੰ ਮੁਕਤੀ ਨਹੀਂ ਮਿਲਣੀ। ਹੁਣ ਕਬੀਰ ਸਾਹਿਬ ਨੂੰ ਲੋਕ ਆਣ ਕੇ ਸਮਝਾਉਂਦੇ ਨੇ, ਉਹ ਕਹਿੰਦੇ ਨੇ ਕਮਾਲ ਹੈ ਵੀ ਤੁਸੀਂ ਸਾਰੀ ਜ਼ਿੰਦਗੀ ਦੇ ਬਨਾਰਸ ਰਹਿ, ਲੋਕ ਮਰਨ ਵੇਲੇ ਬਨਾਰਸ ਆਉਂਦੇ ਨੇ ਤੇ ਤੁਸੀਂ ਮਰਨ ਵੇਲੇ ਮਗਰ ਨੂੰ ਤੁਰ ਚੱਲੇ ਹੋ, ਇਹ ਤੇ ਕੋਈ ਗੱਲ ਚੰਗੀ ਨਹੀਂ ਹੈ। ਫਿਰ ਬਾਬਾ ਕਬੀਰ ਸਾਹਿਬ ਨੇ ਉਹਨਾਂ ਨੂੰ ਇੱਦਾਂ ਸਮਝਾਇਆ ਵੀ ਇੱਦਾਂ ਕੱਖ ਨਹੀਂ ਹੁੰਦਾ, ਇੱਦਾਂ ਕੁਝ ਨਹੀਂ ਹੁੰਦਾ। ਮੁਕਤੀ ਨਾ ਤੁਹਾਨੂੰ ਬਨਾਰਸ ਨੇ ਦੇਣੀ ਆ ਤੇ ਨਾ ਤੁਹਾਨੂੰ ਦੇਣੀ ਕਾਂਸੀ ਨੇ, ਖਿਮਾ ਕਰਿਓ, ਨਾ ਬਨਾਰਸ ਨੇ ਦੇਣੀ ਨਾ ਮਗਰ ਨੇ ਦੇਣਾ, ਬਨਾਰਸ ਨੂੰ ਹੀ ਕਾਂਸੀ ਕਹਿੰਦੇ ਨੇ। ਨਾ ਤੁਹਾਨੂੰ ਮੁਕਤੀ ਕਾਂਸੀ ਨੇ ਦੇਣੀ ਹੈ, ਨਾ ਮਗਰ ਨੇ ਦੇਣੀ ਹੈ, ਮੁਕਤੀ ਤੇ ਦੇਣੀ ਹੈ ਰੱਬ ਦੇ ਨਾਂ ਨੇ। ਮੁਕਤੀ ਦਾ ਦਾਤਾ ਕੌਣ ਹੈ? ਮੁਕਤੀ ਦਾ ਦਾਤਾ ਤੇ ਗੁਰੂ ਹੈ। ਮੁਕਤੀ ਤੇ ਤੁਹਾਨੂੰ ਉਹਦੇ ਕੋਲੋਂ ਮਿਲਣੀ ਹੈ। ਵੀ ਧਰਤੀ ਕਿਹੜੀ ਹੋਵੇ ਕੀ ਫਰਕ ਪੈਂਦਾ? ਕੋਈ ਕਨੇਡਾ ਹੈ, ਕੋਈ ਅਮਰੀਕਾ ਹੈ, ਕੋਈ ਇੰਡੀਆ ਹੈ, ਕੀ ਫਰਕ ਪੈਂਦਾ? ਜੇ ਬੰਦੇ ਦਾ ਇਖਲਾਕ ਹੀ ਚੰਗਾ ਨਹੀਂ ਹੈ, ਜੇ ਬੰਦੇ ਦੀ ਕਰਤੂਤ ਹੀ ਚੰਗੀ ਨਹੀਂ ਹੈ, ਕਰਤੂਤ ਹੀ ਪਸ਼ੂਆਂ ਵਾਲੀ ਹੈ, ਵੀ ਕਰਤੂਤ ਪਸ਼ੂ ਕੀ ਮਾਨਸ ਜਾਤ, ਜੇ ਕਰਤੂਤ ਹੀ ਪਸ਼ੂ ਵਾਲੀ ਹੈ,
ਉਹ ਕੈਨੇਡਾ ਚ ਹੋਵੇ, ਉਹ ਲਾਹੌਰ ਦੇ ਵਿੱਚ ਹੋਵੇ, ਉਹ ਅੰਮ੍ਰਿਤਸਰ ਹੋਵੇ, ਕੀ ਫਰਕ ਪੈਂਦਾ ਉਹਦੇ ਨਾਲ? ਇਹਦੇ ਨਾਲ ਅਮਲ ਦੀ ਗੱਲ ਹੈ ਤੇ ਰੱਬ ਦੇ ਨਾਮ ਤੋਂ ਬਿਨਾਂ ਮੁਕਤੀ ਕੋਈ ਨਹੀਂ ਮਿਲਦੀ। ਕਬੀਰ ਸਾਹਿਬ ਦਾ ਇੱਕ ਵਚਨ ਹੈ, ਉਹ ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਕਰੈ। ਗੰਗਾ ਤੀਰ ਦਾ ਮਤਲਬ ਹੁੰਦਾ ਜੀ ਕੰਢਾ। ਆਖਿਆ ਜੇ ਤੂੰ ਗੰਗਾ ਦੇ ਕੰਢੇ ਉੱਤੇ ਘਰ ਬਣਾ ਲਵੇਂ, ਗੰਗਾ ਵਿੱਚ ਜਾ ਕੇ ਲੋਕ ਚੁੱਭੀਆਂ ਮਾਰਦੇ ਨੇ, ਕਹਿੰਦੇ ਅਸੀਂ ਪਵਿੱਤਰ ਹੋ ਗਏ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ। ਵੀ ਤੂੰ ਗੰਗਾ ਦੇ ਪਾਣੀ ਨਾਲ ਇਸ਼ਨਾਨ ਕਰੇ, ਉਸੇ ਪਾਣੀ ਦੇ ਨਾਲ ਤੂੰ ਚਾਹ ਪ੍ਰਸ਼ਾਦਾ ਰੋਟੀ ਪਾਣੀ ਜੋ ਤੂੰ ਕਿਰਿਆ ਕਰਨੀ ਹੈ ਸਾਰੀ ਗੰਗਾ ਦੇ ਪਾਣੀ ਨਾਲ ਕਰੇ, ਪਰ ਬਿਨ ਹਰ ਨਾਮ ਨਾ ਮੁਕਤ ਹੋਏ। ਰੱਬ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ, ਬਿਨ ਹਰ ਨਾਮ ਨਾ ਮੁਕਤ ਹੋਏ। ਇਉਂ ਕਹਿ ਰਮੈ ਕਬੀਰ, ਇੱਦਾਂ ਕਬੀਰ ਸਾਹਿਬ ਕਹਿੰਦੇ ਨੇ ਸਾਨੂੰ, ਇੱਦਾਂ ਸਮਝਾਉਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਬਚਨ ਹੋਰ ਵੀ ਰੱਖਿਆ, ਆਖਿਆ ਜੋ ਜਨ ਭਾਉ ਭਗਤ ਕਛ ਜਾਣੈ ਤਾਂ ਕੋ ਅਚਰਜ ਕਾਹੋ। ਕਬੀਰ ਸਾਹਿਬ ਦਾ ਇਹ ਬੋਲ ਹੈ, ਉਹ ਕਹਿੰਦੇ ਵੀ ਇਹ ਬੜੀ ਅਨੋਖੀ ਗੱਲ ਆ ਵੀ ਜਿਹੜਾ ਵੀ ਮਨੁੱਖ ਰੱਬ ਦੀ ਪ੍ਰੇਮਾ ਭਗਤੀ ਨਾਲ ਸਾਂਝ ਬਣਾਉਂਦਾ ਤੇ ਉਹਦੇ ਨਾਲ ਰੱਬ, ਉਹ ਰੱਬ ਨਾਲ ਇੱਕਮਿਕ ਹੋ ਜਾਂਦਾ। ਇਹ ਕੋਈ ਵੱਡੀ ਗੱਲ ਨਹੀਂ ਹੈ, ਮਤਲਬ ਵੱਡੀ ਗੱਲ ਕੀ ਹੈ ਵੀ ਉਹ ਰੱਬ ਨਾਲ ਇੱਕਮਿਕ ਹੋ ਜਾਂਦਾ, ਵੀ ਉਹ ਰੱਬ ਨਾਲ ਇੱਕਮਿਕ ਹੋਏ ਤੋਂ ਬਿਨਾਂ ਰਹਿ ਨਹੀਂ ਸਕਦਾ ਜਿਹੜਾ ਰੱਬ ਦੀ ਭਾਉ ਭਗਤੀ ਕਰਦਾ ਹੈ। ਜੋ ਜਨ ਭਾਉ ਭਗਤ ਕਛ ਜਾਣੈ, ਜਿਹੜਾ ਉਹਦੀ ਭਾਉ ਭਗਤੀ ਨੂੰ ਜਾਣਦਾ ਹੈ, ਤਾਂ ਕੋ ਅਚਰਜ ਕਾਹੋ। ਆਖਿਆ ਅਚਰਜ ਵਾਲੀ ਗੱਲ ਹੀ ਨਹੀਂ, ਹੈਰਾਨ ਹੋਣ ਵਾਲੀ ਗੱਲ ਹੀ ਨਹੀਂ, ਉਹ ਰੱਬ ਨਾਲ ਇੱਕ ਹੋ ਜਾਵੇਗਾ। ਤਾਂ ਕੋ ਅਚਰਜ ਕਾਹੋ, ਜਿਉਂ ਜਲ ਮੈਂ ਜਿਉਂ ਜਲ ਜਲ ਮੈਂ ਪੈਸੇ ਨਾ ਨਿਕਸੇ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਤੇ ਫਿਰ ਉਹ ਵੱਖਰਾ ਨਹੀਂ ਹੁੰਦਾ ਨਾ, ਏਦਾਂ ਹੀ ਜਿਹੜਾ ਰੱਬ ਦੀ ਭਗਤੀ ਕਰਦਾ, ਇਬਾਦਤ ਕਰਦਾ, ਉਹ ਰੱਬ ਦਾ ਰੂਪ ਹੁੰਦਾ, ਉਹ ਤੋਂ ਵੱਖਰਾ ਨਹੀਂ ਹੁੰਦਾ। ਵੀ ਜਿਹੜਾ ਪਾਣੀ ਇੱਕ ਰਾਹ ਪੈ ਗਿਆ ਪਾਣੀ ਦੂਜੇ ਦੇ ਵਿੱਚ, ਉਹ ਵੱਖਰਾ ਕਿਵੇਂ ਹੋ ਜਾਊਗਾ? ਹੁਣ ਜਿਹੜਾ ਰੱਬ ਦਾ ਭਗਤ ਰੱਬ ਦੇ ਵਿੱਚ ਇੱਕਮਿਕ ਹੋ ਗਿਆ, ਇਹ ਕਿਵੇਂ ਹੋ ਸਕਦਾ ਵੀ ਉਹ ਮਗਰ ਦੇ ਵਿੱਚ ਜਾ ਕੇ ਮਰ ਜਾਵੇ ਤੇ ਉਹਨੂੰ ਮੁਕਤੀ ਨਹੀਂ ਮਿਲਣੀ, ਉਹ ਨਰਕ ਨੂੰ ਤੁਰ ਜਾਊਗਾ? ਇਹ ਤੇ ਉਦਾਂ ਦੀ ਗੱਲ ਹੈ ਵੀ ਜਿਵੇਂ ਪਾਣੀ ਦੇ ਗਲਾਸ ਚ ਪਾਣੀ ਹੋਰ ਪਾ ਦੋ ਲਿਆਣ ਕੇ ਬਾਹਰੋਂ, ਤੇ ਕੋਈ ਬੰਦਾ ਆਖੇ ਜੇ ਪਾਣੀ ਫਲਾਨੀ ਜਗ੍ਹਾ ਤੇ ਲੈ ਜਾਓਗੇ ਤੇ ਪਹਿਲਾਂ ਜਿਹੜਾ ਪਾਣੀ ਪਾਇਆ ਸੀ ਉਹ ਵੱਖਰਾ ਹੋ ਜਾਣਾ, ਜਿਹੜਾ ਮਗਰੋਂ ਪਾਇਆ ਸੀ ਉਹ ਵੱਖਰਾ ਹੋ ਜਾਣਾ। ਪਾਣੀ ਚ ਪਾਣੀ ਪੈ ਕੇ ਤੇ ਇੱਕੋ ਜਿਹਾ ਹੀ ਹੋ ਜਾਂਦਾ, ਉਹਨੂੰ ਬਾਅਦ ਚ ਅੱਡ ਨਹੀਂ ਕੀਤਾ ਜਾ ਸਕਦਾ। ਇਹ ਨਹੀਂ ਹੈ ਵੀ ਮਰਨ ਤੋਂ ਬਾਅਦ ਉਹਨੂੰ ਅੱਡ ਕਰ ਲਓਗੇ ਤੁਸੀਂ, ਨਹੀਂ ਨਹੀਂ, ਜਿਹੜੇ ਜਿਉਂਦਿਆਂ ਜੀ ਰੱਬ ਦੇ ਵਿੱਚ ਭੇਦ ਹੋ ਗਏ ਨਾ ਜੀ, ਉਹਨਾਂ ਨੂੰ ਦੁਨੀਆਂ ਦੀ ਕੋਈ ਧਰਤੀ ਅੱਡ ਨਹੀਂ ਕਰ ਸਕਦੀ, ਵੱਖਰਿਆ ਨਹੀਂ ਕਰ ਸਕਦੀ ਵੀ ਉੱਥੇ ਮਰ ਗਿਆ ਤੇ ਉਹਨੂੰ ਵੱਖਰਾ ਹੋ ਗਿਆ। ਇਹ ਤੇ ਇੱਦਾਂ ਦੀ ਗੱਲ ਹੈ ਵੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲੇ ਤੇ ਕੋਈ ਬੰਦਾ ਆਖੇ ਫਲਾਨੇ ਵੈਨਕੂਵਰ ਚ ਲੈ ਜਾਓ ਇਹ ਜਿਹੜਾ ਪਾਣੀ ਹੈ, ਉੱਥੇ ਉਹਨਾਂ ਨੇ ਕੀ ਕਰਨਾ ਵੀ ਜਿਹੜਾ ਗਲਾਸ ਤੁਸੀਂ ਪਹਿਲਾਂ ਪਾਇਆ ਸੀ ਉਹ ਵੱਖਰਾ ਕਰ ਦੇਣਾ, ਜਿਹੜਾ ਮਗਰੋਂ ਪਾਇਆ ਸੀ ਉਹ ਵੱਖਰਾ ਕਰ ਦੇਣਾ। ਇੱਦਾਂ ਨਹੀਂ ਹੋਣਾ, ਇੱਦਾਂ ਨਹੀਂ ਹੋਣਾ, ਇਹ ਗੱਲ ਅਸੋਹਣੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹਨੂੰ ਹੀ ਆਖਿਆ ਸੀ ਨਾ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ। ਤਾਂ ਹੀ ਉਦਾਹਰਨ ਦਿੱਤੀ ਨਾ ਵੀ ਜਿਵੇਂ ਇੱਦਾਂ ਇੱਕਮਿਕ ਹੋ ਗਿਆ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ। ਹੁਣ ਜਦੋਂ ਪਾਣੀ 'ਚ ਪਾਣੀ ਮਿਲ ਗਿਆ ਤੇ ਦੁਨੀਆਂ 'ਚ ਅੱਜ ਤੱਕ ਕੋਈ ਇੱਦਾਂ ਦਾ ਫਾਰਮੂਲਾ ਨਹੀਂ ਬਣਿਆ, ਭਾਵੇਂ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ, ਵੀ ਦੋ ਪਾਣੀਆਂ ਨੂੰ ਇਕੱਠਾ ਮਿਲਾ ਕੇ ਤੇ ਮੁੜ ਕੇ ਫਿਰ ਉਹਨੂੰ ਅੱਡੋ ਅੱਡ ਕੀਤਾ ਜਾਵੇ, ਅੱਜ ਤੱਕ ਇੱਦਾਂ ਨਹੀਂ ਹੋਇਆ। ਤੁਸੀਂ ਸਮੁੰਦਰ ਦੇ ਪਾਣੀ ਦਾ ਗਲਾਸ ਲੈ ਲਓ, ਦਰਿਆ ਦੇ ਪਾਣੀ ਦਾ ਗਲਾਸ ਲੈ ਲਓ, ਦੋਵਾਂ ਨੂੰ ਮੇਲ ਦਿਓ ਤੇ ਮੁੜ ਕੇ ਕਿਸੇ ਵਿਗਿਆਨੀ ਕੋਲ ਜਾਓ ਤੇ ਉਹਨੂੰ ਕਹੋ ਜੀ ਇਹਦੇ ਵਿੱਚੋਂ ਸਮੁੰਦਰ ਦਾ ਪਾਣੀ ਵੱਖਰਾ ਕੱਢ ਦਿਓ ਤੇ ਦਰਿਆ ਦਾ ਪਾਣੀ ਗਲਾਸ ਵੱਖਰਾ ਕੱਢ ਦਿਓ, ਨਹੀਂ ਨਿਕਲਣਾ ਉਹ। ਇਹ ਤੇ ਹੋ ਸਕਦਾ ਵੀ ਉਹਦੇ ਐਲੀਮੈਂਟ ਤੱਤ ਕੋਈ ਖਤਮ ਕਰ ਦਿਓ, ਉਹਨੂੰ ਪੀਣ ਲਾਇਕ ਬਣਾ ਦਿਓ, ਪਰ ਤੁਸੀਂ ਦਰਿਆ ਤੇ ਸਮੁੰਦਰ ਦਾ ਮਿਲਿਆ ਹੋਇਆ ਪਾਣੀ ਵੀ ਬਾਅਦ ਵਿੱਚ ਵੱਖਰਾ ਨਹੀਂ ਕਰ ਸਕਦੇ। ਹੁਣ ਕਬੀਰ ਸਾਹਿਬ ਨੇ ਇਹ ਗੱਲ ਕਿਉਂ ਆਖੀ? ਆਖਿਆ ਜਿਹੜਾ ਬੰਦਾ ਰੱਬ ਦੇ ਨਾਲ ਇੱਕ ਰਾਹ ਮਿਲ ਗਿਆ, ਉਹ ਇੱਦਾਂ ਜਿਵੇਂ ਪਾਣੀ 'ਚ ਪਾਣੀ ਮਿਲ ਗਿਆ, ਤੇ ਤੁਸੀਂ ਇਹ ਕਹਿ ਰਹੇ ਹੋ ਵੀ ਜੇ ਉਹ ਬੰਦਾ ਮਗਰ ਦੀ ਧਰਤੀ ਤੇ ਪ੍ਰਾਣ ਤਿਆਗ ਗਿਆ ਤੇ ਉਹ ਨਰਕਾਂ ਦਾ ਭਾਗੀਦਾਰ ਬਣੇਗਾ, ਤੇ ਜੇ ਉਹ ਕਾਂਸੀ ਦੀ ਧਰਤੀ ਤੇ ਤਿਆਗ ਗਿਆ ਤੇ ਉਹਨੂੰ ਸਵਰਗ ਮਿਲਣਗੇ, ਕਹਿੰਦੇ ਇਹ ਕਿੱਦਾਂ ਦੀ ਖੇਡ ਹੈ ਤੇ ਗੱਲ ਹੀ ਬੜੀ ਰੋਂਗ ਜੀ ਹੈ, ਗਲਤ ਜੀ ਹੈ। ਹੁਣ ਸਮਝਾਈ ਸਾਨੂੰ ਗੱਲ ਸਾਰੀ ਵੀ ਇਹ ਮਤਾ ਸਮਝੋ, ਜਿਹੜਾ ਰੱਬ ਦੇ ਨਾਲ ਇੱਕਮਿਕ ਹੋ ਗਿਆ, ਜਿਹਨੇ ਰੱਬ ਦੀ ਇਬਾਦਤ ਕਰ ਲਈ, ਹੁਣ ਗੁਰੂ ਨਾਨਕ ਸਾਹਿਬ ਵਰਗੇ ਮਹਾਂਪੁਰਖ ਨੇ, ਅਸੀਂ ਗੁਰੂਆਂ ਦੀ ਗੱਲ ਕਰਦੇ ਹਾਂ, ਭਗਤਾਂ ਦੀ ਗੱਲ ਕਰਦੇ ਹਾਂ, ਹੁਣ ਮੰਨ ਲਓ ਇਹਨਾਂ ਦੇ ਵਿੱਚੋਂ ਕਿਸੇ ਦੀ ਡੈਥ ਮਗਰ ਦੀ ਧਰਤੀ ਤੇ ਜੇ ਹੋ ਜਾਵੇ ਤੇ ਉਹ ਨਰਕਾਂ ਨੂੰ ਜਾਣਗੇ ਸਾਰੇ, ਕਹਿੰਦੇ ਇਹ ਚੰਗੀ ਗੱਲ ਹੈ। ਤੇ ਇੱਕ ਪਾਸੇ ਔਰੰਗਜ਼ੇਬ ਵਰਗੇ ਪਾਪੀ ਨੇ ਤੇ ਜੇ ਉਹ ਬਨਾਰਸ ਦੀ ਧਰਤੀ ਤੇ ਜਾ ਕੇ ਮਰ ਜਾਣ ਤੇ ਸਾਰੇ ਸਵਰਗਾਂ ਨੂੰ ਜਾਣਗੇ, ਇਹ ਕਿਵੇਂ ਹੋ ਸਕਦਾ? ਇਸ ਕਰਕੇ ਆਪਣੇ ਆਪ 'ਚ ਥਾਂ ਕੋਈ ਇੰਪੋਰਟੈਂਸ ਨਹੀਂ ਰੱਖਦੀ, ਥਾਂ ਕੋਈ ਅਹਿਮੀਅਤ ਨਹੀਂ ਰੱਖਦੀ। ਕੋਈ ਗੁਰਦੁਆਰੇ ਮਰ ਜਾਵੇ, ਕੋਈ ਸੜਕ 'ਤੇ ਮਰ ਜਾਵੇ, ਇਹਦਾ ਮੁਕਤੀ ਨਾਲ ਸੰਬੰਧ ਹੀ ਕੋਈ ਨਹੀਂ ਹੈ, ਇਹਦਾ ਨਹੀਂ ਮੁਕਤੀ ਨਾਲ ਕੋਈ ਸੰਬੰਧ। ਕੋਈ ਧਾਰਮਿਕ ਸਥਾਨ 'ਤੇ ਮਰ ਜਾਵੇ, ਹੁਣ ਸਾਧੂ ਬੰਦਾ ਤੇ
ਮੰਨ ਲਓ ਹੁਣ ਕੋਈ ਸਾਧੂ ਹੈ ਜੀ, ਗੁਰੂ ਨਾਨਕ ਸਾਹਿਬ ਮਾੜੇ ਚੰਗੇ ਸਾਰੇ ਥਾਵਾਂ ਤੇ ਗਏ ਨੇ, ਉਹ ਠੱਗਾਂ ਕੋਲ ਵੀ ਗਏ ਨੇ, ਚੋਰਾਂ ਕੋਲ ਵੀ ਗਏ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਗਲੀਚ ਲੋਕ ਸੀ ਉਹਨਾਂ ਦੇ ਕੋਲ ਵੀ। ਹੁਣ ਜਿਵੇਂ ਡਾਕਟਰ ਜਿਹੜਾ ਹੁੰਦਾ, ਵੇਖੋ ਜੀ ਡਾਕਟਰ ਨੂੰ ਤੇ ਰੋਗੀਆਂ ਦੇ ਘਰੇ ਜਾਣਾ ਹੀ ਪੈਂਦਾ, ਡਾਕਟਰ ਜਿਹੜਾ ਏ ਉਹ ਜੇ ਉਹ ਰੋਗੀ ਦੇ ਘਰੇ ਜਾਵੇਗਾ, ਜਿਹੜਾ ਰੋਗੀ ਨੇ ਉਹਦੇ ਘਰੇ ਉਹਨੇ ਕੀ ਕਰਨ ਜਾਣਾ। ਹੁਣ ਗੁਰੂ ਨਾਨਕ ਸਾਹਿਬ ਮਾੜੇ ਚੰਗੇ ਥਾਵਾਂ ਸਾਰਿਆਂ ਤੇ ਗਏ ਨੇ, ਪਰ ਮੰਨ ਲਓ ਜਿਹਨੂੰ ਤੁਸੀਂ ਕਹਿੰਦੇ ਵੀ ਉਹ ਥਾਂ ਮਾੜਾ, ਕੋਈ ਵੇਸ਼ਵਾ ਦਾ ਅੱਡਾ ਏ, ਤੇ ਜੇ ਉੱਥੇ ਜਾ ਕੇ ਕੋਈ ਰੱਬ ਦਾ ਬੰਦਾ ਮਰ ਵੀ ਜਾਵੇ ਤੇ ਉਹਨੂੰ ਤਾਂ ਵੀ ਸਵਰਗ ਹੀ ਮਿਲੇਗਾ, ਤੇ ਜੇ ਕੋਈ ਮਾੜਾ ਬੰਦਾ ਗੁਰਦੁਆਰੇ ਵੀ ਮਰ ਜਾਵੇ ਤੇ ਤਾਂ ਵੀ ਉਹਨੂੰ ਨਰਕ ਹੀ ਮਿਲਣਾ। ਹਾਲਾਂਕਿ ਮੈਂ ਫਿਰ ਬੇਨਤੀ ਕਰਾਂ, ਗੁਰਬਾਣੀ ਇਹ ਗੱਲ ਨਹੀਂ ਕਹਿੰਦੀ ਵੀ ਤੁਸੀਂ ਮਰਨ ਤੋਂ ਬਾਅਦ ਸਵਰਗ ਜਾਣਾ ਹੈ ਜਾਂ ਨਰਕ ਜਾਣਾ ਹੈ। ਗੁਰਬਾਣੀ ਨੇ ਜਿਉਂਦਿਆਂ ਜੀ ਮੁਕਤੀ ਦੀ ਗੱਲ ਕੀਤੀ ਹੈ। ਮੈਂ ਸਿਰਫ ਜਸਟ ਇੱਕ ਐਗਜ਼ਾਮਪਲ ਗੱਲ ਕਰ ਰਿਹਾ ਵੀ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਵੀ ਆਹ ਥਾਂ ਚੰਗੀ ਹੁੰਦੀ ਹੈ ਤੇ ਉਹ ਥਾਂ ਮਾੜੀ ਹੁੰਦੀ ਹੈ, ਜੇ ਸਾਡੀ ਸੁਰਤ ਵਿੱਚ ਮਾੜਾਪਣ ਹੈ, ਤੁਸੀਂ ਦੁਨੀਆਂ ਦੀ ਜਿਹੜੀ ਮਰਜ਼ੀ ਧਰਤੀ ਉੱਤੇ ਚਲੇ ਜਾਓ ਤੁਸੀਂ ਮਾੜੇ ਹੀ ਰਹਿਣਾ। ਜੇ ਤੁਹਾਡੀ ਸੁਰਤ ਵਿੱਚ ਚੰਗਿਆਈ ਹੈ, ਅੰਦਰ ਚੰਗਿਆਈ ਹੈ, ਅੰਦਰ ਨੇਕੀ ਹੈ, ਅੰਦਰ ਇਖਲਾਕ ਹੈ, ਅੰਦਰ ਰੱਬ ਦੇ ਗੁਣ ਨੇ, ਤੇ ਤੁਸੀਂ ਜਿਹੜੀ ਮਰਜ਼ੀ ਧਰਤੀ 'ਤੇ ਚਲੇ ਜਾਓ ਤੁਸੀਂ ਚੰਗੇ ਹੀ ਰਹਿਣਾ। ਅਤੇ ਇਹ ਸ਼ਬਦ ਬਾਬੇ ਕਬੀਰ ਨੂੰ ਰਚਨ ਦੀ ਕਿਉਂ ਲੋੜ ਪਈ? ਉਹਨਾਂ ਨੇ ਬੜਾ ਵੱਡਾ ਚੈਲੰਜ ਕੀਤਾ, ਕਿਉਂਕਿ ਮੈਂ ਜਿਹੜੀ ਆਰੰਭ ਵਿੱਚ ਗੱਲ ਕੀਤੀ ਸੀ ਵੀ ਕਬੀਰ ਸਾਹਿਬ ਨੂੰ ਇਹ ਕਿਹਾ ਗਿਆ ਵੀ ਜਿਹੜਾ ਬਨਾਰਸ ਦੀ ਧਰਤੀ 'ਤੇ ਮਰੇਗਾ ਉਹ ਭਾਵੇਂ ਜਿੰਨਾ ਮਰਜ਼ੀ ਪਾਪੀ ਹੋਵੇ ਉਹਨੂੰ ਮਿਲਣੇ ਨੇ, ਉਹਨੂੰ ਮੁਕਤੀ ਮਿਲੂਗੀ, ਅਤੇ ਜਿਹੜਾ ਮਗਰ ਦੀ ਧਰਤੀ 'ਤੇ ਮਰੂਗਾ ਉਹ ਭਾਵੇਂ ਜਿੰਨਾ ਮਰਜ਼ੀ ਪੁੰਨੀ ਹੋਵੇ, ਭਲਾ ਹੋਵੇ, ਅਤੇ ਉਹਨੂੰ ਨਰਕ ਮਿਲਣਗੇ। ਅਤੇ ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਬਨਾਰਸ ਬਤੀਤ ਕੀਤੀ, ਜਦੋਂ ਮਰਨ ਦਾ ਵੇਲਾ ਆਇਆ ਤਾਂ ਉਦੋਂ ਉੱਠ ਕੇ ਉੱਥੇ ਚਲੇ ਗਏ, ਜਿਹੜੀ ਧਰਤੀ ਨੂੰ ਸ਼ਰਾਪੀ ਧਰਤੀ ਕਿਹਾ ਜਾਂਦਾ, ਸ਼ਰਾਪੀ ਧਰਤੀ, ਮਗਰ ਦੀ ਧਰਤੀ। ਧਰਤੀ ਕੋਈ ਸ਼ਰਾਪੀ ਨਹੀਂ ਹੁੰਦੀ, ਪਿੰਡ ਕੋਈ ਸ਼ਰਾਪਿਆ ਨਹੀਂ ਹੁੰਦਾ, ਲੋਕ ਹੀ ਸ਼ਰਾਪੇ ਹੁੰਦੇ ਨੇ, ਪਿੰਡ ਥੋੜ੍ਹਾ ਕੋਈ ਸ਼ਰਾਪਿਆ ਹੁੰਦਾ। ਜਦੋਂ ਸਾਡੇ ਇਤਿਹਾਸ ਵਿੱਚ ਵੀ ਚਲੋ ਕਈ ਸਾਖੀਆਂ ਇੱਦਾਂ ਦੀਆਂ ਪੈ ਜਾਂਦੀਆਂ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾ ਅੰਮ੍ਰਿਤਸਰ ਗਏ ਨੇ ਤੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ। ਮਸੰਦ ਕੌਣ ਸਨ? ਇਹ ਉਹੀ ਲੋਕ ਸਨ ਜਿਹੜੇ ਗੁਰਤਾ ਗੱਦੀ ਚਾਹੁੰਦੇ ਸਨ, ਪ੍ਰਿਥੀਏ ਦੇ ਵਾਰਸ ਸਨ। ਪ੍ਰਿਥੀ ਚੰਦ ਕੌਣ ਸੀ? ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਭਰਾਤਾ ਸੀ, ਵੱਡਾ ਭਰਾਤਾ। ਉਹ ਚਾਹੁੰਦਾ ਸੀ ਗੁਰਤਾ ਗੱਦੀ ਮੈਨੂੰ ਮਿਲੇ, ਪਰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਨੂੰ ਮਿਲੀ। ਗੁਰੂ ਅਰਜਨ ਸਾਹਿਬ ਤੋਂ ਬਾਅਦ ਉਹਨੇ ਫਿਰ ਜ਼ੋਰ ਲਾਇਆ ਵੀ ਮੇਰੇ ਪੁੱਤਰ ਮਿਹਰਵਾਨ ਨੂੰ ਮਿਲ ਜਾਵੇ, ਅਤੇ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਮਿਲੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ, ਫਿਰ ਗੁਰੂ ਹਰਰਾਏ ਸਾਹਿਬ ਨੂੰ। ਇਹਨਾਂ ਸਮਿਆਂ ਵਿੱਚ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਇਹਨਾਂ ਦਾ ਹੋ ਗਿਆ, ਜਿਹੜੇ ਪ੍ਰਿਥੀ ਚੰਦ ਦੇ ਅੱਗੇ ਅੰਸ਼ਵੰਸ਼ ਜੀ ਨਾ, ਜਿਹੜੀ ਪ੍ਰਿਥੀ ਚੰਦ ਦੀ, ਮਿਹਰਵਾਨ ਹੋ ਗਿਆ। ਮਿਹਰਵਾਨ ਦਾ ਪੁੱਤਰ ਸੀ ਸੋਢੀ ਹਰਜੀ, ਅਤੇ ਸੋਢੀ ਹਰਜੀ ਦਾ ਪੁੱਤਰ ਸੀ ਸੋਢੀ ਕੌਲ। ਜੇ ਤੁਹਾਨੂੰ ਚੇਤਾ ਹੋਵੇ, ਇੱਕ ਨਗਰ ਹੈ ਮਾਲਵੇ 'ਚ ਪੈਂਦਾ, ਉਹਨੂੰ ਕਹਿੰਦੇ ਨੇ ਗੁਰੂ ਹਰ ਸਹਾਏ। ਜਿਹੜਾ ਗੁਰੂ ਹਰ ਸਹਾਏ ਹੈ ਨਾ, ਉਹ ਕੋਈ ਗੁਰੂ ਸਾਹਿਬ ਦੇ ਨਾਂ 'ਤੇ ਨਹੀਂ ਹੈਗਾ। ਉਹ ਕੌਣ ਸੀ? ਜਿਹੜਾ ਗੁਰੂ ਹਰ ਸਹਾਏ ਸੀ ਉਹ ਸੋਢੀ ਮਿਹਰਵਾਨ ਦਾ ਪੁੱਤਰ ਸੀ, ਜਿਹਨੇ ਗੁਰੂ ਅਰਜਨ ਸਾਹਿਬ ਤੋਂ ਬਾਅਦ ਇਹ ਦਾਅਵਾ ਕੀਤਾ ਵੀ ਮੈਂ ਗੁਰਤਾ ਗੱਦੀ 'ਤੇ ਬਹਿਣਾ। ਇਹਦੀ ਵੀ ਚਲੋ ਪੂਜਾ ਪ੍ਰਤਿਸ਼ਠਾ ਚੰਗੀ ਸੀ, ਜਿਵੇਂ ਅੱਜ ਕੱਲ੍ਹ ਲੋਕ ਡੇਰੇਦਾਰਾਂ ਦੀ ਹੁੰਦੇ ਨੇ। ਹੁਣ ਰਾਧਾ ਸਵਾਮੀਆਂ ਦੀ ਵੀ ਪੂਜਾ ਪ੍ਰਤਿਸ਼ਠਾ ਚੰਗੀ ਹੈ, ਲੋਕ ਉੱਥੇ ਵੀ ਜਾਈ ਜਾਂਦੇ ਨੇ, ਰਾਮ ਰਹੀਮ ਦੀ ਵੀ ਹੈਗੀ ਹੈ। ਇੱਦਾਂ ਹੀ ਜਿਹੜਾ ਇਹ ਸੋਢੀ ਹਰਜੀ ਸੀ, ਇਹਦੀ ਪੂਜਾ ਪ੍ਰਤਿਸ਼ਠਾ ਚੰਗੀ ਸੀ, ਅਤੇ ਇਹ ਤਾਂ ਕਰਕੇ ਉਹ ਜਿਹੜਾ ਨਗਰ ਹੈ ਨਾ ਜੀ, ਉਹ ਇਹਨੇ ਵਸਾਇਆ ਸੀ, ਅਤੇ ਇਹਦੇ ਨਾਂ ਤੋਂ ਉਹ ਬਣਿਆ ਗੁਰੂ ਹਰ ਸਾਹਿਬ, ਜਿਹਨੂੰ ਆਪਾਂ ਕਹਿੰਦੇ। ਉਹਦਾ ਗੁਰੂ ਨਾਲ ਕੋਈ ਸੰਬੰਧ ਨਹੀਂ ਹੈ। ਹੁਣ ਇੱਦਾਂ ਸਾਡੇ ਲਾਗੇ ਇੱਕ ਪੈਂਦਾ ਮਾਝੇ ਦੇ ਵਿੱਚ, ਆਪਾਂ ਕਹਿੰਦੇ ਜੰਡਿਆਲਾ ਗੁਰੂ, ਜੇ ਤੁਹਾਡੇ ਧਿਆਨ 'ਚ ਜੰਡਿਆਲਾ ਗੁਰੂ, ਜਿਹੜਾ ਜੰਡਿਆਲਾ ਗੁਰੂ ਹੈ ਉਹਦਾ ਵੀ ਗੁਰੂ ਸਾਹਿਬ ਨਾਲ ਕੋਈ ਸੰਬੰਧ ਨਹੀਂ ਹੈ। ਇਹ ਇੱਕ ਸਿੱਖ ਹੋਇਆ ਗੁਰੂ ਸਾਹਿਬ ਦਾ ਜਿਹਦਾ ਨਾਂ ਸੀ ਹੰਧਾਲ, ਗੁਰੂ ਅਮਰਦਾਸ ਮਹਾਰਾਜ ਦਾ ਇੱਕ ਸਿੱਖ ਹੋਇਆ ਜਿਹਦਾ ਨਾਂ ਸੀ ਹੰਧਾਲ। ਇਹਨੇ ਚਲੋ ਸਿੱਖੀ ਦਾ ਪ੍ਰਚਾਰ ਕੀਤਾ, ਅਤੇ ਅੱਗੋਂ ਇਹਦੀ ਜਿਹੜੀ ਪੀੜ੍ਹੀ ਸੀ ਉਹਨਾਂ ਨੇ 18ਵੀਂ ਸਦੀ 'ਚ ਬਹੁਤ ਸਾਰੇ ਸਿੱਖ ਕਤਲ ਕਰਾਏ ਨੇ। ਇਹਦੀ 18ਵੀਂ ਸਦੀ 'ਚ ਜਦੋਂ ਸਿੱਖ ਸੰਘਰਸ਼ ਲੜ ਰਹੇ ਸੀ ਨਾ, ਜਿਹੜਾ ਹੰਧਾਲ ਸੀ ਅਤੇ ਹੰਧਾਲ ਦੇ ਅੱਗੇ ਜਿਹੜੇ ਬੱਚੇ ਸਨ, ਉਹ ਇੱਕ ਹਰਭਗਤ ਨਰੰਜਨੀਆਂ ਨੂੰ ਕਹਿੰਦੇ ਨੇ, ਉਹ ਜੰਡਿਆਲੇ ਦਾ ਰਹਿਣ ਵਾਲਾ ਸੀ। ਉਹਨਾਂ ਨੇ ਅੱਗੇ ਆਪਣੀ ਜਿਹੜੀ ਪੂਜਾ ਭਗਤੀ ਚਲਾਈ, ਉੱਥੋਂ ਫਿਰ ਉਹ ਨਗਰ ਦਾ ਨਾਂ ਜਿਹੜਾ ਉਹ ਜੰਡਿਆਲਾ ਗੁਰੂ ਪਿਆ। ਉਹਦਾ ਗੁਰੂ ਸਾਹਿਬ ਨਾਲ ਕੋਈ ਸੰਬੰਧ ਨਹੀਂ। ਇਹ ਗੁਰੂ ਕੌਣ ਨੇ? ਜਿਹੜਾ ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੰਧਾਲ ਸੀ, ਹੰਧਾਲ ਦੇ ਅੱਗੇ ਜਿਹੜੀ ਪੀੜ੍ਹੀ ਸੀ ਉਹਨੇ ਆਪਣੇ ਆਪ ਨੂੰ ਗੁਰੂ ਕਹਾਇਆ, ਅਤੇ ਉਹਨਾਂ ਨੇ ਜਿਹੜਾ ਹੰਧਾਲ ਹੈਗਾ ਅਤੇ ਉਹ ਸਿੱਖ ਸੀ ਹੰਧਾਲ, ਉਹਨੂੰ ਬਣਾਇਆ ਗੁਰੂ ਵੀ ਇਹਨੂੰ ਸਾਡੇ ਜਿਹੜੇ ਨੇ ਉਹ ਮਤਲਬ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਵੀ ਕਲਯੁੱਗ ਦੇ ਵਿੱਚ ਜਿਹੜਾ ਹੈ ਉਹ ਇਹ ਮੇਰੇ ਤੋਂ ਬਾਅਦ ਜੇ ਕੋਈ ਵੱਡਾ ਅਵਤਾਰ ਹੋਵੇਗਾ ਤੇ ਉਹ ਕੌਣ ਹੋਵੇਗਾ? ਹੰਧਾਲ ਹੋਵੇਗਾ। ਹੰਧਾਲ ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੈ। ਇੱਦਾਂ ਆਪਣੀਆਂ ਸਟੋਰੀਜ਼ ਕਹਾਣੀਆਂ ਚਲਾ ਕੇ ਹੰਧਾਲ ਦੇ ਵਾਰਸਾਂ ਨੇ ਕੀ ਬਣਾ ਦਿੱਤਾ? ਉਹਨੂੰ ਗੁਰੂ ਬਣਾ ਦਿੱਤਾ। ਉੱਥੋਂ ਨਗਰ ਦਾ ਨਾਂ ਪੈ ਗਿਆ ਜੰਡਿਆਲਾ, ਪਹਿਲਾਂ ਹੀ ਸੀ, ਤੇ ਜੰਡਿਆਲਾ
ਗੁਰੂ, ਇਦਾਂ ਹੀ ਹਰ ਸਹਾਏ ਜਿਹੜਾ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਚੁੱਕਾ। ਹੁਣ ਸਤ ਨਗਰ ਮੈਂ ਆਪਾਂ ਇਹ ਗੱਲ ਕਰ ਰਹੇ ਹਾਂ ਵੀ ਗੁਰੂ ਸਾਹਿਬ ਜਿਹੜੇ ਨੇ, ਗੁਰੂ ਸਾਹਿਬ ਨੇ ਜਿਹੜੇ ਨਗਰ ਵਸਾਏ ਉਹ ਸਾਡੇ ਸਾਹਮਣੇ ਨੇ, ਅੰਮ੍ਰਿਤਸਰ ਹੈ, ਕਰਤਾਰਪੁਰ ਹੈ, ਇਹ ਨਗਰ ਗੁਰੂ ਸਾਹਿਬ ਦੇ ਆਪਣੇ ਵਸਾਏ ਨੇ, ਖਡੂਰ ਸਾਹਿਬ ਹੈ, ਗੋਇੰਦਵਾਲ ਸਾਹਿਬ ਹੈ। ਖਡੂਰ ਸਾਹਿਬ ਨੂੰ ਮਹਾਰਾਜ ਨੇ ਡਿਵੈਲਪ ਕੀਤਾ ਸੀ, ਵੈਸੇ ਖਡੂਰ ਸਾਹਿਬ ਨਗਰ ਪਹਿਲਾਂ ਹੀ ਹੈਗਾ ਸੀ, ਇਹਦੀ ਡਿਵੈਲਪਮੈਂਟ ਵਿੱਚ ਮਹਾਰਾਜ ਨੇ ਬੜਾ ਵੱਡਾ ਹਿੱਸਾ ਪਾਇਆ। ਸੋ ਗੱਲ ਇੱਥੇ ਮੁੱਕੀ ਵੀ ਜਦੋਂ ਬਾਬਾ ਕਬੀਰ ਸਾਹਿਬ ਜਿਹੜੇ ਸਨ, ਜਦੋਂ ਉਹਨਾਂ ਦਾ ਅਖੀਰਲਾ ਵੇਲਾ ਆਇਆ ਨਾ, ਤੇ ਉਹ ਛੱਡ ਗਏ ਉਸ ਧਰਤੀ ਨੂੰ, ਜਿਹੜੀ ਧਰਤੀ ਨੂੰ ਕਿਹਾ ਜਾਂਦਾ ਸੀ ਇੱਥੇ ਮਰਨ ਵਾਲਾ ਸਵਰਗਾਂ ਨੂੰ ਜਾਵੇ। ਲੋਕ ਕੀ ਕਰਦੇ ਸਨ, ਲੋਕ ਸਾਰੀ ਜ਼ਿੰਦਗੀ ਬੁਰਾਈਆਂ ਕਮਾਉਂਦੇ ਸੀ, ਜਦੋਂ ਮਰਨ ਦਾ ਵੇਲਾ ਆਉਂਦਾ ਸੀ ਤੇ ਉਦੋਂ ਬਨਾਰਸ ਜਾ ਕੇ ਬਹਿ ਜਾਂਦੇ ਸੀ। ਬਾਬਾ ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਚੰਗਿਆਈ ਕਮਾਈ, ਜਦੋਂ ਮਰਨ ਦਾ ਵੇਲਾ ਆਇਆ ਤੇ ਉਦੋਂ ਮਗਰ ਜਾ ਕੇ ਬਹਿ ਗਏ ਵੀ ਲਓ ਮੈਂ ਤੁਹਾਨੂੰ ਚੈਲੰਜ ਕਰਦਾ, ਇੱਦਾਂ ਕੁਝ ਨਹੀਂ ਹੁੰਦਾ। ਤੁਸੀਂ ਕਿਤੇ ਹਰ ਕਾ ਸੰਤ ਮਰੇ ਹੜੰਬੇ, ਰੱਬ ਦਾ ਪਿਆਰਾ ਮਗਰ ਦੀ ਧਰਤੀ ਤੇ ਵੀ ਮਰੇ ਤੇ ਤਾਂ ਵੀ ਉਹ ਭਲਾ ਹੀ ਹੈ। ਤੇ ਮਾੜੇ ਬੰਦੇ ਜਿੱਥੇ ਜਾ ਕੇ ਬਹਿ ਜਾਣ ਉੱਥੇ, ਹੁਣ ਜਿਵੇਂ ਆਪਾਂ ਆਮ ਕਹਿੰਦੇ ਹਾਂ ਵੀ ਬਾਗ ਬੜਾ ਸੋਹਣਾ ਹੋਵੇ ਤੇ ਜੇ ਉਹਦੇ ਵਿੱਚ ਕੋਈ ਮਾੜਾ ਜਾਨਵਰ ਆ ਜਾਵੇ ਤੇ ਉਹਨੂੰ ਸੋਹਣੇ ਨਾਲ ਕੋਈ ਭਾਅ ਨਹੀਂ, ਉਹਨੇ ਉਹਨੂੰ ਵੀ ਉਜਾੜ ਦੇਣਾ, ਤੇ ਇੱਕ ਪਾਸੇ ਕੋਈ ਉੱਜੜਿਆ ਥੇ ਵੀ ਹੋਵੇ

ਤੇ ਉਹ ਢੁਰ ਮਿਲਿਓ ਜੁਲਾਹੋ। ਬਾਬਾ ਕਬੀਰ ਸਾਹਿਬ ਕਹਿੰਦੇ ਇਹ ਜੁਲਾਹਾ ਵੀ ਇੱਦਾਂ ਹੀ ਰੱਬ ਨਾਲ ਇੱਕਮਿਕ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ। ਬਾਬੇ ਨੇ ਅੱਜ ਬਖਸ਼ਿਸ਼ ਕੀਤੀ। ਅਬ ਕੋ ਰਾਮ ਕਵਨ ਗਤ ਮੋਰੀ, ਆਖਿਆ ਰੱਬਾ ਮੇਰਾ ਕੀ ਬਣੇਗਾ ਹੁਣ, ਕੀ ਹੋਵੇਗਾ ਮੇਰਾ। ਤਜੀਲੇ ਬਨਾਰਸ, ਆਖਿਆ ਮੈਂ ਹੁਣ ਬਨਾਰਸ ਛੱਡ ਦਿੱਤਾ। ਬਨਾਰਸ ਜਿਹੜਾ ਹੈ ਹਿੰਦੂ ਫਿਲੋਸਫੀ ਦਾ ਗੜ ਮੰਨਿਆ ਜਾਂਦਾ। ਬਨਾਰਸ ਵੱਡੇ ਵੱਡੇ ਠੱਗ ਉੱਥੇ ਰਹਿੰਦੇ ਨੇ, ਤਾਂ ਕਰਕੇ ਬਨਾਰਸ ਠੱਗਾਂ ਦੇ ਨਾਂ ਤੋਂ ਵੀ ਮਸ਼ਹੂਰ ਹੈ। ਪੰਡਿਤ ਵੀ ਉੱਥੇ ਠੱਗੀਆਂ ਮਾਰਦੇ ਨੇ, ਲੋਕਾਂ ਦੇ ਨਾਲ ਧੋਖਾ ਕਰਦੇ ਨੇ। ਹਿੰਦੂ ਫਿਲੋਸਫੀ ਜਿਹੜੀ ਹੈ ਉਹਦਾ ਗੜ ਬਨਾਰਸ ਹੈ, ਤੇ ਉਹਦੇ ਬਾਰੇ ਇਹ ਸੀ ਵੀ ਜਿਹਨੇ ਕੋਈ ਵਿਦਿਆ ਪ੍ਰਾਪਤ ਕਰਨੀ, ਜਿਹਨੇ ਮੱਤ ਲੈਣੀ ਹੈ ਨਾ ਚੰਗੀ, ਉਹ ਬਨਾਰਸ ਆਓ। ਤੇ ਗੁਰੂ ਅਮਰਦਾਸ ਮਹਾਰਾਜ ਨੇ ਇਹ ਗੱਲ ਆਖਿਆ ਸੀ, ਨਾ ਕਾਂਛੀ ਮੱਤ ਉਪਜੈ ਨਾ ਕਾਂਛੀ ਮੱਤ ਜਾਏ, ਸਤਿਗੁਰ ਮਿਲਿਆ ਮੱਤ ਉਪਜੈ ਤਾਂ ਇਹ ਸੋਝੀ ਪਾਏ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਭ ਸੱਚੇ ਪਾਤਸ਼ਾਹ ਕਹਿੰਦੇ ਨੇ, ਕਾਂਛੀ ਵਿੱਚ ਰਹਿਣ ਵਾਲੇ ਨਾਲ ਬੰਦਾ ਸਿਆਣਾ ਨਹੀਂ ਹੋ ਜਾਂਦਾ, ਤੇ ਕਾਂਛੀ ਛੱਡਣ ਨਾਲ ਬੰਦਾ ਮੂਰਖ ਨਹੀਂ ਹੋ ਜਾਂਦਾ। ਜਿਹਨੂੰ ਗੁਰੂ ਮਿਲ ਪਿਆ ਨਾ ਕਿਤੇ ਵੀ ਮਿਲ ਪਿਆ ਹੈ, ਉਹਨੂੰ ਹੀ ਮੱਤ ਆਉਂਦੀ ਹੈ, ਉਹਦਾ ਹੀ ਮਨ ਟਿਕਾਅ ਵਿੱਚ ਰਹਿੰਦਾ ਹੈ। ਜਿਹਨੂੰ ਗੁਰੂ ਨਹੀਂ ਮਿਲਦਾ ਉਹ ਜਿੱਥੇ ਮਰਜ਼ੀ ਬੈਠਾ ਰਹੇ, ਹੁਣ ਚੂਹਾ ਲਾਇਬ੍ਰੇਰੀ 'ਚ ਵੜ ਜਾਂਦਾ ਤੇ ਉਹ ਵਿਦਵਾਨ ਥੋੜ੍ਹਾ ਬਣ ਜਾਂਦਾ। ਚੂਹਾ ਲਾਇਬ੍ਰੇਰੀ 'ਚ ਵੜਿਆ ਵੀ ਵਿਦਵਾਨ ਨਹੀਂ ਬਣਦਾ, ਖੋਤੇ ਉੱਤੇ ਕਿਤਾਬਾਂ ਦਾ ਭਾਰ ਲਾ ਦਿਓ, ਵਿਦਵਾਨ ਥੋੜ੍ਹਾ ਬਣ ਜਾਂਦਾ। ਇਸ ਕਰਕੇ ਕਿਸੇ ਖਾਸ ਜਗ੍ਹਾ ਦੇ ਉੱਤੇ ਜਾਇਆ ਨਾ ਮੱਤ ਪੈਦਾ ਹੁੰਦੀ ਹੈ ਤੇ ਨਾ ਉਹਨੂੰ ਛੱਡਿਆ ਮੱਤ ਜਾਂਦੀ ਹੈ। ਨਾ ਕਾਂਛੀ ਮੱਤ ਉਪਜੈ ਨਾ ਕਾਂਛੀ ਮੱਤ ਜਾਏ, ਸਤਿਗੁਰ ਮਿਲਿਓ ਮੱਤ ਉਪਜੈ। ਆਖਿਆ ਸਤਿਗੁਰ ਮਿਲਿਆ ਮੱਤ ਉਪਜੈ, ਸਤਿਗੁਰ ਨੂੰ ਮਿਲੋਗੇ ਤੇ ਮੱਤ ਪੈਦਾ ਹੋਵੇਗੀ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਮੇਰੀ ਮੱਤ ਬੜੀ ਥੋੜ੍ਹੀ ਹੈ, ਹਰ ਕੇ ਲੋਗਾ ਮੈਂ ਤੋਂ ਮੱਤ ਕਾ ਭੋਰਾ, ਭੋਰਾ ਦਾ ਮਤਲਬ ਬੜੀ ਭੋਰੀ ਜੀ ਮੱਤ, ਥੋੜ੍ਹੀ ਜੀ ਮੱਤ, ਜਿਹਨਾਂ ਭੋਰਾ ਕਾਪਾਂਗੇ ਨੇ ਭੋਰਾ ਥੋੜ੍ਹਾ ਜਿਹਾ। ਆਖਿਆ ਲੋਕੋ ਮੇਰੀ ਮੱਤ ਬੜੀ ਥੋੜ੍ਹੀ ਹੈ, ਮੱਤ ਥੋੜ੍ਹੀ ਇਸ ਕਰਕੇ ਵੀ ਸਾਰੇ ਲੋਕ ਕਾਂਛੀ ਵੱਲ ਨੂੰ ਭੱਜੇ ਫਿਰਦੇ ਨੇ ਤੇ ਕਬੀਰ ਸਾਹਿਬ ਕਾਂਛੀ ਨੂੰ ਛੱਡ ਗਏ। ਜਿਵੇਂ ਆਪਾਂ ਕਿਸੇ ਨੂੰ ਆਖੀਏ ਤੇਰੀ ਮੱਤ ਥੋੜ੍ਹੀ ਹੈ ਭਾਈ, ਲੋਕ ਤੇ ਆਹ ਕੰਮ ਕਰਦੇ ਨੇ ਤੂੰ ਕਿਉਂ ਨਹੀਂ ਕਰਦਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ, ਠੀਕ ਹੈ ਮੇਰੀ ਮੱਤ ਥੋੜ੍ਹੀ ਤੇ ਫਿਰ ਥੋੜ੍ਹੀ ਸੀ, ਹਰ ਕੇ ਲੋਗਾ ਮੈਂ ਤੋਂ ਮੱਤ ਕਾ ਭੋਰਾ, ਜੋ ਤਨ ਕਾਂਸੀ ਤਜੈ ਕਬੀਰਾ ਰਮਈਆ ਕਹਾ ਨਿਹੋਰਾ। ਵੀ ਹੇ ਕਬੀਰ, ਜੇ ਤੂੰ ਕਾਂਸੀ 'ਚ ਵੀ ਸਰੀਰ ਛੱਡੇ ਨਾ ਤੇ ਮੁਕਤੀ ਮਿਲ ਜਾਵੇ, ਤੇ ਪਰਮਾਤਮਾ ਦਾ ਇਸ ਵਿੱਚ ਕੀ ਉਪਕਾਰ ਹੈ, ਕਿਉਂਕਿ ਕਾਂਛੀ ਹੀ ਇਹਨਾਂ ਲੋਕਾਂ ਦੇ ਖਿਆਲ ਅਨੁਸਾਰ ਮੁਕਤੀ ਦਾ ਸਾਧਨ ਹੈ। ਇਹਨਾਂ ਦੇ ਮੁਤਾਬਕ ਮੁਕਤੀ ਉੱਥੇ ਮਿਲਦੀ ਹੈ ਕਾਂਛੀ ਵਿੱਚ। ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਉਂ ਜਲ ਛੋੜ ਬਾਹਰ ਪਇਓ ਮੀਨਾ। ਭਗਤ ਕਬੀਰ ਸਾਹਿਬ ਕਹਿੰਦੇ, ਜਿਵੇਂ ਮੱਛੀ ਪਾਣੀ ਨੂੰ ਛੱਡ ਕੇ ਉਹਦੀ ਮੌਤ ਹੁੰਦੀ ਹੈ, ਮੱਛੀ ਜੇ ਪਾਣੀ ਨੂੰ ਛੱਡ ਜਾਵੇ ਤੇ ਉਹਦੀ ਮੌਤ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਵੀ ਮੈਨੂੰ ਲੋਕ ਇਹ ਕਹਿੰਦੇ ਨੇ ਵੀ ਤੂੰ ਵੀ ਪਾਣੀ ਨੂੰ ਛੱਡ ਰਿਹਾ, ਵੀ ਤੇਰੀ ਵੀ ਮੌਤ ਪੱਕੀ ਹੋ, ਕਿਉਂਕਿ ਤੂੰ ਕਾਂਛੀ ਨੂੰ ਛੱਡ ਰਿਹਾ। ਵੀ ਜਿਵੇਂ ਮੱਛੀ ਪਾਣੀ ਵਿੱਚੋਂ ਬਾਹਰ ਜਾਇਆ ਮਰ ਜਾਵੇਗੀ, ਤੂੰ ਹੀ ਖਤਮ ਹੀ ਹੋਣ, ਤੇਰਾ ਸਾਰਾ ਜਪ ਤਪ ਜੋ ਤੂੰ ਹੁਣ ਤਾਈਂ ਕੋਈ ਰੱਬ ਨੂੰ ਚੇਤੇ ਕੀਤਾ, ਕੋਈ ਬੰਦਗੀ ਕੀਤੀ, ਇਬਾਦਤ ਕੀਤੀ, ਸਭ ਮਿੱਟੀ ਹੋ ਜਾਣੀ, ਹੁਣ ਖਤਮ ਹੋ ਜਾਣਾ ਸਾਰਾ ਕੁਝ। ਜਿਉਂ ਜਲ ਛੋੜ ਬਾਹਰ ਪਇਓ ਮੀਨਾ, ਪੂਰਬ ਜਨਮ ਹੋ ਤਪ ਕਾਹੀਣਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਭਾਈ, ਵੀ ਮੈਨੂੰ ਲੋਕ ਕਹਿੰਦੇ ਨੇ ਵੀ ਭਾਈ ਕਾਂਛੀ, ਜਿਹੜਾ ਵੀ ਤੂੰ ਪੂਰਬਲੇ ਜਨਮਾਂ ਦਾ ਕੋਈ ਵੀ ਜਿਹੜਾ ਤੇਰਾ ਜਪ ਤਪ ਹੈ ਨਾ ਬੜੇ ਲੰਮੇ ਸਮੇਂ ਦਾ, ਸਾਰਾ ਕੁਝ ਨਸ਼ਟ ਹੋ ਜਾਣਾ, ਸਾਰਾ ਕੁਝ ਤਬਾਹ ਹੋ ਜਾਣਾ। ਤੇ ਬਾਬਾ ਕਬੀਰ ਸਾਹਿਬ ਤੇ ਸਾਨੂੰ ਸਮਝਾਉਂਦੇ ਨੇ ਆਪਣੇ ਸਲੋਕਾਂ ਵਿੱਚ, ਜਿਹੜਾ ਮੈਂ ਬਚਨ ਪੜ੍ਹਨ ਲੱਗਾ ਸੀ। ਕਬੀਰ ਸਾਹਿਬ ਨੇ ਆਖਿਆ, ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ। ਕੋਈ ਬੰਦਾ ਗੰਗਾ ਦੇ ਕੰਢੇ ਉੱਤੇ ਘਰ ਬਣਾ ਕੇ ਪਵਿੱਤਰ ਪਾਣੀ ਪੀਣਾ ਸ਼ੁਰੂ ਕਰ ਦੇਵੇ, ਉੱਥੋਂ ਦੇ ਪਾਣੀ ਵਿੱਚ ਚਾਹ ਪੀਵੇ, ਸਰੀਰ ਦੀ ਕਿਰਿਆ ਕਰੇ, ਸਬਜ਼ੀ ਬਣਾਵੇ, ਰੋਟੀ ਭਾਜੀ ਸਭ ਕੁਝ ਉਹਦੇ ਵਿੱਚ ਤਿਆਰ ਕਰੇ, ਪਰ ਰੱਬ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਬਿਨ ਹਰ ਨਾਮ ਨਾ ਮੁਕਤ ਹੋਏ, ਇਉਂ ਕਹਿ ਰਿਹਾ ਮੈਂ ਕਬੀਰ, ਰੱਬ ਦਾ ਨਾਮ ਹੀ ਮੁਕਤੀ ਦਾ ਸਾਧਨ ਹੈ, ਹੋਰ ਕੋਈ ਨਹੀਂ ਹੈਗਾ। ਕੋਈ ਧਰਤੀ ਨਹੀਂ, ਕੋਈ ਤੀਰਥ ਨਹੀਂ, ਕੋਈ ਥਾਂ ਨਹੀਂ ਜਿੱਥੋਂ ਰੱਬ ਦੀ ਮੁਕਤੀ ਮਿਲਦੀ। ਬਾਬੇ ਨੇ ਅਗਲਾ ਬੋਲ ਰੱਖਿਆ, ਸਗਲ ਜਨਮ ਸ਼ਿਵਪੁਰੀ ਗਵਾਇਆ। ਕਾਂਛੀ ਨੂੰ ਕਹਿੰਦੇ ਨੇ ਸ਼ਿਵਪੁਰੀ, ਸ਼ਿਵ ਦੀ ਧਰਤੀ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਮੈਨੂੰ ਲੋਕ ਕਹਿੰਦੇ ਸਾਰਾ ਜਨਮ ਤੇ ਤੂੰ ਭਾਈ ਕਬੀਰ ਜੀ ਤੁਸੀਂ ਕਾਂਛੀ ਕੱਢ ਦਿੱਤਾ, ਮਰਤੀ ਬਾਰ ਮਗਰ ਉਠਾਇਆ, ਹੁਣ ਮੌਤ ਦੀ ਵਾਰੀ ਆਈ ਤੇ ਮਗਰ ਆਣ ਕੇ ਬਹਿ ਗਏ ਜੋ। ਮਗਰ ਕਿਹਦੀ ਧਰਤੀ ਹੈ? ਗਣੇਸ਼ ਦੀ ਧਰਤੀ। ਇਹਦੇ ਬਾਰੇ ਵੈਸੇ ਇੱਕ ਗੱਲ ਹੋਰ ਵੀ ਹੈ ਵੀ ਇਹਨੂੰ ਸ਼ਰਾਪੀ ਕਿਹਾ ਜਾਂਦਾ ਨਾ। ਵੈਸੇ ਕਈ ਵਿਦਵਾਨ ਇਹਦੇ ਬਾਰੇ ਕਹਿੰਦੇ ਨੇ ਵੀ ਕਿਉਂ ਕਿਹਾ ਗਿਆ ਮਗਰ ਦੀ ਧਰਤੀ ਨੂੰ ਸ਼ਰਾਪੀ ਧਰਤੀ, ਕਿਉਂਕਿ ਉੱਥੇ ਇੱਕ ਯੋਧਾ ਪੈਦਾ ਹੋਇਆ ਸੀ, ਉਹ ਯੋਧਾ ਕੌਣ ਸੀ? ਉਹ ਸੀ ਮਹਾਤਮਾ ਬੁੱਧ। ਮਗਰ ਦੀ ਧਰਤੀ ਤੇ ਮਹਾਤਮਾ ਬੁੱਧ ਦਾ ਜਨਮ ਹੋਇਆ। ਹੁਣ ਮਹਾਤਮਾ ਬੁੱਧ ਜਿਹੜਾ ਸੀ ਨਾ, ਉਹ ਪੰਡਤਾਂ ਦੇ ਖਿਲਾਫ਼ ਸੀ, ਉਹ ਇਹਨਾਂ ਦੇ ਪਖੰਡਾਂ ਦੇ ਖਿਲਾਫ਼ ਸੀ। ਉਹਨੇ ਵੇਦਾਂ ਜਿਹੜੀ ਵੀ ਇਹਨਾਂ ਦੀ ਫਿਲੋਸਫੀ ਸੀ ਉਹਨੂੰ ਨਕਾਰਿਆ, ਉਹਨੇ ਉਹਦੀ ਵਿਰੋਧਤਾ ਕੀਤੀ ਮਗਰ ਦੀ ਧਰਤੀ ਤੇ ਉਹਨੇ। ਹੁਣ ਇਹਨਾਂ ਨੂੰ ਉਹਦੀ ਈਰਖਾ ਹੋ ਗਈ। ਜਿਵੇਂ ਮੰਨ ਲਓ ਤੁਹਾਨੂੰ ਕਿਸੇ ਆਪਾਂ ਨੂੰ ਕਿਸੇ ਪਰਿਵਾਰ ਨਾਲ ਈਰਖਾ ਹੋ ਜਾਵੇ, ਆਪਾਂ ਕਹਿੰਦੇ ਉਹਨਾਂ ਦੇ ਘਰੇ ਨਾ ਜਾਇਓ, ਉੱਥੇ ਨਾ ਪਹੁੰਚਿਓ, ਫਿਰ ਬੰਦਾ ਆਖੇ ਕਿਸੇ ਤਰੀਕੇ ਨਾਲ ਲੋਕ ਉਹਨਾਂ ਦੇ ਕੋਲ ਜਾਣ ਹੀ ਨਾ। ਹੁਣ ਮਗਰ ਦੀ ਧਰਤੀ ਦੇ ਉੱਤੇ ਮਹਾਤਮਾ ਬੁੱਧ ਪੈਦਾ ਹੋਇਆ,

ਤੇ ਮਹਾਤਮਾ ਬੁੱਧ ਦੇ ਨਾਲ ਪੰਡਿਤ ਦਾ ਵੈਰ ਸੀ, ਕਿਉਂਕਿ ਪੰਡਿਤ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾਉਂਦਾ ਸੀ ਤੇ ਮਹਾਤਮਾ ਬੁੱਧ ਜੀ ਨਹੀਂ ਸਨ ਪਾਉਂਦੇ। ਇਸ ਕਰਕੇ ਉਹਨਾਂ ਨੇ ਆਖਿਆ ਵੀ ਜਿਹੜਾ ਉੱਥੇ ਮਰੇਗਾ ਉਹ ਤੇ ਸ਼ਰਾਪਿਆ ਹੋਇਆ, ਇਸ ਕਰਕੇ ਉਸ ਧਰਤੀ ਬਾਰੇ ਗਲਤ ਪ੍ਰਚਾਰ ਕੀਤਾ। ਅੱਜ ਵੀ ਆਪਾਂ ਆਹ ਵੇਹਨੇ ਆ, ਜਦੋਂ ਨਾ ਕਿਸੇ ਪ੍ਰੋਪਰਟੀ ਦੇ ਬਾਰੇ ਇਹ ਪ੍ਰਚਾਰ ਹੋ ਜਾਵੇ ਨਾ ਵੀ ਇੱਥੇ ਭੂਤ ਰਹਿੰਦੇ ਨੇ, ਉਹਦਾ ਮੁੱਲ ਡਿੱਗ ਪੈਂਦਾ, ਉਹਦਾ ਮੁੱਲ ਕੋਈ ਨਹੀਂ ਰਹਿੰਦਾ, ਫਿਰ ਲੋਕ ਲੈਂਦੇ ਨਹੀਂ, ਉਹਦੀ ਵੈਲਿਊ ਘੱਟ ਜਾਂਦੀ ਹੈ। ਤੇ ਇਹ ਸਾ ਜਿਹੜੇ ਕੁਝ ਚਲਾਕ ਲੋਕ ਹੁੰਦੇ ਨੇ ਉਹ ਇੱਦਾਂ ਕਰਦੇ ਵੀ ਨੇ। ਖੈਰ ਕਬੀਰ ਸਾਹਿਬ ਕਹਿੰਦੇ ਨੇ ਸਗਲ ਜਨਮ ਸ਼ਿਵਪੁਰੀ ਗਵਾਇਆ, ਵੀ ਮੈਨੂੰ ਇਹ ਆਖਿਆ ਜਾਂਦਾ ਵੀ ਭਾਈ ਵੀ ਸਾਰਾ ਜਨਮ ਤੇ ਤੂੰ ਸ਼ਿਵਪੁਰੀ ਕੱਢ ਦਿੱਤਾ ਤੇ ਮਰਤੀ ਬਾਰ ਮਗਰ ਉਠਾਇਆ, ਹੁਣ ਮੌਤ ਦੀ ਵਾਰੀ ਆਈ ਤੇ ਮਗਰ ਆਣ ਕੇ ਬਹਿ ਗਿਆ, ਮਰਤੀ ਬਾਰ ਮਗਰ ਉਠਾਇਆ, ਬਹੁਤ ਬਰਸ ਤਪ ਕੀਆ ਕਾਂਛੀ, ਇੰਨਾ ਚਿਰ ਤੇ ਤੂੰ ਕਾਂਛੀ ਵਿੱਚ ਤਪ ਕਰਦਾ ਰਿਹਾ, ਰੱਬ ਦੀ ਇਬਾਦਤ ਕਰਦਾ ਰਿਹਾ, ਮਰਨ ਪਿਆ ਮਗਰ ਕੀ ਵਾਸੀ, ਆਖਿਆ ਹੁਣ ਮੌਤ ਦਾ ਵੇਲਾ ਆਇਆ ਤੇ ਮਗਰ ਦਾ ਆਣ ਕੇ ਵਾਸੀ ਬਣ ਗਿਆ, ਤੂੰ ਇੱਥੇ ਰਹਿਣ ਲੱਗ ਪਿਆ, ਤੇਰਾ ਤੇ ਸਾਰਾ ਕੁਝ ਹੀ ਨਸ਼ਟ ਹੋ ਜਾਣਾ। ਬਹੁਤ ਬਰਸ ਤਪ ਕੀਆ ਕਾਂਛੀ, ਮਰਨ ਪਿਆ ਮਗਰ ਕੀ ਵਾਸੀ, ਜਦੋਂ ਮੌਤ ਦਾ ਵੇਲਾ ਆਇਆ ਤੇ ਤੂੰ ਕਾਂਛੀ ਆਣ ਕੇ ਬਹਿ, ਤੂੰ ਮਗਰ ਆਣ ਕੇ ਬਹਿ ਗਿਆ। ਇੱਕ ਬਚਨ ਕਬੀਰ ਸਾਹਿਬ ਦਾ ਹੋਰ ਵੀ ਹੈ, ਉੱਥੇ ਉਹਨਾਂ ਨੇ ਆਖਿਆ ਕਹਿਤ ਕਬੀਰ ਸਨੋਰੇ ਲੋਈ ਭਰਮ ਨਾ ਭੁੱਲੋ ਕੋਈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸੰਸਾਰ ਦੇ ਲੋਕੋ ਭਰਮ ਚ ਨਾ ਭੁੱਲੇ ਰਹੇ, ਐਵੇਂ ਕਿਸੇ ਦੇ ਦੱਸੇ ਹੋਏ ਵਹਿਮ ਭਰਮ ਚ ਨਾ ਪੈ ਜਾਇਓ। ਕਹਿਤ ਕਬੀਰ ਸਨੋਰੇ ਲੋਈ ਭਰਮ ਨਾ ਭੁੱਲੋ ਕੋਈ, ਕਿਆ ਕਾਂਛੀ ਕਿਆ ਊਖਰ ਮਗਹਰ ਰਾਮ ਹਿਰਦੇ ਜੋ ਹੋਈ। ਆਖਿਆ ਜੇ ਤੁਹਾਡੇ ਹਿਰਦੇ ਵਿੱਚ ਰੱਬ ਵੱਸਦਾ ਹੈ ਨਾ ਤੇ ਕੀ ਕਾਂਛੀ ਤੇ ਕੀ ਮਗਰ, ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਨਾਲ। ਜੇ ਤੁਹਾਡੇ ਅੰਦਰ ਰੱਬ ਦੀ ਇਬਾਦਤ ਹੈ, ਰੱਬ ਦੀ ਭਗਤੀ ਹੈ, ਤੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿੱਥੇ ਹੋ, ਕਿਹੜੀ ਧਰਤੀ ਤੇ ਰਹਿ ਰਹੇ ਹੋ। ਸਾਡੇ ਲਈ ਕੋਈ ਧਰਤੀ ਇੰਪੋਰਟੈਂਟ ਨਹੀਂ ਹੈ, ਸਾਡੇ ਲਈ ਸਾਰੀ ਧਰਤੀ ਇੱਕੋ ਜਿਹੀ ਹੈ। ਗੁਰੂ ਨਾਨਕ ਮਹਾਰਾਜ ਨੇ ਜਦੋਂ ਗੀਤ ਗਾਇਆ ਨਾ ਰੱਬ ਦੀ ਸਿਫਤ ਸਲਾਹ ਦਾ, ਉਹਨਾਂ ਨੇ ਆਖਿਆ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਉਹਨਾਂ ਸਾਰੀ ਧਰਤੀ ਦਾ ਹੀ ਗੀਤ ਗਾ ਦਿੱਤਾ, ਸਾਰੀ ਧਰਤੀ ਦਾ। ਇਸ ਕਰਕੇ ਸਾਡੇ ਲਈ ਕੋਈ ਧਰਤੀ ਵੱਧ ਨਹੀਂ ਤੇ ਕੋਈ ਧਰਤੀ ਘੱਟ ਨਹੀਂ ਹੈ। ਹਾਂ ਇਹ ਜ਼ਰੂਰ ਹੈ ਵੀ ਜੇ ਮੇਰੀ ਜ਼ਿੰਦਗੀ ਵਿੱਚ ਗੁਰੂ ਵਾਲੀ ਵਿਚਾਰ ਹੈ ਫਿਰ ਮੈਂ ਜਿਹੜੀ ਵੀ ਧਰਤੀ ਤੇ ਬੈਠਾ ਸਭ ਠੀਕ ਹੈ। ਜੇ ਗੁਰੂ ਦੀ ਵਿਚਾਰ ਭੁੱਲੀ ਪਈ ਹੈ ਤੇ ਤੁਸੀਂ ਜਿਹੜੀ ਧਰਤੀ ਨੂੰ ਕਹਿੰਦੇ ਨੇ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਤਾਂ ਵੀ ਕੋਈ ਅਰਥ ਨਹੀਂ ਰੱਖਦੀ, ਤਾਂ ਵੀ ਕੋਈ ਅਰਥ ਨਹੀਂ। ਬਾਬੇ ਨੇ ਬਾਣੀ ਚ ਆਖਿਆ ਕਹਿਤ ਕਬੀਰ ਸੁਨੋਰੇ ਲੋਈ ਭਰਮ ਨਾ ਭੁੱਲੋ ਕੋਈ, ਐਵੇਂ ਲੋਈ ਦਾ ਅਰਥ ਹੁੰਦਾ ਜੀ ਲੁਕਾਈ। ਹੇ ਸੰਸਾਰ ਦੇ ਲੋਕੋ ਭਰਮ ਵਿੱਚ ਨਾ ਭੁੱਲੋ, ਕਿਆ ਕਾਂਸੀ ਕਿਆ ਊਖਰ ਮਗਰ, ਕੀ ਕਾਂਸੀ ਤੇ ਕੀ ਮਗਰ। ਜਿਹੜੀ ਮਰਜ਼ੀ ਧਰਤੀ ਹੋਵੇ, ਰਾਮ ਹਿਰਦੇ ਜੋ ਹੋਈ, ਜੇ ਤੁਹਾਡੇ ਹਿਰਦੇ ਵਿੱਚ ਰੱਬੀ ਵਿਚਾਰ ਹੈ ਤੇ ਫਿਰ ਕਾਂਸੀ ਮਰੋ ਮਗਰ ਮਰੋ, ਜਿੱਥੇ ਮਰਜ਼ੀ ਤੁਹਾਡੀ ਮੌਤ ਹੋ ਜਾਵੇ, ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਬਾਬਾ ਕਬੀਰ ਸਾਹਿਬ ਅੱਜ ਬਖਸ਼ਿਸ਼ ਕਰਦੇ ਨੇ, ਉਹਨਾਂ ਨੇ ਆਖਿਆ ਬਹੁਤ ਬਰਸ ਤਪ ਕੀਆ ਕਾਂਛੀ, ਮਰਨ ਪਿਆ ਮਗਹਰ ਕੀ ਵਾਸੀ, ਮੌਤ ਹੋਈ ਤੇ ਮਗਰ ਆਣ ਕੇ ਬਹਿ ਗਿਆ। ਕਾਂਸੀ ਮਗਰ ਸਮ ਵਿਚਾਰੀ, ਮੇਰੇ ਲਈ ਕਾਂਸੀ ਤੇ ਮਗਰ ਇੱਕੋ ਜਿਹੀ ਹੈ, ਕੋਈ ਧਰਤੀ ਉੱਚੀ ਨਹੀਂ, ਕੋਈ ਸ਼ਰਾਪੀ ਨਹੀਂ, ਕੋਈ ਥਾਂ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ ਹੈ। ਖਿਆਲ ਕਰੋ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ, ਇੱਕੋ ਜਿਹੀ ਨੇ ਸਾਰੇ ਥਾਂ ਇੱਕੋ ਜੇ। ਬਾਬੇ ਕਬੀਰ ਸਾਹਿਬ ਦਾ ਇੱਕ ਵਾਕ ਹੈ, ਉਹ ਕਹਿੰਦੇ ਨੇ ਕਬੀਰ ਧਰਤੀ ਸਾਧ ਕੀ ਤਸਕਰ ਬੈਠੇ ਆਏ, ਧਰਤੀ ਭਾਰ ਨਾ ਵਿਆ ਪਈ, ਧਰਤੀ ਹੋਵੇ ਸਾਧ ਦੀ, ਉਹ ਚੋਰ ਵੀ ਆਣ ਕੇ ਬਹਿ ਜਾਣ ਤੇ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ, ਸਾਧ ਦੀ ਤਪੱਸਿਆ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਉੱਥੇ ਚੋਰ ਵੀ ਆਣ ਕੇ ਬਹਿ ਜਾਣ ਤੇ। ਕਾਂਸੀ ਮਗਰ ਸਮ ਵਿਚਾਰੀ, ਮੇਰੇ ਲਈ ਕਾਂਸੀ ਤੇ ਮਗਰ, ਮੈਂ ਤੇ ਇੱਕੋ ਜਿਹੀ ਵਿਚਾਰਦਾ, ਇੱਕੋ ਹੀ ਹੈ, ਕੋਈ ਫਰਕ ਨਹੀਂ। ਕਾਂਸੀ ਮਗਰ ਸਮ ਵਿਚਾਰੀ, ਓਸ਼ੀ ਭਗਤ ਕੈਸੇ ਉਤਰਸ ਪਾਰੀ। ਬਾਬੇ ਨੇ ਆਖਿਆ ਹੋਸ਼ੀ ਭਗਤੀ ਜੋ ਤੂੰ ਕਰ ਰਿਹਾ ਨਾ ਇਹ ਪੰਡਿਤ, ਇਹਦੇ ਨਾਲ ਪਾਰ ਨਹੀਂ ਉਤਰਿਆ ਜਾ ਸਕਦਾ। ਹੋਸ਼ੀ ਭਗਤ, ਓਸ਼ੀ ਭਗਤ ਕੈਸੇ ਉਤਰਸ ਪਾਰੀ, ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ। ਬਾਬਾ ਕਬੀਰ ਸਾਹਿਬ ਅਖੀਰ ਤੇ ਕਹਿੰਦੇ ਨੇ ਵੀ ਹੇ ਕਬੀਰ ਆਖ ਵੀ ਉਹ ਹਰ ਇੱਕ ਮਨੁੱਖ ਜਿਹੜਾ ਹੈ ਉਹ ਗਣੇਸ਼ ਤੇ ਸ਼ਿਵ ਨੂੰ ਪਛਾਣਦਾ ਏ, ਵੀ ਇਹ ਮੁਕਤੀ ਦਾ ਦਾਤਾ ਏ ਤੇ ਇੱਕ ਜਿਹੜਾ ਹੈ ਉਹ ਮੁਕਤੀ ਖੋਣ ਵਾਲਾ ਏ। ਹੁਣ ਸ਼ਿਵ ਨੂੰ ਆਖਿਆ ਵੀ ਇਹ ਮੁਕਤੀ ਦਾ ਦਾਤਾ ਏ ਤੇ ਉਸੇ ਸ਼ਿਵ ਦਾ ਪੁੱਤਰ ਗਣੇਸ਼ ਜਿਹੜਾ ਹੈ ਉਹਨੂੰ ਕਿਹਾ ਇਹ ਮੁਕਤੀ ਨੂੰ ਖੋਹ ਲੈਂਦਾ। ਦੁਨੀਆਂ ਇਹੋ ਹੀ ਕਹਾਣੀ ਜਾਣਦੀ ਹੈ, ਕਿਉਂਕਿ ਜਿਹੜਾ ਬਨਾਰਸ ਮਰ ਰਿਹਾ ਹੈ ਉਹ ਕਹਿੰਦਾ ਮੈਂ ਤੇ ਮੁਕਤੀ ਦੇ ਦਾਤੇ ਸ਼ਿਵਪੁਰੀ ਦੇ ਵਿੱਚ ਬੈਠਾ, ਸ਼ਿਵ ਦੀ ਧਰਤੀ ਤੇ ਬੈਠਾ। ਜਿਹੜਾ ਮਗਰ ਜਾ ਕੇ ਬਹਿ ਗਿਆ ਉਹ ਕਹਿੰਦਾ ਮੈਂ ਤੇ ਗਣੇਸ਼ ਦੇ ਕੋਲ ਬੈਠਾ, ਇਹਨੇ ਮੇਰੀ ਮੁਕਤੀ ਖੋਹ ਲੈਣੀ ਹੈ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ, ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ, ਮੂਆ ਕਬੀਰ ਰਮਤ ਸ਼੍ਰੀ ਰਾਮੈ,
ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਤੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਉਹਨੂੰ ਯਾਦ ਕਰਦਿਆਂ ਉਹਦੇ ਵਿੱਚ ਇਕਮਿਕ ਹੋਇਆ ਫਿਰਦਾ। ਮੇਰੇ ਲਈ ਤੇ ਸਭ ਤੋਂ ਸਿਰਮੌਰ ਗੱਲ ਇਹੋ ਹੀ ਹੈ, ਮੈਂ ਤੁਹਾਡੀਆਂ ਇਹਨਾਂ ਕਹਾਣੀਆਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦਾ। ਸੋ ਬਾਬੇ ਕਬੀਰ ਨੇ ਸਮੁੱਚੇ ਇਸ ਸ਼ਬਦ ਵਿੱਚ ਸਾਨੂੰ ਇਹ ਸੇਧ ਦਿੱਤੀ ਹੈ, ਭਾਈ ਕੋਈ ਥਾਂ ਉੱਚਾ ਜਾਂ ਮਾੜਾ ਨਹੀਂ ਹੁੰਦਾ, ਸਾਰੀ ਧਰਤੀ ਇੱਕੋ ਜਿਹੀ ਹੈ, ਸਾਰੇ ਥਾਂ ਇੱਕੋ ਜਿਹੇ ਨੇ। ਬਟ ਹਾਂ, ਜੇ ਤੁਹਾਡੀ ਜ਼ਿੰਦਗੀ ਵਿੱਚ ਰੱਬੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਹੈਗੇ ਤਾਂ ਫਿਰ ਹਰ ਧਰਤੀ ਮਾੜੀ ਹੈ, ਅਤੇ ਜੇ ਰੱਬ ਦੇ ਗੁਣ ਹੈਗੇ ਨੇ ਤਾਂ ਫਿਰ ਸਾਰੀ ਧਰਤੀ ਚੰਗੀ ਹੀ ਹੈ। ਸਤਿਗੁਰੂ ਕਿਰਪਾ ਕਰੇ। ਇਹ ਸੀ ਕਬੀਰ ਸਾਹਿਬ ਦੇ ਪਾਵਨ ਬਚਨ ਦੀ ਵਿਚਾਰ। ਸੋ ਹੁਣ ਸਮਾਂ ਹੈ ਗੁਰਬਾਣੀ ਕੀਰਤਨ ਦਾ। ਸਾਡੇ ਕੋਲ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲੇ, ਉਹ ਤਕਰੀਬਨ ਇੱਕ ਮਹੀਨੇ ਲਈ ਸੇਵਾ ਨਿਭਾਉਣਗੇ। ਸੋ ਆਪ ਜੀ ਬੜੇ ਪਿਆਰ ਨਾਲ ਜਥੇ ਪਾਸੋਂ ਸਤਿਗੁਰ ਦੀ ਪਾਵਨ ਬਾਣੀ ਦੇ ਕੀਰਤਨ ਸਰਵਣ ਕਰੋ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ।

0: ਸਤਿਗੁਰੂ ਜੀ ਕਿਰਪਾ ਕਰਨ, ਉਸ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਗਾਇਨ ਸ਼ਰਵਣ ਕੀਤੀ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦਾ ਗਾਇਨ ਕੀਤਾ ਸ਼ਰਵਣ ਕੀਤਾ ਨਾਮ ਮਾਲਕ ਜੀ ਥਾਂ ਪਾਉਣ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਤਿੰਨਾਂ ਪਾਸੋਂ ਸ਼ਰਵਣ ਕਰੀਏ, ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹ ਸਨ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦਾ ਜਥਾ ਜੋ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾ ਰਿਹਾ ਸੀ। ਬੜੀ ਕਿਰਪਾ ਹੈ ਸਤਿਗੁਰਾਂ ਦੀ ਜਥੇ ਉੱਤੇ। ਜਥਾ ਤਕਰੀਬਨ ਇੱਕ ਮਹੀਨੇ ਲਈ ਆਪਣੇ ਪਾਸ ਪੁੱਜਿਆ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਇਹਦੇ ਨਾਲ ਹੀ ਕੁਝ ਜ਼ਰੂਰੀ ਅਨਾਊਂਸਮੈਂਟਾਂ ਨੇ ਸੰਗਤ ਜੀ। ਅੱਖਾਂ ਦਾ ਚੈੱਕਅਪ ਕੈਂਪ 14 ਜੂਨ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਲੱਗ ਰਿਹਾ ਹੈ। ਇੱਦਾਂ ਹੀ ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮੀ 6 ਤੋਂ 7 ਵਜੇ ਤੱਕ ਲੱਗਦੀਆਂ ਨੇ। ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਾਉਣੀ ਹੋਵੇ ਤੇ ਆਪ ਜੀ ਸੰਪਰਕ ਕਰ ਸਕਦੇ ਹੋ। ਦਸਤਾਰ ਸਿਖਲਾਈ ਕੈਂਪ ਹਰ ਸ਼ੁੱਕਰਵਾਰ ਸ਼ਾਮ 6 ਵਜੇ ਲੱਗਦਾ ਹੈ। ਸੋ ਬੱਚਿਆਂ ਨੂੰ ਦਸਤਾਰਾਂ ਬੰਨਣੀਆਂ ਇੱਥੇ ਸਿੰਘ ਆਣ ਕੇ ਸਿਖਾਉਂਦੇ ਨੇ। ਸੋ ਆਪ ਜੀ ਯਤਨ ਕਰਿਆ ਕਰੋ, ਜਿਨ੍ਹਾਂ ਨੇ ਖੁਦ ਦਸਤਾਰ ਸਜਾਉਣੀ ਸਿੱਖਣੀ ਹੈ ਜਾਂ ਜਿਨ੍ਹਾਂ ਨੇ ਆਪਣੇ ਪੁੱਤ ਪੋਤਰਿਆਂ ਨੂੰ ਸਿਖਾਉਣੀ ਹੈ ਉਹਨਾਂ ਨੂੰ ਲੈ ਕੇ ਆਇਆ ਕਰੀਏ ਗੁਰੂ ਘਰ। ਬੱਸ ਪਾਸ ਟੈਕਸ ਫਾਰਮ ਜਿਹੜੇ ਨੇ, ਪੈਨਸ਼ਨ ਫਾਰਮ ਹਰ ਸ਼ੁੱਕਰਵਾਰ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੇ ਨੇ ਉਹ ਗੁਰੂ ਘਰ ਵਿੱਚ ਭਰੇ ਜਾਂਦੇ ਨੇ। ਵਲੰਟੀਅਰ ਸੇਵਾ ਕਰਦੇ ਨੇ, ਸੋ ਆਪ ਜੀ ਲਾਹੇ ਲੈ ਸਕਦੇ ਹੋ। ਹੁਣ ਸਮਾਂ ਹੈ ਢਾਡੀ ਜਥੇ ਦਾ। ਤਕਰੀਬਨ ਪਿਛਲੇ 5.5 ਮਹੀਨਿਆਂ ਦੇ ਕਰੀਬ ਭਾਈ ਜਸਵੰਤ ਸਿੰਘ ਜੋਸ਼ ਤਿੰਨਾਂ ਦਾ ਢਾਡੀ ਜਥਾ ਆਪ ਸੰਗਤ ਨੂੰ ਗੁਰ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਾ ਰਿਹਾ ਸੀ। 9 ਜੂਨ ਦੀ ਜਥੇ ਦੀ ਜਿਹੜੀ ਹੈ ਵਾਪਸੀ ਹੈ, ਮੰਗਲਵਾਰ ਦੀ ਇਹਨਾਂ ਦੀ ਵਾਪਸੀ ਹੈ। ਇਹ ਹਫ਼ਤਾ ਇਹਨਾਂ ਦਾ ਇਸ ਗੁਰੂ ਘਰ ਵਿਖੇ ਅਖੀਰਲਾ ਹੈ। ਸੋ ਐਤਵਾਰ ਤੱਕ ਜਥਾ ਜਿਹੜਾ ਹੈ ਉਹ ਹਾਜ਼ਰੀ ਭਰੇਗਾ। ਸੋ ਆਪ ਜੀ ਨੇ ਵੀ ਜਥੇ ਦਾ ਮਾਣ ਸਤਿਕਾਰ ਜ਼ਰੂਰ ਕਰਨਾ ਜੀ। ਆਓ ਹੁਣ ਜਥੇ ਪਾਸੋਂ ਢਾਡੀ ਵਾਰਾਂ ਇਤਿਹਾਸ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार जो गुरु प्यारी साध संगत जी श्री गुरु ग्रंथ साहिब महाराज जी दे चरण शरण में तुसी बैठे हो, सतगुरु कृपा करे तुहाडी सारयां दी हाजरी कीती हुई अरदास सतगुरु अगे श्री गुरु ग्रंथ साहिब महाराज अपने दर कर प्रवान करन अपने दरों करों तुहानू सारयां नू चढ़दी कला वाला जीवन तंदुरुस्तियां खुशियां खेड़े बाणी पढ़ने विचारने की सोझी मत सतगुर बख्शिश करे। आओ सारी संगत चकाओ शीस बुलाओ फतेह बख्शो आग्या। वाहेगुरु जी का खालसा वाहेगुरु जी की फतेह। गुरु खालसा जी, माझे की वह धरती है जिन्हें बड़े दुख झले ने। तकरीबन जो आप दिल्ली वालों या लुधियाने वालों जाने तो दरिया के परले पासे वो सारा तकरीबन माझा ही गिणिया जाता। आप अरदास करते हैं, एक अरदास में एक पहरा बीबिया का आता जिन्हां सिंघा सिंघणिया ने धर्म हेत शीस दते बंद बंद कटवाए खोपरिया लुहाइया चरखड़िया ते चढ़े तन आरिया नाल चीरे गए जंडा ना बन के साड़े गए गुरद्वारे लिए कुरबानियां कीतियां खनी खनी रोटी ते गुजारा किया उबलदियां देगा विच ये सारा पहरा ही माझे की धरती दे वापरिया आया। बड़ा दुख झलिया माझे ने 84 विच भी जिन्ना दुखांत माझे ने झलिया बेप्रवाह है। ते तकरीबन अज पहली तरीक है 84 विच भी अज तो तकरीबन शुरू हो गया सी गोली चलनी, क्योंकि 3 तरीक नूं गुरु अर्जन देव महाराज जी की शहादत सी, उन्हां दा शहीदी दिहाड़ा। दूरों दराडे संगतां मनाउण वास्ते उत्थे गईयां होईयां सी। माझे दी पत रखण वाली माता भाग कौर दुनिया दे चेहरियां तों दुनिया दे मनां तों नहीं लथ सकदी। बीबी भाग कौर जिहड़ी ढिलवां दी धी आ ते बड़ैंचां दी नौ आ, जिन्हों 10वें पातशाह महाराज ने कहा सी कि माता भाग कौर तू माझे की राख रख ली, माझे की इज्जत पत रखी ते मालवे की पत दाने बराड़ ने रखी। 10वें पातशाह गुरु गोबिंद सिंह ने अपने मुखारविंद तो कहा सी कि तू मालवे की पत रख ली। पिछलिया दिनों जो तुसी सरवण किया कि भाई लगाहा ए जिहड़ा गुरु अर्जन देव महाराज का सेवक वा सिख वा, भाई गुरदास जी ने इहदा नौं इहदा जिक्र इहदे पिंड का जिक्र अपनियां 12 विच कीता भाई लगाहे का। पट्टी अंदर वसदा ढिलों लाल लगाहा सुहंदा, ते माता भाग कौर दे पति दा नौ सी सरदार निधान सिंह बड़ैंच, बाबे ते बड़ैंच पर अज लिख दे बब्बे ते आ। इहदा इक दियोर सी वह भी शहीद, पति भी शहीद, इहदे दो भरा भी शहीद, भाग सिंह ते दिलबाग सिंह इहदे दो भरा ने जिहड़े मुकसर दी जंग च शहीद होए ने। भाई लगाहा वह आ जिहड़ा गुरु अर्जन देव महाराज जी नूं पट्टी बच्चे रहिंदा सी, पेंडे दा चबाल सी, गुरु गोबिंद सिंह महाराज दी भूआ बीबी बीरो दे आनंद कारज दी हवेली च होए ने अज गुरद्वारा उत्थे चबाल पिंड विच।
ਔਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਇਲਾਕੇ ਵਿੱਚ ਚਰਨ ਪਾਏ ਸੀ। ਭਾਈ ਲਗਾਹਾ ਚਾਟੀ ਦਹੀਂ ਦੀ ਜਮਾ ਕੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੇਸੀ ਇਸ਼ਨਾਨ ਕਰਾਉਂਦਾ ਹੁੰਦਾ ਸੀ। ਵੇਖੋ ਸਿੱਖ ਦੀ ਸੇਵਾ। ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਇਹਨੂੰ ਕਸਬੱਟੀ ਤੇ ਲਾ ਕੇ ਵੇਖ ਲਈਏ। ਇਹ ਚਾਟੀ ਪੱਟੀ ਤੋਂ ਲੈ ਕੇ ਅੰਮ੍ਰਿਤਸਰ ਚਲਾ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਆ ਗਏ। ਇਹ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਆਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਨੂੰ ਚਲ ਗਏ। ਇਹ ਇੱਦਾਂ ਹੀ ਚਾਟੀ ਲੈ ਕੇ ਕਦੀ ਤਰਨ ਤਾਰਨ, ਕਦੀ ਅੰਮ੍ਰਿਤਸਰ, ਕਦੀ ਅੰਮ੍ਰਿਤਸਰ ਤੋਂ ਤਰਨ ਤਾਰਨ। ਗੁਰੂ ਅਰਜਨ ਦੇਵ ਮਹਾਰਾਜ ਬੜੇ ਪ੍ਰਸੰਨ ਹੋਏ। ਇਹ ਕੇਸੀ ਇਸ਼ਨਾਨ ਕਰਾਉਂਦਾ ਸੀ। ਇਹਦਾ ਇੱਕ ਭਰਾ ਆਇਆ, ਉਹਦਾ ਨਾਂ ਹੈ ਪੂਰੇ ਸ਼ਾਹ। ਇਹਦੇ ਚੌਧਰੀ ਲਗਾਹੇ ਦੇ ਬਾਪ ਦਾ ਨਾਂ ਹੈ ਅਬੁਲ ਖੈਰ। ਇਹਦੇ ਤਿੰਨ ਪੁੱਤ ਵਾ। ਆਨੰਦਪੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਗੁਰਬਾਣੀ ਲਿਖੀ, ਪਾਖਰ ਮੱਲ ਇਹਦਾ ਪੋਤਰ ਆਇਆ ਜਿਹੜਾ ਕਲਮਨਾ ਗੁਰਬਾਣੀ ਲਿਖਦਾ ਹੈ ਆਨੰਦਪੁਰ ਦੀ ਧਰਤੀ ਤੇ। ਇਹਦਾ ਭਰਾ ਪੂਰੇ ਸ਼ਾਹ ਤੇ ਪੂਰੇ ਸ਼ਾਹ ਦੇ ਗਾਹਾਂ ਦੋ ਪੁੱਤ ਵਾ ਇਸ ਲਗਾਹੇ ਦੇ ਭਤੀਜੇ। ਇੱਕ ਦਾ ਨਾਂ ਆ ਹਰੇ ਸ਼ਾਹ ਦੇ, ਇੱਕ ਦਾ ਨਵਾਂ ਮਾਲੇ ਸ਼ਾਹ ਤੇ ਮਾਲੇ ਸ਼ਾਹ ਦੀ ਧੀ ਆ ਬੀਬੀ ਭਾਗ ਕੌਰ। ਭਾਈ ਲਗਾਹੇ ਦੀ ਗਾਹ ਭਤੀਜੇ ਦੀ ਕੁੜੀ। ਜਦੋਂ ਗੁਰੂ ਨਾਨਕ ਮਹਾਰਾਜ ਗੁਰੂ ਤੁੱਠ ਦਾ ਹੈ ਨਾ, ਫਿਰ ਕੁਰਬਾਨੀ ਕਰਨ ਤੋਂ ਬੰਦਾ ਪਿੱਛੇ ਨਹੀਂ ਰਹਿੰਦਾ। ਆਪਾਂ ਇਤਿਹਾਸ ਸ਼ੁਰੂ ਕੀਤਾ ਹੋਇਆ, ਤੁਸੀਂ ਰਾਤ ਸੁਣਿਆ ਸੀ ਕਿ ਨੂਰਦੀਨ ਸੱਥ ਵਿੱਚ ਬੈਠਾ ਤੇ ਨੱਥੇ ਖਹਿਰੇ ਨੂੰ ਆਵਾਜ਼ ਮਾਰ ਕੇ ਪੁੱਛਦਾ, ਪੇਸ਼ ਕਰ, ਅਸੀਂ ਕਾਫਰ ਦੇ ਪੁੱਤ ਨੂੰ ਮਾਰ ਦੇਈਏ ਤੇ ਮੱਸੇ ਰੰਗੜ ਦਾ ਬਦਲਾ ਲੈ ਲਈਏ। ਮੱਸੇ ਰੰਗੜ ਦਾ ਕਹਿੰਦੇ ਚੌਧਰੀ ਜਾ ਛੇਤੀ ਲਿਆ, ਤੈਂ ਮੈਂ ਤਾਂ ਆਪ ਭੰਗੂ ਰਾ ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਬੀਕਾਨੇਰ ਲੈ ਕੇ ਗਿਆ, ਮੈਨੂੰ ਖਬਰ ਮਿਲੀ ਵੀ ਤੈਂ ਉਹਨਾਂ ਪੱਗ ਪਟਾਈ ਹੋਈ ਏ। ਉਹ ਜਾਣ ਲੱਗਾ ਆਪਣੇ ਪੁੱਤ ਬਾਲਕ ਸਿੰਘ ਦੀ, ਬਾਲਕ ਰਾਏ ਸਿੰਘ ਦੀ ਬਾਂਹ ਤੇਰੇ ਹੱਥ ਚ ਫੜਾ ਕੇ ਗਿਆ। ਕਹਿੰਦਾ ਜੀ ਉਹ ਤਾਂ 7 ਸਾਲ ਦਾ ਜੇ। ਕਹਿੰਦਾ ਸਾਨੂੰ ਇਹਦੇ ਨਾਲ ਕੋਈ ਨਹੀਂ, ਅਸੀਂ ਤਾਂ ਮੱਸੇ ਰੰਗੜ ਦੇ ਭਰਾਵਾਂ ਦੇ ਕਾਲਜਾਂ 'ਚ ਠੰਡ ਪਾਉਣੀ ਉਹਨੂੰ ਮਾਰ ਕੇ। ਮੱਸੇ ਦੇ ਭਰਾ ਕਹਿ ਰਹੇ ਨੇ ਵੀ ਖੂਨ ਦਾ ਬਦਲਾ ਖੂਨ ਨਾਲ ਲੈਣਾ, ਜਾ ਕਹਿੰਦਾ ਛੇਤੀ ਕਰ ਉਹਨੂੰ ਲਿਆ ਕੇ ਤੇ ਸੱਥ ਵਿੱਚ ਖੜਾ ਕਰ, ਉਹਦੇ ਟੋਟੇ ਟੋਟੇ ਕਰਕੇ ਮੈਂ ਦਰਖਤਾਂ ਨਾਲ ਟੰਗ ਦੇਵਾਂ ਤੇ ਲੋਕ ਦੇਖਣ, ਨਾਲੇ ਮੱਸੇ ਦੀਆਂ ਬੇਗਮਾਂ ਤੇ ਨਾਲੇ ਇਹਦੇ ਮੱਸੇ ਦੇ ਭਰਾਵਾਂ ਦੇ ਕਾਲਜ ਠੰਡ ਪੈ ਜਾਏ। ਇਹ ਨੀਵੀ ਪਾਈ ਘਰ ਨੂੰ ਤੁਰਾ ਆਉਂਦਾ, ਮਹਤਾਬ ਸਿੰਘ ਭੰਗੂ ਦੇ ਘਰ ਨੂੰ ਗਿਆ ਸਿੱਧਾ ਹੀ ਸੱਥ ਚੋਂ ਆ ਕੇ। ਵਿਹੜੇ ਵਿੱਚ ਖੇਲਦਾ, ਕੱਚੇ ਵਿਹੜੇ ਵਿੱਚ ਬਾਲ ਕਰਾਏ ਸਿੰਘ ਨੇ ਚੁੱਕਿਆ, ਉਹਦਾ ਮੱਥਾ ਚੁੰਮਿਆ, ਪੁੱਤਰਾ ਤੇਰੇ ਤੇ ਮੁਸੀਬਤ ਆਮ ਬਣੀ ਏ, ਇਸ ਔਖੇ ਵੇਲੇ ਤੇਰਾ ਸਾਥ ਦੇਣਾ ਸਾਡਾ ਫਰਜ਼ ਬਣਦਾ, ਆਪਣੇ ਘਰ ਨੂੰ ਆ ਗਿਆ ਉਹਨੂੰ ਚੁੱਕ ਕੇ ਲੈ ਕੇ। ਆਪਣੇ ਪੁੱਤਾਂ ਨਾਲ ਗੱਲ ਕੀਤੀ, ਇਹਦਾ ਇੱਕੋ ਹੀ ਪੁੱਤ ਵਾ, ਇੱਕ ਇਹਦਾ ਭਾਣਜਾ, ਦੋ ਨੌਕਰ, ਇਹ 5 ਕੁ ਬੰਦੇ ਬਣਦੇ ਆ। ਕੁੰਡਾ ਲਾ ਕੇ ਬਾਹਰਲਾ ਗਲੀ ਦਾ, ਬਾਹਰ ਖੇਤਾਂ ਮਾਲ ਨੂੰ ਕੰਨ ਟੱਪੀ, ਹੱਥ ਵਿੱਚ ਕਿਰਪਾਨ ਵਾ, ਮੋਢੇ ਤੇ ਤੀਰ ਕਮਾਨ ਵਾ, ਸੋਟਾ ਡਾਂਗ ਜੋ ਹੱਥ ਵਿੱਚ ਆਇਆ ਲੈ ਕੇ ਤੁਰ ਪਏ, ਨੌਕਰ ਨਾਲ ਤੁਰ ਪਏ। ਇਹ ਖੇਤਾਂ ਵਾਲ ਨੂੰ ਨੱਠ ਤੁਰੇ, ਨੱਠੇ ਕਿਸ ਪਾਸੇ ਨੂੰ, ਲਾਗੇ ਪਿੰਡ ਪੈਂਦਾ ਕਬੋ, ਉਸ ਪਾਸੇ ਨੂੰ ਨੱਠ ਤੁਰੇ।
ਜਦੋਂ ਖਾਸਾ ਟਾਈਮ ਹੋ ਗਿਆ ਨਾ ਚੌਧਰੀ ਮੁੜਿਆ ਤੇ ਲਾਗੇ ਭਗਤ ਨਿਰੰਜਣੀਆਂ ਬੈਠਾ, ਉਹ ਕਹਿਣ ਲੱਗਾ ਜੀ ਚੌਧਰੀ ਗਦਾਰੀ ਕਰ ਗਿਆ। ਕਹਿੰਦਾ ਤੈਨੂੰ ਕਦਾ ਪਤਾ? ਕਹਿੰਦਾ ਬੰਦਾ ਭੇਜ ਦਿਓ, ਪਤਾ ਕਰੋ। ਤੇ ਨੂਰਦੀਨ ਕਹਿੰਦਾ ਵੀ ਤੂੰ ਹੀ ਜਾ ਕੇ ਵੇਖਿਆ। ਤਾਂ ਦੋ ਸਿਪਾਹੀ ਨਾਲ ਗਿਆ, ਨੱਥੇ ਦੇ ਘਰ ਗਿਆ, ਨੱਥੇ ਦਾ ਕੁੰਡਾ ਲੱਗਿਆ, ਖੜਕਾਇਆ, ਕੰਧ ਟੱਪੀ, ਵੇਖਿਆ ਵੀ ਹੈ ਨਹੀਂ ਘਰ ਕੋਈ ਵੀ। ਬਾਪ ਸੱਥ ਵਿੱਚ ਆ ਗਿਆ ਤੇ ਸੱਥ ਵਿੱਚ ਆ ਕੇ ਨੂਰਦੀਨ ਫੌਜਦਾਰ ਦੇ ਕੰਨ ਭਰਦਾ, ਕਹਿੰਦਾ ਹੁਣ ਕੱਲਾ ਬਾਲ ਕਰਾਏ ਨਹੀਂ ਮਰਨਾ ਚਾਹੀਦਾ, ਹੁਣ ਨਾਲ ਲੱਗਦਾ ਨੱਥੇ ਦਾ ਵੀ ਟੈਂਟਾ ਮੁਕਾ ਦੇਵੋ। ਕਹਿੰਦਾ ਲੀਖਾ ਨਾ ਮਾਰੋ, ਝੋਟੇ ਨੂੰ ਮਾਰ ਦਿਓ, ਖਤਮ ਹੋ ਜਾਵੇ ਕੰਮ। ਲਓ ਜੀ, ਕਹਿਣ ਦੀ ਦੇਰ, ਇੱਕ ਨੱਥੇ ਖੈਰ ਦੇ ਵਿਰੋਧ ਵਿੱਚ ਹਰ ਭਗਤ ਨਿਰੰਜਣੀਆਂ ਨੌ, ਵੇਖੋ ਕਿੰਨਾ ਸੋਹਣਾ, ਹਰ ਭਗਤ ਹਰੀ ਦਾ ਭਗਤ, ਤੇ ਕਰਤੂਤਾਂ ਕਿਹੜੀਆਂ, ਹਰ ਭਗਤ ਨਿਰੰਜਣੀਆਂ ਭਰੀ ਸਭਾ ਵਿੱਚ, ਸੱਥ ਵਿੱਚ, ਇੱਕ ਨੱਥੇ ਦੇ ਵਿਰੋਧ ਵਿੱਚ ਨੂਰਦੀਨ ਦੇ ਕੰਨ ਇਉਂ ਭਰ ਕੇ ਭੜਕਾ ਰਿਹਾ।

ਹਰ ਭਗਤ ਨਿਰੰਜਣੀਏ ਨੇ ਇੰਨੇ ਕੁ ਗੱਲ ਨੂੰ ਵਧਾ ਚੜਾ ਕੇ ਪੇਸ਼ ਕੀਤਾ, ਨੂਰਦੀਨ ਦੇ ਸੁਣ ਕੇ ਅੱਗ ਲੱਗ ਗਈ। ਕਹਿੰਦਾ ਜੀ ਉਹ ਤੁਹਾਡੇ ਵਰਗੇ ਨੂੰ ਤਾਂ ਕੱਖ ਕਰਕੇ ਨਹੀਂ ਜਾਣਦਾ, ਤੁਸੀਂ ਭੇਜਿਆ ਵੀ ਮਹਤਾਬ ਦਾ ਪੁੱਤ ਲਿਆ ਕੇ ਸੱਥ ਵਿੱਚ ਪੇਸ਼ ਕਰ। ਇਸ ਵੇਲੇ ਕਹਿੰਦਾ ਉਹਦੇ ਨਾਲ ਬਹੁਤ ਬੰਦੇ ਨਹੀਂ, ਇੱਕ ਚੌਧਰੀ ਨੱਥਾ ਹੈ, ਇੱਕ ਉਹਦਾ ਪੁੱਤ ਚੌਧਰੀ ਨੱਥੇ ਦਾ, ਇੱਕ ਉਹਦਾ ਭਾਣਜਾ ਤੇ ਦੋ ਨੌਕਰ ਨੇ ਬਾਲਮੀਕੀਆਂ ਦੇ ਮੁੰਡੇ, ਇਹ ਪੰਜ ਬੰਦੇ ਆ। ਤੇ ਛੇਵਾਂ ਕਹਿੰਦਾ ਬਾਲਕ ਰਾਏ ਸਿੰਘ ਵਾ, ਉਹ 7 ਸਾਲ ਦਾ। ਕਹਿੰਦਾ ਵੀ ਬਜਾਏ ਦੂਰ ਨਿਕਲ ਜਾਵੇ ਸਾਨੂੰ ਹੁਕਮ ਦੇਵੋ, ਉਹਦਾ ਜੰਗ ਵਿੱਚ ਫਾਹਾ ਵੱਢ ਦਈਏ। ਬਸ ਫੇਰ ਕੀ ਸੀ, ਉਹਨੇ ਹੁਕਮ ਕੀਤਾ, ਕਹਿੰਦਾ ਫੌਜ ਤਿਆਰ ਕਰੋ, ਪਾਓ ਕਾਠੀਆਂ ਘੋੜੀਆਂ ਤੇ। ਕਹਿੰਦਾ ਵੀ ਡਟ ਕੇ ਮੁਕਾਬਲਾ ਕਰ ਲਓ, ਵੀ ਕਾਫਰ ਬੰਦਾ ਇੱਕ ਕਾਫਰ ਦੀ ਮਦਦ ਕਰ ਰਿਹਾ, ਜਾਣਾ ਉਹਨੇ ਕਿੱਥੇ ਨੂੰ ਆ। ਕਹਿੰਦਾ ਨਿਕਲ ਨਾ ਜਾਵੇ, ਹੁਣ ਨੱਥਾ ਨਾਲੇ ਤਾਂ ਮੋਹਰ ਨੂੰ ਤੁਰਿਆ ਜਾਂਦਾ। ਤੇ ਰਾਏ ਸਿੰਘ ਬਾਲਕ ਮਹਿਤਾਬ ਸਿੰਘ ਦਾ ਪੁੱਤ 7 ਸਾਲ ਦਾ ਉਹਨੇ ਮੋਢਿਆਂ ਤੇ ਬਿਠਾ ਲਿਆ ਆ, ਤੇ ਪਿੱਛੇ ਨੂੰ ਭੋ ਭੋ ਕੇ ਵੇਖਦਾ ਕਿਤੇ ਆ ਬਾਲਕ ਦਾ ਨੁਕਸਾਨ ਨਾ ਹੋ ਜਾਏ, ਇਹਦਾ ਬਾਪ ਮੈਨੂੰ ਇਹਦੀ ਬਾਂਹ ਫੜਾ ਕੇ ਗਿਆ ਆ, ਇੱਕ ਬਾਂਹ ਫੜੀ ਦੀ ਲਾਜ ਨਿਭਾਉਣ ਲਈ ਇੱਕ ਸਿਰ ਧੜ ਦੀ ਬਾਜੀ ਲਾਉਣ ਲੱਗਾ। ਆਪਣੇ ਪੁੱਤ ਨੂੰ ਕਹਿਣ ਲੱਗਾ, ਕਹਿੰਦਾ ਪੁੱਤ ਸਾਵਧਾਨ ਹੋ ਜਾ, ਜੋ ਕੁਝ ਹੋ ਜਾਏ ਮਹਿਤਾਬ ਸਿੰਘ ਦੇ ਪੁੱਤ ਦੇ ਬਾਲ ਗੰਗਾ ਨਹੀਂ ਹੋਣਾ ਚਾਹੀਦਾ। ਕਿਉਂਕਿ ਉਹ ਜਾਣ ਲੱਗਾ ਬੀਕਾਨੇਰ ਨੂੰ ਮੈਨੂੰ ਇਹਦੀ ਬਾਂਹ ਫੜਾ ਕੇ ਗਿਆ। ਬਸ ਫੇਰ ਕੀ ਸੀ, ਨੱਥਾ ਚੌਧਰੀ ਗਾਂਹ ਨਿਕਲ ਗਿਆ, ਇੱਧਰ ਵਧਾ ਕਢਾ ਕੇ ਗੱਲ ਦੱਸੀ ਹਰ ਭਗਤ ਨਿਰੰਜਣੀਏ ਨੇ, ਤੇ ਨੂਰਦੀਨ ਨੇ ਪਾ ਕੇ ਮੱਥੇ ਤੇ ਤਿਊੜੀਆਂ 100 ਸਵਾਰ ਤੇ ਨਾਲ ਚੌਧਰੀ ਮੱਸੇ ਦੇ ਭਰਾ ਮਾਰ ਕੇ ਪਲਾਕੀਆਂ, ਤੇ ਮਗਰੇ ਹੀ ਫੌਜਾਂ ਸਮੇਤ ਘੋੜਿਆਂ ਦੇ ਇਉਂ ਨਠਾਤੀਆਂ।

ਬਾਲਕ ਰਾਏ ਸਿੰਘ ਨੂੰ ਚੁੱਕ ਕੇ ਕਬੋ ਪਿੰਡ ਦੇ ਖੇਤਾਂ ਵਿੱਚ ਹੀ ਕਬੋ ਵੱਲ ਨੂੰ ਉਹ ਤੁਰਿਆ। ਪਿੱਛਾ ਮੁੜ ਮੁੜ ਵੇਖਦਾ ਜਾਂਦਾ। ਇੱਧਰ ਨੂਰਦੀਨ ਨੇ ਫੌਜ ਨੂੰ ਚੜਾਤਾ ਮਗਰੇ, ਹੁਣ ਮੋਹਰੇ ਮੋਹਰੇ ਨੱਥਾ ਖਹਿਰਾ ਜਾ ਰਿਹਾ ਤੇ ਮਗਰ ਧਾੜ ਆ ਰਹੀ ਹੈ। ਇੱਕ ਦਰਖਤ ਟਾਹਲੀ ਦੀ ਆਂਟ ਲੈ ਕੇ ਨੱਥਾ ਖਹਿਰਾ ਸਾਹ ਲੈਣ ਲੱਗ ਪਿਆ, ਸਾਹ ਚੜਿਆ ਆ। ਨੱਥੇ ਨੇ ਬਾਲਕ ਰਾਏ ਸਿੰਘ ਨੂੰ ਮੋਢਿਆਂ ਤੋਂ ਥੱਲੇ ਲਾਇਆ, ਕਹਿੰਦਾ ਪੁੱਤਰਾ ਆ ਮੇਰੀ ਲੱਤ ਨੂੰ ਜੱਫਾ ਪਾ ਕੇ ਖੜਾ ਰਹੀ, ਜਿੰਨੀ ਦੇਰ ਤੱਕ ਮੇਰੀ ਸਾਹ ਚ ਸਾਹ ਨਾ ਤੇਰਾ ਬਾਲ ਬਿੰਗਾ ਨਹੀਂ ਹੋਣ ਦਿੰਦਾ, ਤੇ ਜਦੋਂ ਮੈਂ ਡਿੱਗ ਪਿਆ ਫਿਰ ਤੇਰਾ ਰੱਬ ਰਾਖਾ। ਉਧਰ ਦੋ ਬਾਲਮੀਕੇ ਜਿਹੜੀਆਂ ਨੌਕਰ ਸੀ ਉਹਨਾਂ ਨੂੰ ਕਹਿੰਦਾ ਭਾਈ ਹਥਿਆਰ ਸਾਂਭ ਲਓ, ਜੇ ਜਿਉਂਦਾ ਰਹਿ ਗਿਆ ਤਾਂ ਤੁਹਾਡਾ ਇਹ ਕਰਜ਼ਾ ਮੈਂ ਲਾਵਾਂਗਾ। ਤੇ ਭਾਣਜਾ ਤੇ ਉਹਦਾ ਪੁੱਤ ਪੰਜ ਬੰਦੇ ਮੰਗਮੀ ਧਾੜ ਚੜੀ ਆਉਂਦੀ ਏ, ਤੇ ਨੱਥੇ ਖਹਿਰੇ ਨੇ ਆਪਣੇ ਪੁੱਤ ਨੂੰ ਕਿਹਾ, ਕਹਿੰਦਾ ਪੁੱਤਰਾ ਸਿਆਣੇ ਕਹਿੰਦੇ ਆ ਬਈ ਜਦੋਂ ਭੀੜ ਬਣ ਜਾਏ ਤਾਂ ਕੋਈ ਇੱਕ ਅੱਧੀ ਨਿਸ਼ਾਨੀ ਰਹਿ ਜਾਣੀ ਚਾਹੀਦੀ ਪਿੱਛੇ। ਕਹਿੰਦਾ ਪੁੱਤਰਾ ਮੈਂ ਤੈਨੂੰ ਏਦਾਂ ਨਹੀਂ ਵੀ ਕਹਿੰਦਾ ਵੀ ਤੂੰ ਮੌਤ ਦੇ ਮੂੰਹ ਨੂੰ ਜਾ। ਰਾਏ ਸਿੰਘ ਦੀ ਰਾਖੀ ਮੈਂ ਕਰਾਂਗਾ, ਤੂੰ ਕਹਿੰਦਾ ਨਿਕਲ ਜਾ, ਮਗਰੋਂ ਘਰ ਦਾ ਚਿਰਾਗ ਕੋਈ ਜਗਦਾ ਰਹਿ ਜਾਊਗਾ, ਤੂੰ ਮੁੜ ਜਾ ਪਿੱਛੇ ਨੂੰ। ਨੱਥੇ ਚੌਧਰੀ ਦਾ ਪੁੱਤ ਕਹਿਣ ਲੱਗਾ, ਕਹਿੰਦਾ ਪਿਤਾ ਜੀ ਅੱਜ ਤੁਹਾਡੇ ਤੇ ਔਕੜ ਬਣ ਗਈ, ਮੁਸੀਬਤ ਬਣ ਗਈ, ਉਹ ਪੁੱਤ ਕਾਹਦਾ ਜਿਹੜਾ ਪਿੱਛੇ ਨੂੰ ਮੁੜ ਜਾਵੇ ਮੁਸੀਬਤ ਦੇਖ ਕੇ। ਕਹਿੰਦਾ ਪਿਤਾ ਜੀ ਮੈਂ ਤੁਹਾਡੇ ਨਾਲੇ ਸ਼ਹੀਦ ਹੋਵਾਂਗਾ, ਪਤਾ ਤਾਂ ਹੈਗਾ ਹੀ ਆ ਬਈ ਉਹ ਫੌਜ ਵਾ ਘੋੜਿਆਂ ਤੇ, ਅਸੀਂ ਪੈਦਲ ਵਾਂ, ਅਸੀਂ ਪੰਜ ਜਣੇ ਆ, ਉਹ ਸੈਂਕੜਿਆਂ ਚ ਵਾ, ਪੰਜਾਂ ਦਾ ਸੌ ਨਾਲ ਕੀ ਮੁਕਾਬਲਾ, ਕੋਈ ਮੁਕਾਬਲਾ ਨਹੀਂ। ਪਤਾ ਹੈ ਪਰ ਪੱਤ ਰੱਖਣੀ ਹੈ। ਇੱਕੋ ਗੱਲ ਯਾਦ ਰੱਖੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਛਕਿਆ ਆ, ਜਦ ਗੁਰੂ ਤੇਗ ਬਹਾਦਰ ਮਹਾਰਾਜ ਬਾਂਹ ਰੱਖੀ ਦੀ ਸ਼ਰਨ ਰੱਖ ਸਕਦੇ, ਦਿੱਲੀ ਆਪਣਾ ਬਲਿਦਾਨ ਦੇ ਸਕਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਅਨੇਕਾਂ ਕਸ਼ਟ ਝੱਲ ਸਕਦੇ, ਸਾਨੂੰ ਕੀ ਹੈ। ਬਹੁਤ ਸਮਝਾਇਆ ਪਰ ਉਹ ਨਾ ਸਮਝਿਆ, ਅਖੀਰ ਵਿੱਚ ਗਲ ਚ ਪੱਲਾ ਪਾ ਕੇ ਆਪਣੇ ਪਿਤਾ ਨੂੰ ਬੜੇ ਅਦਬ ਨਾਲ ਕਹਿੰਦਾ ਪਿਤਾ ਜੀ ਮੈਂ ਤੁਹਾਡੇ ਨਾਲੇ ਸ਼ਹੀਦੀ ਪਾਉਣੀ ਹੈ, ਲੋਕ ਮੈਨੂੰ ਗਦਾਰ ਨਾ ਕਹਿਣ, ਇਹ ਨਾ ਲੋਕੀ ਕਹਿਣ ਵੀ ਬਾਪ ਨੂੰ ਮੁਸ਼ਕਿਲ ਚ ਪਾ ਕੇ ਤੇ ਪੁੱਤ ਘਰ ਨੂੰ ਮੁੜਿਆ ਆ। ਆ ਸੋਨਾ ਜੀ ਨੱਥੇ ਚੌਧਰੀ ਦਾ ਪੁੱਤ ਬੜੇ ਅਦਬ ਨਾਲ ਤੇ ਨੱਥੇ ਖਹਿਰੇ ਨੂੰ ਹੱਥ ਜੋੜ ਕੇ ਸਿਰ ਝੁਕਾ ਕੇ ਆਹ ਗੱਲ ਕਹਿੰਦਾ।

ਪਾਸਾ ਜੀ ਮਾਰਿਓ ਝਾਤ, ਲੋਕ ਕਲੰਕ ਤੋਂ ਕਿਵੇਂ ਡਰਦੇ ਸੀ ਉਹਨਾਂ ਵੇਲਿਆਂ ਚ। ਕਲੰਕ ਨਾ ਲੱਗ ਜਾਏ, ਅੱਜ ਕਹਿੰਦੇ ਫੇਕੂਗੇ, ਜੇ ਦੁਨੀਆ ਬੋਲਦੀ ਹੈ ਤਾਂ ਬੋਲਦੀ ਰਵੇ। ਅੱਜ ਆਹ ਗੱਲ ਕਹਿੰਦੇ, ਦੁਨੀਆ ਭੌਂਕਦੀ ਆ, ਬੋਲਦੀ ਆ, ਬੋਲੀ ਜਾਵੇ, ਕੋਈ ਪਰਵਾਹ ਨਹੀਂ। ਉਦੋਂ ਕਹਿੰਦੇ ਨੇ ਵੀ ਲੋਕ ਦੇ ਮੇਰੇ ਮੱਥੇ ਤੇ ਕਲੰਕ ਨਾ ਲੱਗ ਜਾਵੇ, ਲੋਕ ਇਹ ਨਾ ਕਹਿਣ ਵੀ ਪਿਤਾ ਨੂੰ ਮੁਸੀਬਤ ਵਿੱਚ ਪਾ ਕੇ ਤੇ ਪੁੱਤ ਵਾਪਸ ਮੁੜਿਆ ਆ ਇੱਕ ਬਗਾਨੇ ਦੀ ਖਾਤਰ। ਬਗਾਨਾ ਹੀ ਆ ਨਾ, ਇੱਕ ਪੱਗ ਪਟਾਜੂ ਆ ਮਹਤਾਬ ਸਿੰਘ ਨਾਲ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ। ਉਹ ਬੀਕਾਨੇਰ ਵਿੱਚ ਬੈਠਾ ਜਾਣ ਲੱਗਾ ਆਪਣੇ ਪੋਤੇ ਦੀ ਬਾਂਹ ਫੜਾ ਕੇ ਗਿਆ ਸੀ ਚੌਧਰੀ ਨੂੰ, ਇਹਦੀ ਰਾਖੀ ਕਰੀ, ਘਰ ਚ ਹੋਰ ਕੋਈ ਨੀ ਇਹਨੂੰ ਰੱਖ ਲਈ, ਘਰ ਕੱਲੀਆਂ ਬੀਬੀਆਂ ਨੇ। ਕਹਿੰਦਾ ਅੱਜ ਮੁਸੀਬਤ ਬਣ ਗਈ, ਪੁੱਤ ਦੀ ਖਾਤਰ ਆਪਣਾ ਸ਼ਹੀਦੀ ਮੈਂ ਪਾ ਜਾਣੀ ਆ। ਤੇ ਪੁੱਤ ਕਹਿੰਦਾ ਮੈਂ ਬਾਪ ਨੂੰ ਮੁਸੀਬਤ ਪਾ ਕੇ ਜਾ ਨਹੀਂ ਸਕਦਾ। ਕਹਿੰਦਾ ਜੇ ਮੈਂ ਕਲੰਕ ਲੱਗ ਗਿਆ ਮੈਂ ਤੀਰਥਾਂ ਦੇ ਇਸ਼ਨਾਨ ਵੀ ਕਰ ਲਵਾਂ, ਇਹ ਲਿਥਣਾ ਨਹੀਂ। ਆ ਸੁਣਨਾ ਚੌਧਰੀ ਨਥੇਰਾ ਪੁੱਤ ਚੌਧਰੀ ਨੂੰ ਕੀ ਕਹਿ ਰਿਹਾ ਹੈ।

ਖਾਲਸਾ ਜੀ ਇੱਕ ਟਾਹਲੀ ਦੀ ਆਂਟ ਲੈ ਕੇ, ਇੱਕ ਬੰਨਾ ਉੱਚਾ ਸੀ, ਥੋੜ੍ਹੀ ਜਿਹੀ ਆਂਟ ਉਹਦੀ ਲੈ ਲਈ। ਲਓ ਜੀ ਇਹ ਪੰਜੇ ਹੀ ਬੰਦੇ ਹਥਿਆਰ ਲੈ ਕੇ ਮੋਰਚਾ ਸਾਂਭ ਕੇ ਬਹਿ ਗਏ। ਉੱਧਰ 100 ਬੰਦਿਆਂ ਦੀ ਧਾੜ ਇਹਨਾਂ ਦੇ ਮਗਰ ਆ ਰਹੀ ਹੈ। ਇੱਕ ਬਗਾਨੇ ਦੀ ਖਾਤਰ, ਪੱਗ ਬਟਬਟਾਈ ਦੀ ਲਾਜ ਰੱਖਣ ਦੀ ਖਾਤਰ ਇਹਨਾਂ ਨੇ ਸ਼ਹੀਦੀ ਪਾਉਣ ਵਾਸਤੇ ਇੱਕ ਪੈੜ ਮੱਲ ਕੇ ਬਹਿ ਗਏ ਨੇ। ਅੱਜ ਸੋਮਵਾਰ ਹੈ, ਸਾਡੀਆਂ ਸਤਿਕਾਰਯੋਗ ਮਾਤਾਵਾਂ ਬੀਬੀਆਂ ਭੈਣਾਂ ਗੁਰੂ ਦਾ ਕੀਰਤਨ ਗੁਰੂ ਦਾ ਜਸ ਕਰਦੀਆਂ ਨੇ ਅਤੇ ਸਮਾਂ ਤਕਰੀਬਨ ਉਹਨਾਂ ਦਾ 11:30 ਵਜੇ ਦਾ ਹੁੰਦਾ ਹੈ। ਸਤਿਗੁਰੂ ਕਿਰਪਾ ਕਰੇ, ਇਹਨਾਂ ਨੂੰ ਬਲ ਬੁੱਧੀ ਬਖਸ਼ਿਸ਼ ਕਰੇ, ਇਹਨਾਂ ਦੀਆਂ ਮਨ ਦੀਆਂ ਭਾਵਨਾ ਸਤਿਗੁਰੂ ਪੂਰੀਆਂ ਕਰੇ। ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਸਤਿਗੁਰੂ ਤੁਹਾਡੀਆਂ ਵੀ ਅਰਦਾਸਾਂ ਬੇਨਤੀਆਂ ਆਪਣੇ ਦਰਕਰ ਪ੍ਰਵਾਨ ਕਰਨ। ਇਸੇ ਇਤਿਹਾਸ ਦਾ ਆਪਾਂ ਅਗਾਂਹ ਸ਼ਾਮਾਂ ਤੱਕਰ ਇਹਦਾ ਰਿਜ਼ਲਟ ਕੱਢਾਂਗੇ, ਕਿਉਂਕਿ ਇਤਿਹਾਸ ਸਮਾਂ ਮੰਗਦਾ ਹੈ ਅਤੇ ਸ਼ਾਮ ਨੂੰ 7:50 ਤੇ ਸਾਡਾ ਟਾਈਮ ਹੈ, ਕਿਉਂਕਿ ਜਿਵੇਂ ਪ੍ਰਬੰਧਕਾਂ ਨੇ ਟਾਈਮ ਟੇਬਲ ਬਣਾਇਆ ਹੁੰਦਾ ਅਤੇ ਟਾਈਮ ਟੇਬਲ ਦੇ ਹਿਸਾਬ ਨਾਲ ਫਿਰ ਚੱਲਣਾ ਪੈਂਦਾ। ਸਤਿਗੁਰੂ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ। ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਾਸਤੇ, ਗੁਰੂ ਕੀਆਂ ਦੇਗਾਂ ਵਾਸਤੇ ਰਸਤਾ ਬਸਤਾ ਲੈ ਕੇ ਹਾਜ਼ਰ ਹੁੰਦੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰਕਰ ਪ੍ਰਵਾਨ ਕਰਨ। ਤੁਸੀਂ ਕਿਰਤ ਕਮਾਈਆਂ 'ਚੋਂ ਗੁਰੂ ਦੀ ਗੋਲਕ 'ਚ ਤਿਲ ਫੁੱਲ ਪਾਉਂਦੇ ਹੋ। ਸਤਿਗੁਰੂ ਕਿਰਪਾ ਕਰੇ, ਤੁਹਾਡੀ ਸਾਰਿਆਂ ਦੀਆਂ ਅਰਦਾਸਾਂ ਬੇਨਤੀਆਂ ਹਾਜ਼ਰੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰਕਰ ਪ੍ਰਵਾਨ ਕਰਨ। ਸਾਰੀ ਸਮੁੱਚੀ ਸੰਗਤ ਨੂੰ ਜੀਓ ਆਇਆਂ, ਝੁਕਾਓ ਸੀਸ, ਬੜੀ ਬੁਲੰਦ ਆਵਾਜ਼ ਅੰਦਰ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸਾਡੇ ਢਾਡੀ ਵੀਰਾਂ ਨੇ ਇਤਿਹਾਸ ਸ਼੍ਰਵਣ ਕਰਾਇਆ ਵਾਹਿਗੁਰੂ ਸੱਚੇ ਪਾਤਸ਼ਾਹ ਦਾਰਾਈ ਸੰਗਤ ਨੂੰ, ਢਾਡੀ ਵੀਰਾਂ ਨੂੰ, ਸਭ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਭਨਾ ਘਰਾਂ ਚੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ ਤੇ ਸੁੱਖਾਂ ਦਾ ਪ੍ਰਕਾਸ਼ ਕਰਨ, ਸਭਨਾ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਪੰਚਮ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਆਪ ਜੀ ਦੀ ਮਹਾਨ ਕੁਰਬਾਨੀ, ਜਿਨ੍ਹਾਂ ਨੇ ਏਡੀ ਵੱਡੀ ਕੌਮ ਦੀ ਖਾਤਰ ਕੁਰਬਾਨੀ ਦਿੱਤੀ, ਉਸ ਤੋਂ ਬਾਅਦ ਸ਼ਹਾਦਤਾਂ ਦੀ ਝੜੀ ਲੱਗ ਗਈ ਤੇ ਉਹਦਾ ਰਿਜ਼ਲਟ ਕੀ ਨਿਕਲਿਆ? ਸਾਡਾ ਖਾਲਸਾ ਪੰਥ ਸਾਜਿਆ ਗਿਆ, ਜਿਸ ਦੇ ਨਾਲ ਅਸੀਂ ਅੱਜ ਬੜੇ ਫਖਰ ਦੇ ਨਾਲ ਸਿਰ ਉੱਚਾ ਕਰਕੇ ਸਾਰੇ ਸੰਸਾਰ ਦੇ ਵਿੱਚ ਮਾਣ ਬਖਸ਼ਿਸ਼ ਕੀਤਾ ਉਸ ਅਕਾਲ ਪੁਰਖ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀਆਂ ਸਾਰੀਆਂ ਕੌਮਾਂ ਸਦਾ ਹੀ ਯਾਦ ਰੱਖਣ, ਤਾਂ ਜੋ ਅਸੀਂ ਆਪਣੇ ਸ਼ਹੀਦਾਂ ਨੂੰ ਇਸੇ ਤਰ੍ਹਾਂ ਯਾਦ ਕਰਦੇ ਰਹੀਏ, ਤੇ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਰਹਿਮਤਾਂ ਦੀ ਜਿਹੜੀ ਬਖਸ਼ਿਸ਼ ਆ, ਇਹਦਾ ਜਿਹੜਾ ਮੀਂਹ ਆ, ਇਹ ਵਾਹਿਗੁਰੂ ਸਭਨਾਂ ਦੇ ਉੱਤੇ ਵਰਸਾਉਂਦੇ ਰਹਿਣ। ਅੱਜ ਕੱਲ ਸ਼ਹੀਦੀ ਪੁਰਬ ਚੱਲ ਰਹੇ ਨੇ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ। ਆਓ ਅੱਜ ਦਾ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ

good luck.

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ

ਮਨ ਕਾ ਮਾਨ ਤਿਆਗੋ ਸਾਧੋ ਮਨ ਕਾ ਕਹੋ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ। ਵਾਹਿਗੁਰੂ ਜੀ ਕਾ ਖਾਲਸਾ।

ਬੱਚਿਆਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ, ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ, ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ, ਗੁਰਸਿੱਖੀ ਜੀਵਨ ਜਾਚ ਬਖਸ਼ ਕੇ ਨਿਹਾਲ ਕਰਨਾ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ। ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਆਪ ਜੀ ਦੀ ਸਤ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਅਨੁਸਾਰ ਚੱਲਣ ਦਾ ਸਤ ਸੰਗਤ ਨੂੰ ਬਲ ਬਖਸ਼ਣਾ ਜੀ। ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸੁਖ ਹੋਵੇ ਨਾਮ ਚਿੱਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸੁਰਨਾਇ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਰਤਨ ਪਦਾਰਥ ਵਣਜੀਆ, ਸਤਿਗੁਰ ਦੀਆ ਬੁਝਾਈ ਰਾਮ। ਲਾਹਾ ਲਾਭ ਹਰ ਭਗਤ ਹੈ, ਗੁਣ ਮਹਿ ਗੁਣੀ ਸਮਾਈ ਰਾਮ। ਰਤਨ ਪਦਾਰਥ ਵਣਜੀਆ, ਸਤਿਗੁਰ ਦੀਆ ਬੁਝਾਈ ਰਾਮ। ਲਾਹਾ ਲਾਭ ਹਰ ਭਗਤ ਹੈ, ਗੁਣ ਮਹਿ ਗੁਣੀ ਸਮਾਈ ਰਾਮ। ਗੁਣ ਮਹਿ ਗੁਣੀ ਸਮਾਏ, ਜਿਸ ਆਪ ਬੁਝਾਏ। ਲਾਹਾ ਭਗਤ ਸੰਸਾਰੇ, ਬਿਨ ਭਗਤੀ ਸੁਖ ਨਾ ਹੋਈ, ਦੂਜਾ ਪਤ ਖੋਈ। ਗੁਰਮਤਿ ਨਾਮ ਆਧਾਰੇ, ਵਖਰ ਨਾਮ ਸਦਾ ਲਾਭ ਹੈ, ਜਿਸਨੋ ਏਤ ਵਾਪਾਰ ਲਾਏ। ਰਤਨ ਪਦਾਰਥ ਵਣਜੀਆ, ਜਾਂ ਸਤਿਗੁਰ ਦੇ ਬੁਝਾਏ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ ਰਾਮ। ਕੂੜ ਬੋਲ ਬਿਖ ਖਾਵਨੀ, ਬਹੁ ਵਧਾ ਵਿਕਾਰਾ ਰਾਮ। ਬਹੁ ਵਧਾ ਵਿਕਾਰਾ ਸੈਂਸਾ ਇਹ ਸੰਸਾਰਾ, ਬਿਨ ਨਾਵੈ ਪਤ ਖੋਈ। ਪੜ ਪੜ ਪੰਡਿਤ ਵਾਦ ਵਖਾਣ।

ਆਵਣ ਜਾਣਾ ਕਦੇ ਨਾ ਚੁੱਕਾ, ਮਾਇਆ ਮੋਹ ਪਿਆਰਾ, ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ। ਖੋਟੇ ਖਰੇ ਸਭ ਪਰਖੀਅਨ, ਤਿਸ ਸੱਚਾ ਕੈ ਦਰਬਾਰਾ ਰਾਮ। ਖੋਟੇ ਦਰਗਹ ਸੁਟੀਅਨ, ਉਬੇ ਕਰਨ ਪੁਕਾਰਾ ਰਾਮ। ਉਬੇ ਕਰਨ ਪੁਕਾਰਾ ਮੁਗਦ ਗਵਾਰਾ, ਮਨਮੁਖ ਜਨਮ ਗਵਾਇਆ। ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਸਾਚਾ ਨਾਮ ਨਾ ਪਾਇਆ। ਮਨਮੁਖ ਸੰਤਾਂ ਨਾਲ ਵੈਰ ਕਾਰ, ਦੁੱਖ ਖੱਟੇ ਸੰਸਾਰਾ। ਖੋਟੇ ਖਰੇ ਪਰਖੀਅਨ, ਤਿਤ ਸੱਚਾ ਦਰਬਾਰਾ ਰਾਮ। ਆਪ ਕਰੇ ਕਿਸ ਆਖੀਆ, ਹੋਰ ਕਰਨਾ ਕਿਛੂ ਨਾ ਜਾਈ ਰਾਮ। ਜਿਤ ਭਾਵ

जग जीवन दाता कर्म विधाता आपे बख्शे सोई।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ, ਸਾਡੇ ਸਤਿਕਾਰਯੋਗ ਮਾਤਾਵਾਂ ਭੈਣਾਂ ਬੀਬੀਆਂ ਵੱਲੋਂ ਜੋ ਹਰ ਹਫ਼ਤੇ ਸੋਮ ਅਤੇ ਮੰਗਲਵਾਰ ਨੂੰ ਜੋ 11:30 ਤੋਂ 1:30 ਵਜੇ ਤੱਕ ਕੀਰਤਨ ਦੀ, ਮੰਗਲਵਾਰ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਨਿਭਾਈ ਜਾਂਦੀ ਹੈ, ਸੋ ਬੀਬੀਆਂ ਨੇ ਸੇਵਾ ਨਿਭਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ, ਇਸੇ ਤਰ੍ਹਾਂ ਗੁਰੂ ਪੰਥ ਦੀ ਸੇਵਾ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨ। ਸਤਿਗੁਰੂ ਜੀ ਕਿਰਪਾ ਕਰਨ, ਦਰ ਆਈਆਂ ਸੰਗਤਾਂ ਦੀ ਹਾਜ਼ਰੀ ਸੇਵਾ ਦਰ 'ਤੇ ਪ੍ਰਵਾਨ ਕਰਨ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਗੁਰੂ ਕਾ ਲੰਗਰ ਬੇਅੰਤ ਵਰਤ ਰਿਹਾ ਹੈ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਮਾਂ ਹੈ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਦਾ, ਸੋ ਪਿਆਰ ਸਤਿਕਾਰ ਦੇ ਨਾਲ ਸਹਿਜ ਪਾਠ ਦੀ ਬਾਣੀ ਸਰਵਣ ਕਰੀਏ ਜੀ। ਬੀਬੀਆਂ ਨੂੰ ਬੇਨਤੀ ਹੈ ਕਿ ਇੱਕ ਸੇਵਾਦਾਰ ਦੇਗ ਵਰਤਾਉਣ ਦੀ ਸੇਵਾ ਨਿਭਾ ਦੇਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮ ਗਤ ਮੇਰੀ। ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਕਰ ਸਤਵਾਂ ਮਹੱਲਾ ਪੰਜਵਾਂ, ਲਾਲ ਚੋਲਣਾ ਤੈਤਨ ਸੋਹਿਆ, ਸੁਰਜਨ ਭਾਨੀ ਤਾ ਮਨ ਮੋਹਿਆ। ਕਵਣ ਬਣੀ ਰੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ। ਰਾਹਾਵ ਤੁਮ ਹੀ ਸੁੰਦਰ ਤੁਮਹਿ ਸੁਹਾਗ, ਤੁਮ ਕਰ ਲਾਲਨ ਤੁਮ ਕਰ ਪਾਗ। ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ ਤੋਹੀ ਸੁਰਗਿਆਨ। ਪ੍ਰੀਤਮ ਭਾਨੀ ਤਾ ਰੰਗ ਗੁਲਾਲ, ਕਹ ਨਾਨਕ ਸੁਭ ਦ੍ਰਿਸ਼ਟ ਨਿਹਾਲ। ਸੁਣ ਰੀ ਸਖੀ ਇਹ ਹਮਰੀ ਕਾਲ, ਪ੍ਰਭ ਆਪ ਸਿੰਗਾਰ ਸਵਾਰਨ ਹਾਰ। ਰਹਾਉ ਦੂਜਾ ਆਸਾ ਮਹੱਲਾ ਪੰਜਵਾਂ, ਦੁਖ ਘਣੋ ਜਬ ਹੋਤੇ ਦੂਰ, ਅਬ ਮਸਲਤ ਮੋਹ ਮਿਲੀ ਹਦੂਰ। ਚੂਕਾ ਨਿਹੋਰਾ ਸਖੀ ਸਹੇਰੀ, ਪਰਮ ਗਿਆ ਗੁਰ ਪੇਰ ਸੰਗ ਮੇਰੀ। ਰਹਾਉ ਨਿਕਟ ਆਣ
1: ਮੰਦਰ ਮੇਰੇ ਸ਼ਬਦ ਉਚਾਰਾ, ਨੰਦ ਬਿਨੋਦੀ ਖਸਮ ਹਮਾਰਾ। ਮਸਤਕ ਭਾਗ ਮੈਂ ਫਿਰ ਕਰ ਲਾਗਾ, ਲੋਗਨ ਸਿਉ ਮੇਰਾ ਠਾਡਾ ਬਾਗਾ। ਬਾਹਰ ਸੂਤ ਸਗਲ ਸਿਉ ਮੌਲਾ, ਅਲਪਤ ਰਹੋ ਜੈਸੇ ਜਲ ਮੈਂ ਕੌਲਾ। ਰਹਾਓ ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭੂ ਆਪਣਾ ਤਰਤਾ। ਦੀਸ ਆਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਆਸਾ ਮਹੱਲਾ ਪੰਜਵਾਂ, ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਕਾਨ ਕੁੰਡਲੀਆ ਬਸਤਰ ਉਡਲੀਆ, ਸ਼ੇਜ ਸਖਲੀਆ ਮਨ ਗਰਬਲੀਆ। ਰਹਾਓ ਤੱਲੇ ਕੁੰਜਰੀਆ ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੈ ਤਰਨ ਗਡਲੀਆ। ਰੂਪ ਸੁੰਦਰੀਆ ਅਨੇਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ। ਮਾਇਆ ਛਲੀਆ ਬਿਕਾਰ ਬਿਖਲੀ, ਸਰਨ ਨਾਨਕ ਪ੍ਰਭ ਪੁਰਖ ਦੇਲੀਆ। ਆਸਾ ਮਹੱਲਾ ਪੰਜਵਾਂ, ਏਕ ਬਗੀਚਾ ਪੇੜ ਕਨ ਕਰਿਆ, ਅੰਮ੍ਰਿਤ ਨਾਮ ਤੁਹਾਂ ਮਨ ਫੈਲਿਆ। ਐਸਾ ਕਰੋ ਵਿਚਾਰ ਗਿਆਨੀ, ਜਾਂ ਤੇ ਸਿੰਚੇ ਹਾਰ ਇੱਕ ਮਾਲੀ, ਜਾਂ ਤੈ ਪਾਈਏ ਪਦ ਨਿਰਵਾਨੀ। ਆਸ ਪਾਸ ਬਿਖੁਆ ਕੇ ਕੁੰਟਾ, ਬੀਚ ਅੰਮ੍ਰਿਤ ਹੈ ਭਾਈ ਰੇ ਰਹਾਓ। ਸਿੰਚਨ ਹਾਰੇ ਏਕੇ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਸਗਲ ਬਨਸਪਤ ਆਨ ਜੜਾਈ, ਸਗਲੀ ਫੁੱਲੀ ਨਿਫਲ ਨਕਾਈ। ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਨਾਨਕ ਦਾਸ ਤਰੀ ਤਿਨ ਮਾਇਆ। ਆਸਾ ਮਹੱਲਾ ਪੰਜਵਾਂ, ਰਾਜ ਲੀਲਾ ਤੇਰੇ ਨਾਮ ਬਣਾਈ। ਜੋਗ ਬੰਨਿਆ ਤੇਰਾ ਕੀਰਤਨ ਗਾਈ, ਸਰਬ ਸੁਖਾ ਬਣੇ ਤੇਰੇ ਮਹੱਲੇ। ਪਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ। ਹੁਕਮ ਬੂਝ ਰੰਗ ਰਸ ਮਾਨੇ, ਸਤਿਗੁਰ ਸੇਵਾ ਮਹਾਨਿਰਮਾਨੇ। ਜਿਨ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪਰਵਾਨ, ਨਾਮ ਰਤਾ ਸੋਈ ਨਿਰਬਾਨ। ਜਾਂ ਕੋ ਮਿਲਿਆ ਨਾਮ ਨਦਾਨਾ, ਪੰਡਿਤ ਨਾਨਕ ਤਾਂ ਕਾ ਪੂਰ ਖਜਾਨਾ। ਆਸਾ ਮਹੱਲਾ ਪੰਜਵਾਂ, ਤੀਰਥ ਜਾਓ ਤਾਂ ਹੋ ਹੋ ਕਰਤੇ, ਪੰਡਿਤ ਪੁੱਛੋ ਤ ਮਾਇਆ ਰਾਤੀ। ਸੋ ਅਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ ਰਹਾਓ। ਸ਼ਾਸਤਰ ਵੇਦ ਪਾਪ ਪੁੰਨ ਵਿਚਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਗ੍ਰਿਸਥ ਮੈਂ ਚਿੰਤ ਉਦਾਸ ਹੰਕਾਰ, ਕਰਮ ਕਰਤ ਜੀ ਕੋ ਜੰਜਾਰ। ਪ੍ਰਭ ਕਿਰਪਾ ਤੇ ਮਨ ਵਸਿਆ ਆਇਆ, ਵਸ ਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ। ਸਾਧ ਸੰਗ ਹਰ ਕੀਰਤਨ ਗਾਈਐ, ਇਹੋ ਅਸਥਾਨ ਗੁਰੂ ਤੈ ਪਾਈਏ ਰਹਾਓ। ਦੂਜਾ ਆਸਾ ਮਹੱਲਾ ਪੰਜਵਾਂ, ਘਰ ਮੈਂ ਸੁਖ ਬਾਹਰ ਫੁਨ ਸੁਖਾ, ਹਰ ਸਿਮਰਤ ਸਗਲ ਬਿਨਾਸੇ ਦੁਖਾ। ਸਗਲ ਸੁਖ ਜਾਂ ਤੂੰ ਚਿੱਤੇ ਆਵੇਂ, ਸੋ ਨਾਮ ਜਪੇ ਸੋ ਜਨ ਤਨ ਭਾਵੇ ਰਹਾਓ। ਤਨ ਮਨ ਸੀਤਲ ਜਪ ਨਾਮ ਤੇਰਾ, ਹਰ ਹਰ ਜਪਤ ਟਹੇ ਦੁਖ ਡੇਰਾ। ਹੁਕਮ ਬੁੱਝੇ ਸੋਈ ਪਰਵਾਨ, ਸਾਚ ਸ਼ਬਦ ਜਾਂ ਕਾ ਨੀਸਾਨ। ਗੁਰਪੂਰੇ ਹਰ ਨਾਮ ਦੜਾਇਆ, ਪੰਨਤ ਨਾਨਕ ਮੇਰੇ ਮਨ ਸੁਖ ਪਾਇਆ। ਆਸਾ ਮਹੱਲਾ ਪੰਜਵਾਂ, ਜਹਾਂ ਪਠਾਵੋ ਤਹਿ ਤਹਿ ਜਾਈ, ਜੋ ਤੁਮ ਦਿਓ ਸੋਈ ਸੁਖ ਪਾਈ। ਸਦਾ ਚਿਹਰੇ ਗੋਬਿੰਦ ਗੁਸਾਈ, ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ। ਤੁਮਰਾ ਦੀਆ ਪੈਨੂੰ ਖਾਈ, ਤੋ ਪ੍ਰਸਾਦ ਪ੍ਰਭ ਸੁਖੀ ਬੁਲਾਈ। ਮਨ ਧਨ ਅੰਤਰ ਤੁਝੇ ਧਿਆਈ, ਤੁਮਰੇ ਲਵੇ ਨ ਕੋ ਲਾਈ। ਕਹੋ ਨਾਨਕ ਨਿਤ ਏਵੇ ਧਿਆਈ, ਗਤ ਹੋਵੇ ਹਰੇ ਹਰ ਗਾਈ। ਸਰਵਨ ਸੁਨੀਜੇ ਅੰਮ੍ਰਿਤ ਕਥਾ, ਸੰਤੇ ਲੱਗ ਪਾਈ। ਆਸਾ ਮਹੱਲਾ ਪੰਜਵਾਂ, ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਐ। ਸਰਵਨ ਸੁਨੀਜੇ ਅੰਮ੍ਰਿਤ ਕਥਾ, ਜਾਸ ਸੁਨੀ ਮਨ ਹੋਏ ਅਨੰਦਾ। ਦੁਖ ਰੋਗ ਮਨ ਸਗਲੇ ਲੱਥਾ ਰਹਾਓ, ਕਾਰਜ ਕਾਮ ਬਾਟ ਘਾਟ ਜਪੀਜੈ। ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ, ਜਿਨਸ ਰੈਨ ਹਰ ਕੀਰਤਨ ਗਾਈਐ। ਸੋਜਨ ਜਮਕੀ ਵਾਟ ਨ ਪਾਈਐ, ਆਠ ਪੈਰ ਜਿਸ ਵਿਸਰੇ ਨਾਹੀ। ਗਤ ਹੋਵੇ ਨਾਨਕ ਤਿਸ ਲੱਗ ਪਾਈ। ਆਸਾ ਮਹੱਲਾ ਪੰਜਵਾਂ, ਜਾਂ ਕੈ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵਤ ਨਾਸ। ਨੰਦ ਕਰੋ ਪ੍ਰਭ ਕੇ ਗੁਣ ਗਾਵੋ, ਸਤਿਗੁਰੇ ਆਪਣਾ ਸਦਾ ਸਦਾ ਮਨਾਵੋ ਰਹਾਓ। ਸਤਿਗੁਰ ਕਾ ਸੱਚ ਸ਼ਬਦ ਕਮਾਵੋ, ਤੇਰ ਕਰ ਬੈਠੇ ਪ੍ਰਭ ਆਪਣਾ ਪਾਹਵੋ। ਪਰ ਕਾ ਬੁਰਾ ਨ ਰੱਖੋ ਚੀਤ, ਤੁਮਕੋ ਦੁਖ ਨਹੀਂ ਭਾਈ ਮੀਤ। ਹਰ ਹਰ ਤਤ ਮਤ ਗੁਰਦੀਨਾ, ਇਹੋ ਸੁਖ ਨਾਨਕ ਆਂਦਨ ਚੀਨਾ। ਆਸਾ ਮਹੱਲਾ ਪੰਜਵਾਂ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤੋ ਚੋ ਕੁੰਟ ਮਾਨੇ। ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨ ਤਾਰੇ ਰਹਾਓ। ਜਾਂ ਕੇ ਨਿਕਟ ਨ ਆਵੇ ਕੋਈ, ਸਗਲ ਸਿਸ਼ਟ ਉਹਾਂ ਕੇ ਚਰਨ ਮਲ ਧੋਈ। ਜੋ ਪ੍ਰਾਣੀ ਕਾਹੂ ਨਾ ਆਵਤ ਕਾਮ, ਸੰਤ ਪ੍ਰਸਾਦਾਂ ਕੋ ਜਪੀਏ ਨਾਮ। ਸਾਧ ਸੰਗ ਮਨ ਸੋਵਤ ਜਾਏ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੈ। ਆਸਾ ਮਹੱਲਾ ਪੰਜਵਾਂ, ਏਕੋ ਏਕੀ ਨੈਣ ਨਿਹਾਰੋ, ਸਦਾ ਸਦਾ ਹਰ ਨਾਮ ਸਮਾਰੋ। ਰਾਮ ਰਾਮਾ ਰਾਮਾ ਗੁਣ ਗਾਵੋ, ਸੰਤ ਪ੍ਰਤਾਪ ਸਾਧ ਕੇ ਸੰਗੇ। ਹਰ ਹਰ ਨਾਮ ਤੇ ਆਵੋ ਰੇ ਰਹਾਓ। ਸਗਲ ਸਮੱਗਰੀ ਜਾਂ ਕੇ ਸੂਤ ਪਰੋਈ, ਘਟ ਘਟ ਅੰਤਰ ਰਵਿਆ ਸੋਈ। ਓਪਤ ਪਰਲੋ ਖਿਨ ਮੈਂ ਕਰਤਾ, ਆਪਿਆ ਲੇਪਾ ਨਿਰਗੁਣ ਰਹਿਤਾ, ਕਰਨ ਕਰਾਵਣ ਅੰਤਰ ਜਾਮੀ, ਨੰਦ ਕਰੇ ਨਾਨਕਾ ਸਵਾਮੀ। ਆਸਾ ਮਹੱਲਾ ਪੰਜਵਾਂ, ਕੋਟ ਜਨਮ ਕੇ ਰਹੇ ਪੁਆਰੇ, ਦੁਰਲਭ ਦੇ ਜੀਤੀ ਨਹੀਂ ਹਾਰੇ। ਕਿਲਬਿਖ ਬਨਾਸੇ ਦੁੱਖ ਦਰਦ ਦੂਰ, ਕਿਲਬਿਖ ਬਨਾਸੇ ਦੁੱਖ ਦਰਦ ਦੂਰ, ਪਏ ਪਨੀ ਸੰਤਨ ਕੀ ਧੂਰ ਰਹਾਉ। ਪ੍ਰਭ ਕਹਿ ਸੰਤਿਓ ਧਾਰਨ ਯੋਗ, ਤਿਸ ਭੇਟੇ ਜਿਸ ਧੁਰ ਸੰਯੋਗ। ਮਨ ਆਨੰਦ ਮੰਤਰ ਗੁਰ ਦੀਆ, ਤ੍ਰਿਸ਼ਨ ਬੁਝੀ ਮਨ ਨਿਚਲ ਥੀਆ। ਨਾਮ ਪਦਾਰਥ ਨੋ ਨਿਧ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਆਸਾ ਮਹੱਲਾ ਪੰਜਵਾਂ, ਮਿੱਟੀ ਇਤਿਹਾਸ ਅਗਿਆਨ ਅੰਧੇਰੇ, ਸਾਧ ਸੇਵਾ ਅਕਟ ਕਨੇਰੇ। ਸੁਖ ਸਹਿਜ ਆਨੰਦ ਕਨਾ, ਗੁਰ ਸੇਵਾ ਤੇ ਪਏ ਮਨ ਨਿਰਮਲ। ਹਰ ਹਰ ਹਰ ਹਰ ਨਾਮ ਸੁਣਾ ਰਹਾਓ, ਬਿਨਸਿਓ ਮਨ ਕਾ ਮੂਰਖ ਢੀਠਾ। ਪ੍ਰਭ ਕਾ ਭਾਣਾ ਲਾਗਾ ਮੀਠਾ, ਗੁਰ ਪੂਰੇ ਕੇ ਚਰਨ ਗਏ। ਕੋਟ ਜਨਮ ਕੇ ਪਾਪ ਲਹਿ, ਰਤਨ ਜਨਮੇ ਉਹ ਸਫਲ ਪਿਆ। ਕਹੋ ਨਾਨਕ ਪ੍ਰਭ ਕਰੀ ਮਿਆ। ਆਸਾ ਮਹੱਲਾ ਪੰਜਵਾਂ, ਸਤਿਗੁਰੇ ਆਪਣਾ ਸਦ ਸਦਾਨ ਸਮਾਰੇ, ਗੁਰ ਕੇ ਚਰਨ ਕੇ ਸੰਚਾਰੇ। ਜਾਗ ਰੇ ਮਨ ਜਾਗਨ ਹਾਰੇ, ਬਿਨ ਹਰ ਅਵਰਨ ਆਵਸ ਕਾਮਾ। ਝੂਠਾ ਮੋਹ ਮਿਥਿਆ ਪਸਾਰੇ ਰਹਾਉ, ਗੁਰ ਕੀ ਬਾਣੀ ਸਿਉ ਰੰਗ ਲਾਏ। ਗੁਰ ਕਿਰਪਾਲ ਹੋਏ ਦੁੱਖ ਜਾਏ, ਗੁਰਬਿੰਦ ਦੂਜਾ ਨਾਹੀ ਥਾਉ। ਗੁਰਦਾਤਾ ਗੁਰ ਦੇਵੈ ਨਾਉ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪੈਰ ਨਾਨਕ ਹਰ ਜਾਪ। ਆਸਾ ਮਹੱਲਾ ਪੰਜਵਾਂ, ਆਪ ਪੇੜ ਬਿਸਤਾਰੀ ਸਾਖ, ਆਪਣੀ ਖੇਤੀ ਆਪੇ ਰਾਖ। ਜਤ ਕਤ ਭੇਖੋ ਇਕ ਕਹਿ ਉਹੀ, ਕਟ ਕਟ ਅੰਤਰ ਆਪੇ ਸੋਈ ਰਾਓ। ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਕਾਰ। ਸਰਗੁਣ ਨਿਰਗੁਣ ਥਾਪੇ ਨਾਉ, ਦੋ ਮਿਲ ਏਕੈ ਕੀਨੇ ਠਾਉ। ਕਹੋ ਨਾਨਕ ਗੁਰ ਭਰਮ ਪਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਆਸਾ ਮਹੱਲਾ ਪੰਜਵਾਂ,
2: ਖਾਣਾ ਮੈਂ ਨਿਰਗੁਣਾ, ਗੁਣ ਹੀ ਕੋਈ ਗੁਣਾ ਹੀ ਕੋਈ। ਕਰਨ ਕਰਾਵਣ ਹਾਰ ਪ੍ਰਭ ਸੋਈ ਰਹਾਉ। ਮੂਰਖ ਮੁਗਧ ਗਿਆਨ ਵਿਚਾਰੀ, ਨਾਮ ਤੇਰੀ ਕੀ ਆਸਮਨ ਧਾਰੀ। ਜਾਵਤ ਸੰਜਮ ਕਾਮਨਾ ਸਾਦਾ, ਨਾ ਪ੍ਰਭੂ ਕਾ ਮਨ ਅਰਾਦਾ। ਕਿਸੋ ਨਾ ਜਾਣਾ ਮਤ ਮੇਰੀ ਤੋਰੀ, ਬਿਨਵੰਤ ਨਾਨਕ ਓਟ ਪ੍ਰਭ ਤੋਰੀ। ਆਸਾ ਮਹੱਲਾ ਪੰਜਵਾਂ।

ਸਭਨਿਵਾ ਕਾਮ ਕ੍ਰੋਧ ਅਹੰਕਾਰ ਉਤੇ ਹਰ ਨਿਰਮਲ ਹਰ ਸਿਮਰਨ ਕਰ ਹਰ ਜਨ ਛੂਟੇ ਸੁਹਿਰੇ ਮਾਇਆ ਮਨਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ।

ਹਰਨੇਰਾ ਕਹੋ ਨਾਨਕ ਜੋ ਪ੍ਰਭ ਸੁਣਾਈ ਆ ਸੁਖ ਆਗੇ ਗਤ ਪਾਈ ਆਸਾ ਮਹਲਾ ਪੰਜਵਾਂ।

ਆਗੀ। ਨਾਨਕ ਕੀ ਅਰਦਾਸ ਸੁਣੀ ਜੈ, ਕੇਵਲ ਨਾਮ ਹਿਰਦੈ ਮਹਿੰਦੀ ਜੈ। ਆਸਾ ਮਹੱਲਾ ਪੰਜਵਾਂ।

ਅਨਕ ਭਾਤ ਕਰ ਸੇਵਾ ਕਰੀਐ, ਜੀਉ ਪ੍ਰਾਣ ਤਨਾ ਕੇ ਧਰੀਐ, ਪਾਣੀ ਪਖਾ ਕਰੋ ਤਜੈ ਮਾਨ, ਅਨਕ ਬਾਰ ਜਾਈਐ ਕੁਰਬਾਨ।

ਉੱਚੇ ਮੰਦਰ ਮਿਲ ਰਾਨੀ, ਹੱਥ ਘੋੜੇ ਜੋੜੇ ਮਨ ਭਾਵਨੀ, ਵੱਡ ਪਰਿਵਾਰ ਪੁੱਤਰ ਧੀਆ, ਮੋਹਿ ਭਜੇ ਭਜ ਅੰਧਾ ਮੂਆ, ਜਿਨੇ ਉਪਾ ਤਿਨੇ ਬਿਨਾਹ, ਰੰਗ ਰਸਾ ਜੇਸੇ ਸੁਪਨਾਹ, ਸੋਈ ਮੁਕਤਾ ਤਿਸੇ ਰਾਜਮਾਲ, ਨਾਨਕ ਦਾਸ ਜਿਸ ਕਸਮ ਦਿਆਲ, ਆਸਾ ਮਹੱਲਾ ਪੰਜਵਾਂ, ਇਨਸਿਓ ਬਰੀਦ ਕਰੀ ਘਨੇਰੀ, ਜੋ ਮਿਲੀਐ ਤੋ ਵਧੇ ਵਧੇਰੀ, ਗਲ ਚਮੜੀ ਜੋ ਛੋਡੇ ਨਾਹੀ, ਲਾਗ ਛੁਡੋ ਸਤਿਗੁਰ ਕੀ ਪਾਈ।

ਬਨ ਜੋ ਹੈ ਮਨ ਦਨ ਲਾਗੇ ਹੋਏ ਕੈ ਮਿੱਠੀ ਗੁਰਪ੍ਰਸਾਦ ਮੈਂ ਖੋਟੀ ਡਿੱਠੀ ਅਗਰ ਉਸਕੇ ਬੜੇ ਠਗਾਓ ਛੋਡੇ ਨਾਹੀਂ ਬਾਪ ਨਾ ਮਾਓ।

ਰੰਗ ਗੁਰਪ੍ਰਸਾਦ ਆਨੰਦ ਪਾਵੈ ਜੇ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਕਤਮ ਦੇ ਕਹਿ ਨਾ ਜਾਵੇ ਰਹਾਉ।

ਹਰਨਾਮ ਪ੍ਰਗਟਿਓ ਸੋਜਨ ਸਗਲੇ ਭਵਨ ਪਤਿਤ ਪੁਨੀਤ ਤਾਕੀ ਪਗਰੇਨ ਜਾਕੋ ਭੇਟਿਓ ਹਰ ਹਰ ਰਾਏ ਤਾਕੀ ਗਤ ਮਿਤ ਕਥਨ ਨਾ ਜਾਈ ਆੜ ਪੈਰ ਕਰ ਜੋੜ ਧਿਆਵ ਉਨਸਾ ਦਾ ਦਰਸ਼ਨ ਪਾਵ ਮੋਹੇ ਗਰੀਬ ਕੋ ਲਿਵਰ ਲਾਏ ਨਾਨਕਾਏ ਪੈ ਸਰਣਾਏ ਆਸਾ ਮੱਲਾ ਪੰਜਵਾ ਆਠ ਪਹਿਰ ਉਦਕ ਸ਼ਨਾਨੀ ਸਦੀ ਭੋਗ ਪਲਗਾਏ ਸੁਗਿਆਨੀ

ਪੂਰਾ ਆਸਾ ਮਹੱਲਾ ਪੰਜਵਾਂ ਦੁਪਦਾ ਪਹਿਲਾ ਸਾਧੂ ਸੰਗ ਸਿਖਾਇਓ ਨਾਮ ਸਵਨ ਮਨੋਰਥ ਪੂਰਨ ਕਾਮ ਬਜਗੇ ਤਿਸ਼ਨਾਰ ਜਸੈ ਅਗਾਨੇ ਜਪ ਜੋ ਜੀਵਾ ਸਾਰੰਗ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰਪ੍ਰਸਾਦ ਸਹਿਜ ਕਰ ਪਾਇਆ

ਜਗਤ ਹੋਏ। ਆਸਾ ਘਰ ਸਤਵਾਂ ਮਹੱਲਾ ਪੰਜਵਾਂ ਹਰਿ ਕਾ ਨਾਮ ਹਿਰਦੈ ਨੇ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੀ, ਸਿਮਰ ਸਿਮਰ ਤੇ ਸਦਾ ਸੰਭਾਲੀ ਰਹਾਉ।

ਪਾਗ ਆਸਾ ਮਹੱਲਾ ਪੰਜਵਾਂ ਮਿੱਠੀ ਆ ਗਿਆ ਪਿਰਕੀ ਲਾਗੀ ਸੁਗਨ ਘਰ ਕੀ ਕੰਧ ਤਿਆਗੀ ਪ੍ਰਹਿ ਸੁਹਾਗਨ ਸਿਗਾਰ ਕਰੀ ਮਨ ਮੇਰੇ ਕੀ ਤਵਤ ਹਰੀ ਭਲੋ ਪਿਓ ਪ੍ਰਹਿ ਕਿਹਾ ਮੰਨਿਆ ਸੁਖ ਸਹਿ ਜਿਸ ਘਰ ਕਾ ਜਾਣਿਆ ਰਹਾਉ ਹਾਂ ਬੰਦੀ ਪ੍ਰਹਿ ਖਿਜਮਤਦਾਰ ਅਵਨਾਸੀ ਅਗਮਾ ਪਾਰ ਲੇ ਪੱਖਾ ਪ੍ਰਹਿ ਚਲੋ ਝੋਲੋ ਪਾਈ ਭਾਗੈ ਪੰਜ ਦੂਤ ਲਾਵੇ ਨਾ ਮੈਂ ਗੁਲਣਾ ਸੁਭਾਵੰਤ ਕਿਆ ਜਾਣਾ ਕਿਉਂ ਭਾਨੀ ਕੰਤ ਮੋਏ ਅਨਾਥ ਗਰੀਬ ਨਿਮਾਨੀ ਕੰਤ ਭਕਰ ਹਮ ਕੀਨੀ ਨਾਨੀ ਜਮੁਖ ਪ੍ਰੀਤਮ ਸਾਜਨ ਲਾਗਾ ਸੁਖ ਸਹਿਜ ਮੇਰਾ ਧਨ ਸੁਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣ ਤਾਸਾ ਸਮਲਾ ਪੰਜਵਾਂ ਮਾਥੈ ਤ੍ਰਿਵਟੀ ਦੁਸ਼ਟ ਕਰੂਰ ਬੋਲੇ ਕੋੜਾ ਜਿਹ ਬਾਕੀ ਫੂੜ ਸਦਾ ਸੁਖੀ ਸਦਾ ਭੁਖੀ ਪਿਰ ਜਾਣੈ ਦੂਰ

ਕਾਮਨਾ ਪ੍ਰਾਣੀ ਸੰਤ ਦਰਵਦਾਸੇ ਹਰ ਹਰ ਧਾਏ ਕਰ ਕਿਰਪਾ ਆਪਣੇ ਨਾਏ ਲਾਏ ਸਰਵ ਸੁਖ ਪ੍ਰਭ ਤੁਮਰੀ ਰਜਾਈ ਰਹਾਉ।

ਜਾਕਾ ਦਾਨ ਨਿਕੁਟ ਨਾਹੀਂ ਭਲੀ ਪਾਤ ਪ੍ਰਭ ਭਲੀ ਪਾਤ ਸਭ ਸਹਿਜ ਸਮਾਈ।

ਜਾਉ। ਗੁਰਪੁਰਾ ਪਾਇਓ ਮੇਰੇ ਭਾਈ, ਰੋਗ ਸੁਖ ਸਭ ਦੁਖ ਵਿਨਾਸ਼ ਦੁਖ ਵਿਨਾਸ਼ੇ, ਸਤਿਗੁਰ ਕੀ ਸਰਣਾਈ ਰਹਾਉ।

ਮਨ ਤਨ ਹੋਏ ਨਿਹਾਲ, ਤੁਮ ਸੰਗ ਭੇਟਿਆ, ਸੁਖ ਪਾਇਆ ਜਨ ਪ੍ਰਸਾਦ, ਦੁਖ ਸਭ ਮੇਟਿਆ ਰਹਾ। ਜੇਤੇ ਖੰਡ ਬ੍ਰਹਿਮੰਡ ਦਾਰੇ ਦਿਨ ਖੇ, ਜਨਮਨ ਬੁੱਠਾ ਆਪ ਪੂਰੇ ਭਗਤ ਸੇ।

ਮਚ ਮਨ ਬਹੇ ਥੜਾ ਹਰ ਚਰਨ ਮਨ ਚੜ ਲੰਘੀਐ ਆੜ ਪੇਰ ਗੁਣ ਗਾਏ ਸਾਧੂ ਸੰਗੀਐ ਰਹਾਉ ਭੋਗੈ ਭੋਗਾ ਨੇਕ ਵਿਣਾ ਵੇ ਸੁਨਿਆ ਹਰ ਕੀ ਭਗਤ ਬਿਨਾ ਮਰ ਮਰ ਰੁਨਿਆ ਕਾਪੜ ਭੋਗ ਸੁਗੰਧ ਧਨ ਮਰਦਨ ਮਾਲਣਾ ਬਿਨ ਸਿਮਰਨ ਧਨ ਚਾਰ ਸਰਬਰ ਜਾਲਣਾ ਮਹਾ ਬਿਖਮ ਸੰਸਾਰ ਵਿਰਲੇ ਵੇਖਿਆ ਚੂਟਣ ਹਰ ਕੀ ਸਰਣ ਲੇਖ ਨਾਨਕ ਲੇਖਿਆ ਸਾਮਲਾ ਪੰਜਵਾਂ ਕੋਈ ਨਾ ਕਿਸ ਹੀ ਸੰਗ ਕਾਹੇ ਗਰਬੀ ਹੈ ਏਕ ਨਾਮ ਆਧਾਰ ਭਉ ਜਲ ਤਰਬੀ ਹੈ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ।

ਉਦਮ ਕੀਆ ਕਰਾਇਆ ਆਰਮ ਰਚਾਇਆ ਨਾਮ ਜਪੈ ਜਪ ਜੀਵਣਾ ਗੁਰਮੰਤਰ ਦ੍ਰਿੜਾਇਆ ਪਾਇ ਪਰੈ ਸਤਿਗੁਰੂ ਕੈ ਜਨਮ ਭਰਮ ਬੇਦਾਰਿਆ ਕਰ ਕਿਰਪਾ ਪ੍ਰਿਆ ਆਪਣੇ ਸਜ ਸਾਜ ਸੁਵਾਰਿਆ ਰਹਾਉ।

ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ, ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਧਾਰੀ।

ਆਸਾ ਮਹੱਲਾ ਪੰਜਵਾਂ ਜਾ ਕਾ ਠਾਕੁਰ ਤੂੰ ਪ੍ਰਭ ਤਾ ਕੀ ਵਡਭਾਗਾ ਹੋ ਸੁਵੇਲਾ ਸਦ ਸੁਖੀ ਸਭ ਭ੍ਰਮਪੋ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੀਰਾ ਭਾਰਾ ਕਰਨ ਕਰਾਉਣ ਸਗਲ ਬਿਧ ਸੋ ਸਤਿਗੁਰੂ ਹਮਾਰਾ ਰਹਾਉ। ਦੂਜਾ ਨਾਹੀਂ ਔਰ ਕੋ ਤਾਕਉ ਭਉ ਕਰੀਐ ਗੁਰ ਸੇਵਾ ਮਿਲ ਪਾਈਐ ਜਗਦੁੱਤਰ ਤਰੀਐ।

ਮੇਰਾ ਜਿਸੈ ਸਿਗਾਰੇ ਨਾਨਕਾ ਤਿਸ ਕੈ ਬਸੇਰਾ ਸਾਮਨ ਲਾ ਪੰਜਵਾ ਸੰਤਾ ਕੀ ਹੋਏ ਦਾਸਰੀ ਇਹੋ ਅਚਾਰਾ ਸਿੱਖ ਰਹੀ ਸਗਲ ਗੁਣਾ ਗੁਣੋਤਮ ਭਰਤਾ ਦੂਰਨਾ ਬਿਖਰੀ ਮਨ ਸੁੰਦਰ ਆਪਣਾ ਇਹੋ ਅਚਾਰਾ ਸਿਖਰੀ ਸਗਲ ਗੁਣਾ ਗੁਣੋਤਮ ਭਰਤਾ ਦੂਰਨਾ ਬਿਖਰੀ ਮਨ ਸੁੰਦਰ ਆਪਣਾ ਹਰਨਾਮ ਦੀ ਠਹਿ ਰੰਗਰੀ ਤਿਆਗ ਸਾਣਪ ਚਾਤਰੀ ਤੂੰ ਜਾਣ ਕਪਾਲੈ ਸੰਗਰੀ ਰਹਾਉ ਭਰਤਾ ਕੈ ਸੁ ਮਾਨੀਐ ਇਹੋ ਸਿਗਾਰ ਬਣਾਇਰੀ ਦੂਜਾ ਭਾਉ ਵਿਸਾਰੀਐ ਇਹੋ ਤੰਬੋਲਾ ਖਾਇਰੀ ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤਕੀ ਸੇਜ ਵਿਛਾਇਰੀ ਆੜ ਪੈਰ ਕਰ ਜੋੜੋ ਤੂੰ ਪੇਟੇ ਹਰ ਰਾਇਰੀ ਤਿਸੀ ਜਜ ਸਿਗਾਰ ਸਭ ਸਾਈ ਰੂਪ ਪਾਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰੀ ਆਸਾ ਮਹੱਲਾ ਪੰਜਵਾਂ ਡੀਗਨ ਡੋਲਾ ਤੂਲੋ ਜੋ ਮਨ ਕੇ ਭਰਮਾ ਭਰਮਕਾ ਟੈ ਗੁਰੇ ਆਪਣੇ ਪਾਏ ਵਿਸਰਾਮਾ ਕੋਈ ਬਖਾਦੀ ਦੁਖੀਆ ਤੇ ਗੁਰ ਤੇ ਹੁਟੈ ਹਮ ਛੂਟੇ ਅਬ ਉਹਨਾਂ ਤੇ ਉਹ ਹਮ ਤੇ ਛੂਟੈ ਰਹਾਓ ਮੇਰਾ ਤੇਰਾ ਜਾਣਤਾ ਤਵੀ ਬੰਦਾ ਗੁਰ ਕਾਟੀ ਅਗਿਆਨਤਾ ਤਵ ਛੁਟਕੇ ਫੰਦਾ

ਆਸਾ ਮਹੱਲਾ ਪੰਜਵਾਂ ਆਵਸੜ ਬਾਤੇ ਭੀ ਸੀਦਰੀ ਦੂਤ ਦੁਸ਼ਟ ਸਜਨੇਹੀ ਅੰਧਕਾਰ ਮੈਂ ਅਰਦਨ ਪ੍ਰਗਾਸਿਓ ਮਲੀਨ ਬੁੱਧ ਅਚਨੇਹੀ।

ਨਾਨਕ ਆਏ ਸਨ ਪ੍ਰਵੇ ਆਇਓ ਰਾਖ ਲਾਜ ਬਨਾਇਆ ਆਸਾ ਮਹੱਲਾ ਪੰਜਵਾਂ।

ਦੇ ਮਨ ਬੈਰਾਗੀ ਕਿਉ ਨਾਰਾਧੇ ਕਾਚ ਕੋਠਰੀ ਮਹਿ ਤੂੰ ਬਤਾ ਸੰਗ ਸਗਲ ਬਿਖੇ ਕੇ ਬੇਆਦੇ ਰਹਾਉ ਮੇਰੀ ਮੇਰੀ ਕਰਤ ਦਿਨ ਰਹਿਣ ਬਿਆਵੈ ਫਲ ਗਿਨ ਚੀਜ ਅਰਜਾਦੇ ਜੈਸੇ ਮੀਠੇ ਸਾਧ ਲੁਭਾਏ ਝੂਠ ਧੰਦ ਦਰ ਗਾਦੇ ਕਾਮ ਕ੍ਰੋਧ ਅਲੋ ਮੋਹ ਇੰਦਰੀ ਰਸ ਲਪਟਾ ਦੇ

ਲਾ ਦੇ। ਕਹੋ ਨਾਨਕ ਦਿਨ ਰਹਿਣ ਤੇ ਆਵ ਮਾਰ ਖਾੜੀ ਸਗਲ ਪਾਦੇ। ਇਹੋ ਜਪਿਓ ਭਾਈ ਪੁਰਖ ਵਿਦਾਤੇ ਪਿਓ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਰਾਗ ਦੂਜਾ ਸਾ ਮਹਲਾ ਪੰਜਵਾਂ।

ਨਾ ਛੋੜ ਜਾਏ ਤਿਨਹੀ ਸਿਉ ਸੰਗੀ ਸਾਜਨ ਸਿਉ ਬੇਰਾਨਾ ਸਗਲ ਸੰਸਾਰ ਇਹ ਵਿਧ ਵਿਆਪਿਓ ਸੋ ਪਰਿਓ ਜਿਸ ਗੁਰਪੂਰਾ ਕਹੁ ਨਾਨਕ ਬਹੁ ਸਾਗਰ ਤਰਿਓ ਭੈ ਪੁਨੀਤ ਸਰੀਰਾ ਸਾ ਮਹਲਾ ਪੰਜਵਾਂ ਦੁਬਦੇ ਲੋਕ ਮਾਨੋ ਸੋਈ ਤੂੰ ਭੇਖਿਓ ਮੂੜ ਮੁਕਤ ਮੁਕਰਾਨੀ ਆਪ ਕਮਾਨੈ ਕੋਲੇ ਬਾਦੇ ਫਿਰ ਪਾਛੇ ਪਛਤਾਨੀ ਭਰਮ ਮੇਰੇ ਸਭਿਦ ਆਗੇ ਜਾਨੀ ਭਰਮਕੇ ਮੂਸੇ ਤੂੰ ਰਾਖਦ ਪਰਦਾ ਪਾਛੇ ਜੀ ਕੀ ਮਾਨੀ ਰਹਾਉ ਜਿ ਜਿ ਲਾਏ ਤਿਦ ਲਾਗੇ ਕਿਆ ਕੋ ਕਰੈ ਪਰਾਨੀ ਬਖਸ਼ ਲਿਓ ਪਰਮ ਸੁਆਮੀ ਨਾਨਕ ਸਤਿ ਕੁਰਬਾਨੀ

ਸਮਲਾ ਪੰਜਵਾ ਜੀਓ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰੋਗ ਭੋਗਤ ਜੀਓ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਧਵ ਜੀ ਦਾਤ ਸਰਣ ਰੱਖਣ ਯੋਗ ਮੇਰੇ ਮਨ ਧਿਆਇ ਹਰਿ ਨਾਮ ਹਾਲਤ ਪਾਲਤ ਸਾਹਿ ਸੰਗੇ ਇਕ ਸਿਉ ਲਿਵ ਲਾਉ ਰਹਾਉ

ਵਿਚਾਰ ਕਾਮ ਕ੍ਰੋਧਾਂ ਕਰ ਵਿਨਸੈ ਮਿਲੈ ਸਤਿਗੁਰੁ ਦੀਵ ਨਾਮ ਦ੍ਰਿੜ ਹਰਿ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਚਰਨ ਸਰਣ ਦਿਆਲ ਤੇਰੀ ਤੂੰ ਨਿਮਾਣੇ ਮਾਣ ਜੀ ਪ੍ਰਾਣ ਆਧਾਰ ਤੇਰਾ ਨਾਨਕ ਪ੍ਰਤਾਣਾ ਸਮਲਾ ਪੰਜਵਾਂ

ਆਈ। ਸਤਿਗੁਰ ਤ੍ਰੇਤਾ ਦੁਆਪਰ ਬਣੀਐ ਕਲਯੁਗ ਉਤਮ, ਸਾਤ ਯੁਗ ਤ੍ਰੇਤਾ ਦੁਆਪਰ ਬਣੀਐ ਕਲਯੁਗ ਉਤਮ, ਜੁਗਾਂ ਮਾਹੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਈ। ਹਰ ਜੀਉ ਸੂਈ ਕਰੈ ਜੇ ਭਗਤ ਤੇਰੇ ਜਾਚੈ, ਇਹੋ ਤੇਰਾ ਬਿਰਧ ਕਰ ਜੋ ਨਾਨਕ ਦਾਨ ਮੰਗੇ, ਆਪਣੇ ਸੰਤਾਂ ਦੇ ਹਰ ਦਰਸ। ਰਾਗ ਆਸਾ ਮਹਲਾ ਪੰਜਵਾਂ, ਕਰਤੇ ਵਾਂ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸਤਿਗੁਰ ਭਜਨ ਤੁਮਾਰੇ, ਨਿਰਗੁਣ ਨਿਸਤਾਰੇ ਰਹਾਉ ਮਾਂ ਬਿਘਾ ਦੇ ਦੁਸ਼ਟਵਾਦੀ ਤੇ ਪੁਨੀਤ ਸੰਘਾਰੇ। ਜਨਮ ਭਵੰਤੇ ਨਰਕ ਪੜਨਤੇ, ਦਿਨਕੇ ਗੁਰ ਉਧਾਰੇ, ਕੋਈ ਨ ਜਾਣੇ ਕੋਈ ਨ ਮਾਨੇ, ਸੇ ਸਹਿ ਸੇ ਪ੍ਰਗਟ ਹਰ ਦੁਆਰੇ। ਕੌਣ ਉਪਮਾ ਦਿਉ ਕੌਣ ਵਡਾਈ, ਨਾਨਕ ਕਿਨ ਕਿਨ ਵਾਰੀ। ਆਸਾ ਮਹਲਾ ਪੰਜਵਾਂ, ਬਾਵਰ ਸੋਏ ਰੇ ਰਹਾਉ ਮੋਹ ਕੋਟਬ, ਬਿਖੇਰਤ ਗਾ ਤੇ ਮਿਥਿਆ ਗੈਨ ਗਏ। ਮਿਥਨ ਮਨੋਰਥ ਸਪ ਮਿਥੈ ਮਿਥਨ ਮਨੋਰਥ ਸੁਪਨਾ ਸੁਪਨਾਨੰਦ ਉਲਾਸ ਮਨ ਮੁਖ ਸਤ ਕੇ।

ਖਿਚਕਿਚਨਾ ਚਾਹੀ ਚਰਨਨ ਸਰਨਨ ਸੰਤਨ ਬੰਧਨ ਸੁਖ ਸੁਖ ਪਾਹੀ ਨਾਨਕ ਤਪਤ ਹਰੀ ਮਿਲੈ ਪ੍ਰੇਮ ਪ੍ਰੀ ਆਸਾ ਮਲਾ ਪੰਜਵਾਂ ਗੁਰੇ ਦਿਖਾਏ ਲੋਇਨਾ ਰਹਾਉ ਇਤੈ ਉਤੈ ਘਟ ਘਟ ਘਟ ਘਟ ਤੂੰ ਤੂੰ ਮੋਹਿਨਾ ਕਾਰਨ ਕਰਨਾ ਧਾਰਨ ਤਾਨਾ ਏਕੈ ਕੇ ਸੋਇਨਾ ਸੰਤ ਬਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇਨਾ ਸਮਲ ਪੰਜਵਾਂ ਹਰ ਹਰ ਨਾਮ ਮੂਲਾ ਇਹੋ ਸੇਜ ਸੁਹੇਲਾ ਰਾਉ ਸੰਗ ਸਾਈ ਚੋਰ ਨ ਜਾਈ ਵਗੈ ਤੁਲਾ ਪ੍ਰੀਤਮ ਪਾਈ ਬਾ ਮਿਰਮਾਈ ਭਗਤਨ ਕਾ ਉਲਾ ਅਲਖ ਲਖਾਇਆ ਗੁਰਤੀ ਪਾਇਆ ਨਾਨਕ ਇਹੋ ਹਰ ਕਾ ਚੋਲਾ

ਹੋਊਗਾ। ਰਾਜ ਕਹਾਵੈ ਹੁ ਕਰਮ ਕਮਾਵੈ ਬਾਧਿਉ ਨਲਨੀ ਭ੍ਰਮ ਸੁਵਿਵਾ ਕਹੋ ਨਾਨਕ ਜੇ ਸਤਿਗੁਰ ਪਿਟਿਆ ਸੋ ਜਨ ਨੈਚਰਥੀਆ। ਅਸਾ ਮਹਲਾ ਪੰਜਵਾਂ ਘਰ ਚੌਦਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਪਰਿਆ ਐਸੋ ਜਗ ਮੋਹੇ ਗੁਰ ਦਿਖਾਇਓ ਤੋ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਣ ਸਰਨ ਨਾਨਕੇ ਆਇਆ ਸਮਲਾ ਪੰਜਵਾਂ।

ਸਭ ਰਾਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮੰਦਰ ਡਾਏ ਰੇ ਸਾਏ ਨਹੀਂ ਆਏ ਸਹਿ ਜਾਏ ਮਨ ਨਿਦਾਨ ਪਾਈ ਸਭ ਤਜੀ ਮਨੇ ਕੀ ਕੰਮ ਕਰਾ ਚਿਰ ਚਿਰ ਚਿਰ ਚਿਰ ਪਿਆ ਮਨ ਬਹੁਤ ਪਿਆਸ ਲਾਗੀ।

ਹਰ ਹਰ ਹਰ ਗੁਣੀ ਹਾਂ, ਜਪੀਐ ਸਹਿਜ ਧੁਨੀ ਹਾਂ, ਸਾਧੂ ਰਸਨ ਭਨੀ ਹਾਂ, ਛੂਟਨ ਬੇਦ ਸੁਣੀ ਹਾਂ, ਪਾਈਐ ਵੱਡ ਪੁਨੀ ਮੇਰੇ ਮਨਾ ਰਹਾਉ, ਖੋਜੇ ਜਨਮੁਨੀ ਹਾਂ, ਸਰਵ ਕਾ ਪ੍ਰਵਤਨੀ ਹਾਂ, ਦਿਲਬ ਗਲ ਦੁਨੀ ਹਾਂ, ਦੁਗਮ ਨਾਸਨੀ ਹਾਂ, ਪ੍ਰਪੂਰਨਾਸਨੀ ਮੇਰੇ ਮਨਾ, ਮਨਸੂ ਸੀਵੀਏ ਹਾਂ।

ਸਿੱਖ ਸੰਗਤ ਭਰਮ ਮਿਲਾਏ, ਗੁਰ ਬਿਨਾ ਭੁਲੂ ਆਵੇ ਜਾਏ, ਨਦਰ ਕਰੇ ਸੰਯੋਗ ਮਿਲਾਏ। ਰੂੜੋ ਕੋ ਨਾ ਕਿਹਾ ਜਾਈ, ਅਗਤ ਕਦੋ ਨੇ ਕੀਮਤ ਪਾਈ। ਸਭ ਦੁਖ ਤੇਰੇ ਸੁਖ ਰਜਾਈ, ਸਭ ਦੁਖ ਮੇਟੇ ਸਾਚੇ ਨਾਈ। ਕਰ ਬਿਨ ਬਾਜਾ ਪਗ ਬਿਨ ਤਾਲਾ, ਜੇ ਸ਼ਬਦ ਬੁਝੇ ਤਾਂ ਸੱਚ ਨਿਹਾਲਾ।

ਪਿਆਰਾ ਆਸਾ ਮਹੱਲਾ ਪਹਿਲਾ ਲੇਖਾ ਸੰਘਾ ਲੇਖਾ ਪਾਰ ਐਸਾ ਸਾਚਾ ਤੂੰ ਇੱਕੋ ਜਾਣ ਜੰਮਣ ਮਰਨਾ ਕੁੰ ਪਛਾਣ ਰਹਾ ਮਾਇਆ ਮੋਹ ਜਗ ਬਾਧਾ ਜਮਕਾਲ ਬਾਧਾ ਛੂਟੈ ਨਾਮ ਸੰਭਾਲ ਗੁਣ ਸੁਖਦਾਤਾ ਗੁਰ ਸੁਖਦਾਤਾ ਵਰਨਾ ਭਾਲ ਹਾਲਤ ਪਾਲ ਨਿਭੀ ਤੁਧ ਨਾਲ ਸ਼ਦ ਮਰੈ ਤਾਂ ਏ ਕਿਲਿਵ ਲਾਈ ਅਚੁਰਤ ਰੇ ਤਾਂ ਭਰਮ ਚੁਕਾਈ ਜੀਵਨ ਮੁਕਤ ਨਾਮ ਸਾਏ ਗੁਰਮੁਖ ਹੋਏ ਤਾਂ ਸਤ ਸਮਾਏ ਜਿਨ ਤਰ ਸਾਜੀ ਗਗਨ ਆਕਾਸ ਜਿਨ ਸਭ ਥਾਪੀ ਤਾਪ ਤਾਪ ਸਰ ਨਿਰੰਤਰ ਆਪੇ ਆਪ ਕਿਸੇ ਨਾ ਪੁੱਛੇ ਬਖਸ਼ੇ ਆਪ

0: बंदी
1: हमारी जागू ज्ञानी बिरला आचारी, जग पंडित बिरला विचारी, दिन सतगुर भेटे सब फिर अहंकारी, जग दुखिया सुखिया जन कोए, जग रोगी भोगी गुण रोए, जग उपज बिनस पत खोए, गुरमुखवा भुज सोए, महंगो मोल भार अपार अटल छल गुरमति धार, पाए मिला पावा पाइकार, नानक नीच कह विचार, आसा महला पहला, एक मरा पंच मिल रोवा, होम जाय शब्द मल तोवा, समझ सूझ सहज कर होवा, बिन बूझे सगली पत खोवा, कौन मरा कौन रोवा ओही, करण कारण सब ससर तो ही राह, मुए कौ रोवै दुख कोए, सो रोवै जिस वेदन होए, जिस बीती जाना प्रभ सोए, आपे करता करे सो होए, जीवत मरना थारे तरना, जय जगदीश परम गत सरना, हम बलिहारी सतगुर चरना, गुर बोहित शब्द भय तरना, निरपो आप निरंतर जोत, बिन नावै सूतक जग शोत, दुरमत बिन से क्या कह रोत, जन्म मुए बिन भगत स्रोत, मुए कौ सच रोवै मीत, गां त्रै गुण रोवै नीता नीत, दुख सुख पर हर सहज सुचीत, तन मन सौंपो कृष्ण प्रीत, भीतर एक अनेक असंख, कर्म धर्म स्वभाव संख्य असंख, बिन पै भगती जन्म बिरंथ, हर गुण गावै मिल परमारंथ, आप मर मरे पी आप, आप उपाए थाप थाप, सृष्ट उपाई ज्योति तु जात, शब्द विचार मिल नहीं प्रात, सूतक अग्न पख जग खाए, सूतक जल थल सब ही थाए, नानक सूतक जन्म मरीजा, गुर प्रसादी हर रस पीजा, राग आसा महला पहला, आप विचार सो परखे हीरा, एक दृष्ट तारे गुर पूरा, गुर मन मन ते मन तीरा, ऐसा साहु सराफी कर, साची नदर एक लिव तर रहा, पूंजी नाम निरंजन सार, निर्मल साच रत्ता पैकार, सिफ सहज कर गुर करतार, आसा मनसा शब्द जलाए, राम नारायण कह कहाए, गुरते वाट महल घर पाए, कंचन काया ज्योति अनूप, त्रिपावन देवा सगल स्वरूप, मैं सोतन पल्ला सच अखूट, पंच तीन माव चार समावै, तरण गगन काल धर रहावै, बाहर जातो उल्ट परावै, संगत उत्तम मूर्ख होए ना आखी सूजा, जिहवा रसनी कहया बूजा, बेका माता जग सो लूजा, उत्तम संगत उत्तम होवै, गुण को तावा अवगुण तोवै, बिन गुर सेवे सहज ना होवै, हीरा नाम जबेहर लाल, मन मोती है तिसका माल, नानक परख नजर निहाल, आसा महला पहला, गुरमुख ज्ञान ध्यान मन मान, गुरमुख महली महल पछाण, गुरमुख सुरत शब्द निशान, ऐसे प्रेम भगत विचारी, गुरमुख साचा नाम मुरारी, रहा एहनस निर्मल थान सुथान, तीन पवन नेह केवल ज्ञान, साचे गुरते हुकम पछाण, साचा हरख नाही तिस सोग, अमृत ज्ञान महारस भोग, ब्रंच समाई सुखी सब लोग, सगली जो तेरा सब कोई, आपे जोड़ विछोड़े सोई, आपे करता करे सो होई, ताहे सारे हुक्म समावा, हुक्मो वरता जो तिस पावा, गुरबिन पूरा कोई न पावा, बालक बिरद ना सुरत प्राण, पर जोबन बूढ़ा अभिमान, बिन नावे क्या लै सनदान, जिसका अन्न धन सहज न जाना, परम भुलाना फिर पछताना, गल फाही बौरा बौराना, बुढ़ जग देखा तो डर भागे, सतगुर राखे सेवड भागे, नानक गुर की चरनी लागे, आसा महला पहला, गावै गीते चीत अनीते, राग सुनाए कहावह बीते, बिन नावै मन झूठ अनीते, कहाँ चलो मन रहो करे, गुरमुख राम नाम, गुरमुख राम नाम तृप्ता से, खोजत पावो सहज हरे। रहाओ काम क्रोध मन मोह शरीरा, लभ लोभ अहंकार सो पीरा। राम नाम बिन क्यों मन तीरा, अंतर नावन साच पछाना, अंतर की गत गुरमुख जाना। साच शब्द बिन महल ना पछाना, निरंकार में आकार समव, अकल कला सच साच टिकव। सो नर गर्भ जोन नहीं आवे, जहां नाम मिले तह जाओ, गुर प्रसादी कर्म कमाओ। नामे राता हर गुण गाओ, गुर सेवा ते आप पिछाता, अमृत नाम बस्या सुखदाता, अनदन बाणी नामे राता। मेरा प्रभ लाए ता को लागे, होमै मारे शब्द जागे, इथ उथ सदा सुख अग। मन चंचल बेद नाही जाना, मनमुख मैला शब्द ना पछाना, गुरमुख निर्मल नाम बखाना। हर जियो आगे करी अरदास, साधु जन संगत हुए निवास, किल बेह दुख काटे हर नाम प्रगास। कार विचार आचार पराता, सतगुरु बचनी एको जाता, नानक राम नाम मन राता। सा महला पहला, मन मैगल साकत देवाना, बाण खंड माया मोह हैराना। एत उत जाहे काल के चापे, गुरमुख खोज लह कर आपे। बिन गुर शब्द मन नहीं ठौरा, सिमरो राम नाम आत निर्मल। अबर त्यागो हो मैं कौरा, रहा यह मन मुग्ध कहो क्यों रसी, बिन समझे जम का दुख सैसी। आपे बख्शे सतगुर मेला, काल कंटक मारे सच पेला। यह मन कर्मा यह मन धर्मा, यह मन पंच तत ते जन्मा। साकत लोभी यह मन मूड़ा, गुरमुख राम नाम जप, गुरमुख नाम जपै मन रूड़ा। गुरमुख मन अस्थाने सोई, गुरमुख त्रि पवन सो जी होई। यह मन जोगी भोगी तप तप, गुरमुख चीन हर प्रभ अप। मन बैरागी हो मैं त्यागी, घट घट मनसा दुबधा लागी। राम रसायन गुरमुख चाख, धर कर महली हर पात राख। यह मन राजा सूर संग्राम, यह मन निरपौ गुरमुख नाम। मारे पंच अपना बस किए, होमै ग्रास एक थाए किए। गुरमुख राग स्वाद अण त्यागे, गुरमुख एह मन भगती जागे। अणहत सुन मान्या शब्द विचारी, आत्म चीन पय निरंकारी। एह मन निर्मल धर कर सोई, गुरमुख भगत भाओ तुन होई। अहनस हर जस गुर प्रसाद, घट घट सो प्रभ आद जुगाद। राम रसायन एह मन माता, सर्ब रसायन गुरमुख जाता। भगत हेत गुर चरण निवासा, नानक हर जन के दसन दासा। आसा महला पहला, तन बिनसा तन का को कहिए, बिन गुर राम नाम कत लहिए। राम नाम तन संग सखाई, अहनस निर्मल हर लिवलाई। राम नाम बिन कवन हमारा, सुख दुख सम कर नाम ना छोड़ो। आपे बख्श मिलावन हरा, रहा कनक कामनी हेत गवारा। दुबदा लागे नाम विसारा, जिस तू बख्शह नाम जपाए। दूत ना लाग सकै गुण गाए, हर गुर दाता राम गोपाला। ज्यों पावै त्यों राख दयाला, गुरमुख राम मेरा मन पाया। रोग मिटे दुख ठाक रहया, अवर न औख तंत न मंता। हर हर सिमरन खिल विखहंता, तू आप भुलावह नाम विसार। तू आपे राखह कृपा थार, रोग परम भेद मन दूजा। गुरबिन परम जपै जप दूजा, आदि पुरख गुरदर्श के देख। आदि पुरख गुरदर्श न देख, बिन गुर शब्द जन्म के लेख। देखे चर्ज रहे बिसमाद, घट घट सुर नर सज समाद। ਪਰਪ ਤਰ ਰਹੇ ਮਨ ਮਾਹੀ, ਤੁਮ ਸੰਸਰ ਅਵਰ ਕੋ ਨਾਹੀ। ਜਾਕੀ ਭਗਤ ਹੇਤ ਮੁਖ ਨਾਮ, ਸੰਤ ਭਗਤ ਕੀ ਸੰਗਤ ਰਾਮ। ਬੰਧਨ ਤੋਰੇ ਸਹਿਜ ਧਿਆਨ, ਛੂਟੇ ਗੁਰਮੁਖ ਹਰ ਗੁਰ ਗਿਆਨ। ਨਾ ਜਮ ਦੂਤ ਦੂਖ ਤਿਸ ਲਾਗ, ਜੋ ਜਨ ਰਾਮ ਨਾਮ ਲਿਵ ਜਾਗ। ਭਗਤ ਵਸ਼ਲ ਭਗਤਾ ਹਰ ਸੰਗ, ਨਾਨਕ ਮੁਕਤ ਭਏ ਹਰ ਰੰਗ। ਆਸਾ ਮਹੱਲਾ ਪਹਿਲਾ, ਇੱਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਨਾ। ਦੁਖ ਮਿਟੈ ਸੱਚ ਸ਼ਬਦ ਪਛਾਨਾ, ਰਾਮ ਜਪੋ ਮੇਰੀ ਸਖੀ ਸਖੈਨੀ। ਸਤਿਗੁਰ ਸੇਵ ਦੇਖੋ ਪ੍ਰਭ ਨੈਨੀ, ਰਹਾਉ ਬੰਧਨ ਮਾਤ ਪਿਤਾ ਸੰਸਾਰ। ਬੰਧਨ ਸੁਤ ਕੰਨਿਆ ਅਰਨਾਰ, ਬੰਧਨ ਕਰਮ ਧਰਮ ਹਉ ਕੀਆ। ਬੰਧਨ ਪੁੱਤ ਕਲਤ ਮਨ ਬੀਆ, ਬੰਧਨ ਕਿਰਖੀ ਕਰਹਿ ਕਰਿਸਾਨ। ਹਮੈ ਡਨ ਸਹਿ ਰਾਜਾ ਮੰਗੈ ਦਾਨ, ਬੰਧਨ ਸੌਦਾ ਅਣਵਿਚਾਰੀ। ਤਿਪਤ ਨਾਹੀ ਮਾਇਆ ਮੋਹ ਪਸਾਰੀ, ਬੰਧਨ ਸਤ ਸੰਚੈ ਤਨ ਜਾਏ। ਬਿਨ ਹਰ ਭਗਤ ਨਾ ਪਵਈ ਥਾਏ, ਬੰਧਨ ਵੇਦ ਬਾਦ ਅਹੰਕਾਰ। ਬੰਧਨ ਬਿਨਸੈ ਮੋਹ ਵਿਕਾਰ, ਨਾਨਕ ਰਾਮ ਨਾਮ ਸਰਨਾਈ। ਸਤਿਗੁਰ ਰਾਖੇ ਬੰਧ ਨਾ ਪਾਏ, ਰਾਗਾ ਸਾ ਮਹੱਲਾ ਪਹਿਲਾ। ਅਸ਼ਟਪਦੀਆਂ ਘਰ ਤੀਜਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ। ਸੇ ਸਿਰ ਕਾਤੀ ਮੰਨੀਅਨ, ਗਲ ਵਿੱਚ ਆਵੈ ਧੂੜ। ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਾ ਹਦੂਰ। ਆਦੇਸ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਕਰ ਕਰ ਦੇਖ ਹਵੇਸ ਰਹਾਉ, ਜਦੋਂ ਸੀਆਂ ਵੀ ਆਹੀਆਂ। ਲਾੜੇ ਸੋਹਨ ਪਾਸ ਹੀ ਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ। ਉਪਰੋਂ ਪਾਣੀ ਵਾਰੀਐ ਝੱਲੇ ਝਿਮਕਣ ਪਾਸ। ਇੱਕ ਲੱਖ ਲਹਿਣ ਬੈਠੀਆਂ, ਲੱਖ ਲਹਿਣ ਖੜੀਆਂ। ਗਰੀ ਸ਼ੁਹਾਰੇ ਖਾਂਦੀਆਂ, ਮਾਨਣ ਸਿੱਜੜੀਆਂ। ਤਿੰਨ ਗਲ ਸਿਲਕਾਂ ਪਾਈਆਂ, ਟੁੱਟਣ ਮੋਤਸਰੀਆਂ। ਤਨ ਜੋਬਨ ਤੋਂ ਬੈਰੀ ਹੋਵੇ, ਜਿਨੀ ਰੱਖੇ ਰੰਗ ਲਾਏ। ਦੂਤਾਂ ਨੂੰ ਫੁਰਮਾਇਆ, ਲਹਿ ਚੱਲੇ ਪਾਤ ਗਵਾਏ। ਜੇ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਏ। ਆਗੋ ਦੇ ਜੇ ਚੇਤੀਆ, ਤਾਂ ਕਾਇਤ ਮਿਲੈ ਸਜਾਏ। ਸਾਹਾਂ ਸੁਰਤ ਗਵਾਈਆਂ, ਰੰਗ ਤਮਾਸਾ ਚਾਏ। ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਇੱਕ ਨਾ ਬਖਤ ਖੁਆਈਐ, ਇੱਕ ਨਾ ਪੂਜਾ ਜਾਏ। ਚੌਕੇ ਬਿਨ ਹਿੰਦਵਾਣੀਆਂ, ਕਿਉਂ ਟਿੱਕੇ ਕੱਢਣ ਨਾਏ। ਰਾਮ ਨ ਕਬਹੂ ਚੇਤਿਓ, ਹੁਣ ਕਹਿਣ ਨਾ ਮਿਲੈ ਖੁਦਾਏ। ਇੱਕ ਘਰ ਆਵਹਿ ਆਪਣਾ, ਇੱਕ ਮਿਲ ਮਿਲ ਪੁੱਛੈ ਸੁਖ। ਇੱਕ ਨਾ ਇਹੋ ਲਿਖਿਆ, ਬਹਿ ਬਹਿ ਰੋਵੈ ਦੁੱਖ। ਜੋ ਤਿਸ ਪਾਵੈ ਸੋ ਥੀਆ, ਨਾਨਕ ਕਿਆ ਮਨੁੱਖ। ਆਸਾ ਮਹੱਲਾ ਪਹਿਲਾ, ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸ਼ਹਿਨਾਈ। ਕਹਾਂ ਸੋ ਤੇਗ ਬੰਦ ਗਾਡੇਰਡ, ਕਹਾਂ ਸੋ ਲਾਲ ਕਵਾਈ। ਕਹਾਂ ਸੋ ਆਰਸੀ ਅੰਬ ਬੰਕੇ, ਐਥੈ ਦਿਸੈ ਨਾਹੀ। ਇਹ ਜਗ ਤੇਰਾ ਤੂੰ ਗੋਸਾਈ, ਇੱਕ ਘੜੀ ਮੈਂ ਥਾਪ ਥਾਪੇ। ਜਰ ਵੰਡ ਦੇਵੈ ਭਾਈ ਰਹਾਉ, ਕਹਾਂ ਸੋ ਘਰ ਦਰ ਮੰਡਪ ਮਹਿਲਾ। ਕਹਾਂ ਸੋ ਬੰਕ ਸਰਾਈ, ਕਹਾਂ ਸੋ ਸੇਜ ਸੁਖਾਲੀ। ਕਾਮਣ ਜਿਸ ਵੇਖ ਨੀਂਦ ਨਾ ਪਾਈ, ਕਹਾਂ ਸੋ ਪਾਣ ਤਬੋਲੀ। ਹਰਮਾ ਹੋਈਆ ਸ਼ਾਹੀ ਮਾਈ, ਇਸ ਜਾਰ ਕਾਰਨ ਘਣੀ ਵਿਗੁੱਤੀ। ਇਨ ਜਾਰ ਘਣੀ ਖੁਆਈ, ਬਾਬਾ ਪਾਜੋ ਹੋਵੈ ਨਾਹੀ। ਮੋਇਆ ਸਾਥ ਨਾ ਜਾਈ, ਜਿਸਨੂੰ ਆਪ ਖੁਆਏ ਕਰਤਾ। ਖੁਸ ਲਏ ਚੰਗਿਆਈ, ਕੋਟੀ ਹੂ ਪੀਰ ਵਰਜ ਰਹਾਏ। ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ। ਮੁੱਛ ਮੁੱਛ ਕੁਇਰ ਲਾਇਆ, ਕੋਈ ਮੁਗਲ ਨਾ ਹੋਆ ਆਂਦਾ। ਕਿਨ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ। ਰਣ ਮੈਂ ਤੇਗ ਬਗਾਈ, ਉਨੀ ਤੁਪਕ ਤਾਣ ਚਲਾਈ। ਉਨੀ ਹਸਤ ਚੜਾਈ, ਜਿਨ ਕੀ ਚੀਰੀ ਦਰਗਹਿ ਪਾਠੀ। ਤਿਨਾ ਮਰਨਾ ਭਾਈ, ਇੱਕ ਹਿੰਦਵਾਣੀ ਅਵਰ ਤੁਰਕਾਣੀ। ਪਟਿਆਣੀ ਟੈਕੁਰਾਣੀ, ਇੱਕ ਨਾ ਪੇਰਨ ਸਿਰ ਖੁਰਪਾਟੇ। ਇੱਕ ਨਾ ਵਾਸ ਮਸਾਣੀ, ਜਿਨਕੇ ਬੰਕੇ ਕਰੀ ਨ ਆਇਆ। ਤਿਨ ਕਿਉ ਰੈਨ ਵਿਹਾਣੀ, ਆਪੇ ਕਰੇ ਕਰਾਏ ਕਰਤਾ। ਕਿਸਨੂੰ ਆਖ ਸੁਣਾਈਐ, ਦੁੱਖ ਸੁਖ ਭਾਣਾ ਤੇਰ ਹੋਵੈ। ਕਿਸ ਥਾ ਜਾਏ ਰੁਆਈਐ, ਹੁਕਮੀ ਹੁਕਮ ਚਲਾਏ ਬਿਗਸਾ, ਨਾਨਕ ਲਿਖਿਆ ਪਾਈਐ ਏਕ ਓਅੰਕਾਰ, ਸਤਿਗੁਰ ਪ੍ਰਸਾਦ, ਰਾਗ ਆਸਾ ਕਾਫੀ, ਮਹੱਲਾ ਪਹਿਲਾ ਕਰ ਅੱਠਵਾਂ ਅਸ਼ਟਪਦੀਆਂ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੈ ਆਦਮੀ ਬੰਧੈ ਕਰ ਬਾਰਾ, ਜਾਗੋ ਜਾਗੋ ਸੁਤਿਓ ਚੱਲਿਆ ਬਨਜਾਰਾ, ਰਹਾਓ ਨੀਤ ਨੀਤ ਕਰ ਬੰਦੀ ਆ, ਜਿਹ ਰਹਿ ਨਾ ਹੋਈ ਪਿੰਡ ਪਵੈ ਜੀਉ ਚਲਸੀ, ਜੇ ਜਾਣਾ ਕੋਈ ਉਹੀ ਉਹੀ ਕਿਆ ਕਰੋ, ਹੈ ਹੋਸੀ ਸੋਈ ਤੁਮ ਰੋ ਬਹੁਗੇ ਉਸਨੋ, ਤੁਮ ਕਹੋ ਕੌਣ ਰੋਈ, ਧੰਦਾ ਪਿੱਟਿਹੋ ਭਾਈ ਹੋ, ਤੁਮ ਕੂੜ ਕਮਾਵੋ ਉਹ ਨਾ ਸੁਣਾਈ ਕਤਹੀ, ਤੁਮ ਲੋਕ ਸੁਣਾਵੋ ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ, ਜੇਕਰ ਬੂਝੇ ਆਪਣਾ ਤਾਂ ਨੀਂਦ ਨਾ ਹੋਈ, ਜੇ ਚੱਲਦਾ ਲੈ ਚੱਲਿਆ ਕਿਸ ਸੰਪੈ ਨਾਲੇ, ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ, ਮਣਜ ਕਰੋ ਮਕਸੂਦ ਲਹਿਓ ਮਤ ਪੱਛੋ ਹਤਾਵਹੋ, ਔਗਣ ਛੋਡੋ ਗੁਣ ਕਰੋ ਐਸੇ ਤਤ ਪਰਾਵਹੋ, ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ, ਤਾਂ ਵਪਾਰੀ ਜਾਣੀਓ ਲਾਹ ਲੈ ਜਾਵੋ, ਕਰਮ ਹੋਵੇ ਸਤਿਗੁਰ ਮਿਲੈ ਬੂਝੇ ਵਿਚਾਰਾ, ਮਾਂ ਬਖਾਣਾ ਸੁਣੇ ਨਾਮ ਨਵੇਂ ਵਿਵਹਾਰਾ, ਜੋ ਲਾਹਾ ਤੋਟਾ ਤਿਵੈਂ ਵਾਟ ਚੱਲਦੀ ਆਈ, ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ, ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਢੂੰਡੀਆਂ ਕੋ ਨੀਵੀਂ ਮੈਂਡਾ, ਜੇ ਹੇ ਤੁਧ ਭਾਵੈ ਨਾਨਕ ਸਾਹਿਬਾ, ਤੂੰ ਮੈਂ ਹਾਂ ਤੈਂਡਾ, ਦਰ ਬੀਬਾ ਮੈਂ ਨੀਮ ਕਉ ਕਹਿ ਕਰੀ ਸਲਾਮ, ਹਿਕੋ ਮੈਂਡਾ ਤੁਤਹਨੀ ਸਾਚਾ ਮੁਖ ਨਾਮ, ਰਹਾਉ ਸਿੱਧਾਂ ਸੇਵਨ ਸਿੱਧ ਪੀਰ ਮਾਂਗੈ ਰਿਦ ਸਿੱਧ, ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ, ਜੋਗੀ ਭੋਗੀ ਕਾਪੜੀ ਕਹਿ ਭਵਹਿ ਦਸੰਤਰ, ਗੁਰ ਕਾ ਸ਼ਬਦ ਨਾ ਚੀ ਨਹੀਂ ਤਤ ਸਾਰ ਨਿਰੰਤਰ, ਪੰਡਿਤ ਭਾਂਦੇ ਜੋਇਸੀ ਨਿਤ ਪੜ੍ਹੈ ਪੁਰਾਣਾ, ਅੰਤਰ ਵਸਤ ਨ ਜਾਣਨੀ ਘਟ ਬ੍ਰਹਮ ਲੁਕਾਣਾ, ਇੱਕ ਤਪਸੀ ਬਣ ਮੈਂ ਤਪ ਕਰਹਿ ਨਿਤ ਤੀਰਥ ਵਾਸਾ, ਆਪ ਨਾ ਚੀਨਹਿ ਤਾਮਸੀ ਕਾਹੇ ਭਏ ਉਦਾਸਾ, ਇੱਕ ਗ੍ਰਹਿ ਸੇਵਕ ਸਦਕਾ ਗੁਰਮਤੀ ਜਾਗੇ, ਨਾਮਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ, ਗੁਰ ਤੇ ਦਰ ਘਰ ਜਾਈ ਜਾਣੀਐ ਸੋ ਜਾਏ ਸਿਆਣਾ, ਨਾਨਕ ਨਾਮ ਨ ਵਿਸਰੈ ਸਾਚੇ ਮਨ ਮਨ, ਆਸਾ ਮਹੱਲਾ ਪਹਿਲਾ ਮਨਸਾ ਮਨਹ ਸਮਾਇਲੈ, ਪਉਜਲ ਸਚ ਤਰਨਾ ਆਦਿ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਨਾ, ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀਜੈ, ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ, ਰਹਾਉ ਕੂੜਾ ਲਾਲਚ ਛੋਡੀਐ ਤੋ ਸਾਚ ਪਛਾਣਾ, ਗੁਰ ਕਾ ਸ਼ਿਵ ਸਮਾਈਐ ਪਰਮਾਰਥ ਜਾਣਾ, ਇਹ ਮਨ ਰਾਜਾ ਲੋਭੀਆ ਲੁਭ ਤੋ ਲੋਭਾਈ, ਗੁਰਮੁਖ ਲੋਭ ਨਿਵਾਰੀਐ ਹਰ ਸੋ ਬਨ ਆਈ, ਕਲਰ ਖੇਤੀ ਬੀਜੀਐ ਕਿਉ ਲਾਹਾ ਪਾਵਾ, ਮਨਮੁਖ ਸਚ ਨਾ ਭੀਜੋਈ ਕੂੜ ਕੂੜ ਗੱਡਾਵਾ, ਲਾਲਚ ਛੋਡਿਓ ਅੰਦੇਹੋ ਲਾਲਚ ਦੁਖ ਭਾਰੀ, ਸਚੁ ਸਾਹਿਬ ਮਨ ਵਸਾ ਹਉ ਮੈਂ ਵੇਖ ਮਾਰੀ, ਦੁਬਦਾ ਛੋਡ ਕਵਾਟੜੀ ਮੂਸੋ ਕੇ ਭਾਈ, ਅਹਨਸ ਨਾਮ ਸਲਾਹੀਐ ਸਤਿਗੁਰ ਸਰਨਾਈ, ਮਨਮੁਖ ਪੱਥਰ ਸੈ ਲਹੇ ਤ੍ਰਿਗ ਜੀਵਨ ਫੀਕਾ, ਜਲ ਮੈਂ ਕੇਤਾ ਰਾਖੀਐ ਅਬ ਅੰਤਰ ਚੁਕਾ, ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਆ, ਨਾਨਕ ਨਾਮ ਨ ਬਿਸਰੈ ਮਥ ਅੰਮ੍ਰਿਤ ਪੀਆ, ਅਸਾ ਮਹੱਲਾ ਪਹਿਲਾ ਚੱਲੇ ਚੱਲਣਹਾਰ, ਵਾਟ ਵਟਾਇਆ ਧੰਦ ਪਿੱਟੈ ਸੰਸਾਰ, ਸੱਚ ਨਾ ਪਹਾਇਆ ਕਿਆ ਭਵੀਐ ਕਿਆ ਢੂੰਡੀਐ, ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ, ਆਪਣੇ ਕਰ ਆਇਆ ਰਹਾਉ, ਸੱਚ ਮਿਲੈ ਸਚਿਆਰ ਕੂੜ ਨਾ ਪਾਈਐ, ਸੱਚੇ ਸਿਉ ਚਿਤ ਲਾਏ ਬੌੜ ਨਾ ਆਈਐ, ਮੋਇਆ ਕਉ ਕਿਆ ਰੋਬਹੁ ਰੋਏ ਨਾ ਜਾਣਹੁ, ਰੋਬਹੁ ਸੱਚ ਸਲਾਹੇ ਹੁਕਮ ਪਛਾਨਹੁ ਹੁਕਮੀ ਬਝੋ ਲਿਖਾਏ ਆਇਆ ਜਾਣੀਐ ਲਾਹਾ ਪੱਲੈ ਪਾਏ ਹੁਕਮ ਸਜਾਣੀਐ ਹੁਕਮੀ ਪੈ ਦਹ ਜਾਏ ਦਰਗਹ ਭਾਣੀਐ ਹੁਕਮੇ ਸਿਰਮਾਰ ਬਾਂਦਰ ਬਾਣੀਐ ਲਾਹਾ ਸਚ ਨਿਆਉ ਮਨ ਵਸਾਈਐ ਲਿਖਿਆ ਪੱਲੈ ਪਾਏ ਗਰਭ ਵੰਜਾਈਐ ਮਨਮੁਖੀਆਂ ਸਿਰਮਾਰ ਵਾਦ ਖਪਾਈਐ ਠੱਗ ਮੁੱਠੀ ਕੂੜਿਆਰ ਬੰਨ ਚਲਾਈਐ ਸਾਹਿਬ ਹਿਰਦੈ ਵਸਾਏ ਨਾ ਪੱਛੋ ਤਾਵਹੀ ਗੁਨਾਹਾਂ ਬਖਸ਼ਣਹਾਰ ਸ਼ਬਦ ਕਮਾਵਹੀ ਨਾਨਕ ਨਾਨਕ ਮੰਗੈ ਸੱਚ ਗੁਰਮੁਖ ਕਾ ਲੀਐ ਮਹਿਮ ਤੁਜ ਬਿਨ ਅਵਰ ਨਾ ਕੋਇ ਨਦਰ ਨਿਹਾਲੀਐ ਰਾਹਾ ਆਪ ਮਿਲਾਵੈ ਸੱਚ ਨਾਨਕ ਮੰਗੈ ਸੱਚ ਗੁਰਮੁਖ ਕਾ ਲੀਐ ਮੈਂ ਤੁਜ ਬਿਨ ਅਵਰ ਨਾ ਕੋਇ ਨਦਰ ਨਿਹਾਲੀਐ ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰੀਆ ਵਲਾ ਸੱਚ ਟਿਕੇ ਕਰ ਆਏ ਸ਼ਬਦ ਉਤਾ ਵਲਾ ਜਹਾਂ ਦੇਖਾਂ ਤਾਂ ਸੋਏ ਅਵਰ ਨਾ ਜਾਣੀਐ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ ਰਹਾਉ ਆਪ ਮਿਲਾਵੈ ਸੱਚ ਤਾਂ ਮਨ ਪਾਵਈ ਚੱਲੈ ਸਦਾ ਰਜਾਏ ਅੰਕ ਸਮਾਵਈ ਸੱਚਾ ਸਾਹਿਬ ਮਨ ਵਸੈ ਵਸਿਆ ਮਨ ਸੋਈ ਆਪੇ ਦੇਵ ਡਿਆਈਆਂ ਦੇ ਤੋਟ ਨਾ ਹੋਈ ਅਵੇ ਤਵੇ ਕੀ ਚੱਕਰੀ ਕਿਉ ਦਰਗਹਿ ਪਾਵੈ ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਬੁਡਾਵੈ ਆਪਣੜਾ ਮਨ ਵੇਚੀਐ ਸਿਰ ਦੀ ਜਹ ਨਾਲੇ ਗੁਰਮੁਖ ਵਾਸਤ ਪਛਾਣੀਐ ਆਪਣਾ ਘਰ ਪਹਲੇ ਜੰਮਣ ਮਰਨਾ ਆਖੀਐ ਤਿਨ ਕਰਤਾ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਾਰ ਕਮਾਵਨੀ ਤੁਰ ਕੀ ਫਰਮਾਈ ਜੇ ਮਨ ਸਤਿਗੁਰ ਤੇ ਮਿਲੈ ਕਿਨ ਕੀਮਤ ਪਾਈ ਰਤਨਾ ਪਾਰਖ ਸੋਥਨੀ ਕਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ ਜਿਨੀ ਨਾਮ ਵਿਸਾਰਿਆ ਦੂਜੈ ਭਰਮ ਭੁਲਾਈ ਮੂਲ ਛੋੜ ਜਾਲੀ ਲੱਗੇ ਕਹਿ ਪਾਵੈ ਉਸ਼ਾਈ ਬਿਨ ਨਾਵੈ ਕਿਉਂ ਛੂਟੀਐ ਜੇ ਜਾਣੈ ਕੋਈ ਗੁਰਮੁਖ ਹੋਏ ਤਾਂ ਛੂਟੀਐ ਮਨਮੁਖ ਪਤ ਖੋਈ ਰਾਹਾ ਜਿਨੀ ਏਕੋ ਸੇਵਿਆ ਪੂਰੀ ਮਤ ਪਹਾਈ ਆਦਿ ਜੁਗਾਦ ਨਿਰੰਜਨਾ ਜਨ ਹਰ ਸਰਨ ਆਈ ਸਾਹਿਬ ਮੇਰਾ ਏਕ ਹੈ ਅਵਰ ਨਹੀਂ ਪਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ ਗੁਰਬਿਨ ਕਿਨੈ ਨਾ ਪਾਇਓ ਕੀਤੀ ਕਹਿ ਕਹਾਏ ਆਪ ਦਿਖਾਵੈ ਬਾਟੜੀ ਸੱਚੀ ਭਗਤ ਦਿਰੜਾਏ ਮਨਮੁਖ ਜੇ ਸਮਝਾਈਐ ਵੀ ਉਜੜ ਜਾਏ ਬਿਨ ਹਰ ਨਾਮ ਨਾ ਛੁਟਸੀ ਮਰ ਨਰਕ ਸਮਾਏ ਜਨਮ ਮਰੈ ਪਰਮਹਾਈਐ ਹਰ ਨਾਮ ਨਾ ਲੇਵੈ ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ ਜਿਹੀ ਸੇਵ ਕਰਾਈਐ ਕਰਨੀ ਭੀ ਸਾਈ ਆਪ ਕਰੇ ਕੇ ਸਿਆਖੀਐ ਵੇਖੈ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੁੱਟੀਐ ਦਰਗਹਿ ਪਤ ਪਾਏ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਾਹਰੂ ਰੂੜੀ ਗੁਰਬਾਣੀ ਵੱਡਾ ਭਾਗ ਸਤਿਗੁਰ ਮਿਲਾ ਪਾਈਐ ਪਦ ਨਿਰਬਾਣੀ ਮੈਂ ਉਲੱਗਿਆ ਉਲੱਗੀ ਹਮ ਸ਼ੋਰੂ ਥਾਰੇ ਜੋ ਤੂੰ ਰਾਖੈ ਤਿਉ ਰਹਾ ਮੁਖ ਨਾਮ ਹਮਾਰੇ

ਪਰਮਹਿ ਮਨਮੁਖੰਦ ਨਾ ਜ ਚੇਤੈ ਕਿਉ ਦਰਸ਼ਨ ਪਾਇ ਤਾਂ ਜਗ ਆਇਆ ਜਾਣੀਐ ਸੱਚ ਲਿਵ ਲਾਇ ਬਿਨ ਗੁਰ ਗੁਰ ਭੇਟੇ ਪਾਰਸ ਪਏ ਜੋਤੀ ਜੋਤ ਮਿਲ ਲਾਏ ਅਹਨ ਸਰਾ ਰਹਿ ਨਿਰਾਲਮੋ ਕਾਰ ਧੁਰ ਕੀ ਕਰਨੀ ਨਾਨਕ ਨਾਮ ਸੰਤੋਖੀਆ ਰਤੇ ਹਰ ਚਰਨੀ ਅਸਾ ਮਹੱਲਾ ਪਹਿਲਾ ਕੀਤਾ ਆਖਣ ਆਖੀਐ ਤਾਕੇ ਅੰਤ ਨਾ ਜਾਣਾ ਮੈਂ ਨਿਤਰਿਆ ਤਰ ਇੱਕ ਤੂੰ ਮੈਂ ਤਾਣ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋਝੀ ਪਈ ਗੁਰ ਸ਼ਬਦੀ ਮੇਲਾ ਰਹਾਉ ਹਉਮੈ ਗਰਭ ਗਵਾਈਐ ਪਾਈਐ ਵਿਚਾਰ ਸਾਹਿਬ ਸਿਓ ਮਨ ਮਾਨਿਆ ਦੇ ਸਾਚ ਆਧਾਰ ਅਹਿਨਸ ਨਾਮ ਸੰਤੋਖੀਆ ਸੇਵਾ ਸੱਚ ਸਾਈ ਤਾਕੋ ਬਿਘਨ ਨਾ ਲਾਗਈ ਚੱਲ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜਾਨਾ ਖੋਟੈ ਠਵਰ ਨਾ ਪਾਇਨੀ ਰਲੇ ਜੂਠਾ ਨਾ ਨਿਤ ਨਿਤ ਖਰਾ ਸੰਭਾਲੀਐ ਸੱਚ ਸੌਦਾ ਪਾਈਐ ਖੋਟੇ ਨਦਰ ਨਾ ਆਵਨੀ ਲੇ ਅਗਨ ਜਲਾਈਐ ਜਿਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹਿਆ ਗਾਈ ਤਿਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ ਔਗਣ ਆਰੇ ਕਉ ਗੁਣ ਨਾਨਕ ਸੱਚ ਮਿਲੈ ਵਡਾਈ ਆਸਾ ਮਹੱਲਾ ਪਹਿਲਾ ਮਨ ਰਾਤੋ ਹਰ ਨਾਏ ਸੱਚ ਵਖਾਣਿਆ ਲੋਕਾਂ ਦਾ ਕਹਿ ਜਾਏ ਜਾ ਤੁਧ ਪਹਾਣਿਆ ਜੋ ਲਗ ਜੀਓ ਪ੍ਰਾਣ ਸੱਚ ਧਿਆਈਐ ਲਾਹਾ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾਉ ਸੱਚੀ ਤੇਰੀ ਕਾਰ ਦੇਹ ਦਿਆਲ ਤੂੰ ਹਉ ਜੀਵਾਂ ਤੁਧ ਸਲਾਹੇ ਮੈਂ ਟੇਕ ਅਧਾਰ ਤੂੰ ਦਰ ਸੇਵਕ ਦਰਵਾਨ ਦਰਦ ਤੂਜਾ ਨਹੀਂ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗਾਹ ਨਾਮ ਹਦੂਰ ਗੁਰਮੁਖ ਜਾਨ ਸੀ ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ ਸਤਸੰਤੋਖ ਪਰ ਭਾਉ ਤੋਸਾ ਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨੇਹੁ ਸੱਚਾ ਲਾਇਆ ਆਪੇ ਕਰੇ ਨਿਆਉ ਜੋ ਤਿਸ ਪਾਇਆ ਸੱਚੇ ਸੱਚੀ ਦਾਤ ਦੇਹ ਦਿਆਲ ਹੈ ਤੇ ਸੇਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਉੱਤਮ ਹੋ ਨੀਚ ਸੇਵਕ ਕਾਂਡੀਆ ਨਾਨਕ ਨਦਰ ਕਰੇ ਮਿਲੈ ਸੱਚ ਬਣਦੀਆ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹਾ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁੱਖ ਕਨੋ ਨਿਸਾ ਦੋਈ ਬਿਨ ਨਾਵੇ ਕਿਆ ਜੀਵਨਾ ਫਿੱਟ ਤ੍ਰਿਗ ਚਤੁਰਾਈ ਸਤਿਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਵਣ ਤੋਰਹ ਪਾਈਐ ਗੁਰਪੂਰਾ ਰਾਮ ਨਾਮ ਧਨ ਰਾਸ ਦੇ ਬਿਨਸੈ ਭ੍ਰਮ ਕੂਰਾ ਸੰਤ ਜਨਾ ਕਉ ਮਿਲ ਰਹਾ ਧਨ ਧਨ ਜਸ ਗਾਏ ਆਦਿ ਪੁਰਖ ਅਪਰੰਪਰਾ ਗੁਰਮੁਖ ਹਰ ਪਾਏ ਨਟੂਐ ਸੰਗ ਬਨਾਇਆ ਬਾਜੀ ਸੰਸਾਰਾ ਖਿਨ ਪਲ ਬਾਜੀ ਦੇਖੀਐ ਉਜਰਤ ਨਹੀਂ ਪਾਰਾ ਹਉਮੈ ਚੌਪੜ ਖਿਲਣਾ ਝੂਠੇ ਅਹੰਕਾਰਾ ਸਭ ਜਗ ਹਾਰੇ ਸੋ ਜਿਨਾ ਗੁਰ ਸ਼ਬਦ ਵਿਚਾਰਾ ਜੋ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰ ਜਿਉਂ ਤੂੰ ਰਾਖੈ ਤਿਉ ਰਹਾਂ ਹਰ ਨਾਮ ਅਧਾਰਾ ਅੰਤ ਸਿਖਾਈ ਪਾਇਆ ਜਨਮੁਕਤ ਦੁਆਰਾ ਜਨਮ ਮਰਨ ਦੁੱਖ ਮੇਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨਾ ਵਿਸਰਹਿ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਘਰ ਦੂਜਾ ਏਕ ਓਅੰਕਾਰ ਸਤਿਗੁਰ

ਸਾਸਤ ਬੇ ਸਿਮਰ ਸਰ ਤੇਰਾ ਸੁਰ ਸ੍ਰੀ ਚਰਨ ਸਮਾਣੀ ਸਾਖਾ ਤੀਨ ਮੂਲ ਮਤ ਰਵ ਤੂੰ ਤਾਂ ਸਰਬ ਵੱਡਾ ਨੀ ਤਾਤੇ ਤਾਕੇ ਚਰਨ ਜਪੈ ਜਨ ਨਾਨਕ ਬੋਲਹਿ ਅੰਮ੍ਰਿਤ ਬਾਣੀ ਰਾਹਾਵ 33 ਕਰੋੜੀ ਦਾਸ ਤੁਮਹਾਰੇ ਰਿਤ ਸਿੱਧ ਪ੍ਰਾਣ ਅਧਾਰੀ ਤਾਂ ਕੇ ਰੂਪ ਨ ਜਾਹੀ ਲਖਨੇ ਕਿਆ ਕਰ ਆਖ ਵਿਚਾਰੀ ਤੀਨ ਗੁਣਾ ਤੇਰੇ ਜੋਗ ਹੀ ਅੰਤਰ ਚਾਰੇ ਤੇਰੀ ਆਖਾਣੀ ਕਰਮ ਹੋਵੈ ਤਾ ਪਰਮ ਪਦ ਪਾਈਐ ਕਥੇ ਅਕਾਥ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ ਜਾ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾਂ ਤੁਧ ਭਾਵੈ ਤਾਂ ਗੁਰਮੁਖ ਬੂਜੈ ਹੋਰ ਮਨਮੁਖ ਫਿਰੈ ਇਆਣੀ ਚਾਰੇ ਵੇਦ ਬ੍ਰਹਮੇ ਕਉ ਦੀਏ ਪੜ ਪੜ ਕਰੇ ਵਿਚਾਰੀ ਤਾਂ ਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਅਵਤਾਰੀ ਜੁਗਹਿ ਜੁਗਹਿ ਕੇ ਰਾਜੇ ਕੀਏ ਗਾਵਹਿ ਕਰ ਵਿਚਾਰੀ ਤਿਨ ਪੀ ਅੰਤ ਨ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਕੀ ਆ ਸਭ ਸਾਚਾ ਦੇਹ ਤਾਂ ਸਾਚ ਵਖਾਣੀ ਜਾ ਕੋ ਸੱਚ ਬੁਝਾਵੇ ਆਪਣਾ ਸਹਿਜੇ ਨਾਮ ਸਮਾਣੀ ਆਸਾ ਮਹੱਲਾ ਤੀਜਾ ਸਤਿਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਨ ਵਾਲਾ ਸਭ ਵਿਦ ਜਾਣ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਸਤਿਗੁਰ ਭੇਟੇ ਕੀ ਵਡਿਆਈ ਜਿਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ ਸਹਿਜੇ ਮਾਤਾ ਹਰ ਗੁਣ ਗਾਈ ਬਿਨ ਨਾਵੈ ਬਿਨ ਗੁਰ ਪੂਰਾ ਕੋਇ ਨਾ ਜਾਣੀ ਮਾਇਆ ਮੋਹ ਦੂਜਾ ਲੋਭਾਣੀ ਗੁਰਮੁਖ ਨਾਮ ਮਿਲੈ ਹਰ ਬਾਣੀ ਗੁਰ ਸੇਵਾ ਤਪਾਂ ਸਿਰ ਤਪਸਾਰ ਹਰ ਜੀਉ ਮਨ ਵਸ ਸਭ ਦੁਖ ਵਿਸਾਰਨ ਹਾਰ ਦਰ ਸੱਚਾ ਦੀਸਾ ਸੱਚ ਸਚਿਆਰ ਗੁਰ ਸੇਵਾ ਤੇ ਤ੍ਰਿਭਵਨ ਸੁਜੀ ਹੋਏ ਆਪ ਪਛਾਣ ਹਰ ਪਾਵੈ ਸੋਏ ਸਾਚੀ ਬਾਣੀ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰੱਖੈ ਉਰਤਾਰੇ ਸਾਚੀ ਸੋਭਾ ਸਾਚ ਦੁਆਰੇ ਸੇ ਵਡਭਾਗੀ ਜੇ ਗੁਰ ਸੇਵਾ ਲਾਏ ਅਣਦਿਨ ਭਗਤ ਸੱਚ ਨਾਮ ਦਿਰੜਾਏ ਨਾਮੇ ਉਧਰੇ ਕੁਲ ਸਭਾਏ ਨਾਨਕ ਸਾਚ ਕਹਿ ਵਿਚਾਰ ਹਰਿ ਕਾ ਨਾਮ ਰੱਖ ਉਰਧਾਰ ਹਰ ਭਗਤੀ ਰਾਤੇ ਮੋਖ ਦੁਆਰ ਬਿਲ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੈ ਬੂਝੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਾ ਗਾਵੈ ਸੋਈ ਸਤਿਗੁਰ ਨਾਮ ਬੁਝਾਇਆ ਬਿਨ ਨਾਵੈ ਭੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ ਬੁਝਾਇ ਨਾਮ ਮਿਲੈ ਤਿਸ ਰਜਾਈ ਰਹਾਉ ਕਲ ਕੀਰਤ ਸ਼ਬਦ ਪਛਾਣ ਏਹਾ ਪਦ ਚੁਕਾ ਅਭਿਮਾਨ ਸਤਿਗੁਰ ਸੇਵੈ ਹੋਵੈ ਪ੍ਰਵਾਨ ਜਿਨ ਆਸਾ ਕੀਤੀ ਤਿਸ ਨੋ ਜਾਨ ਜਿਸ ਤਿਸ ਕਿਆ ਦੀਜੈ ਜੇ ਗੁਰ ਸ਼ਬਦ ਸੁਨਾਏ ਕਰ ਕਿਰਪਾ ਨਾਮ ਮਨ ਵਸਾਏ ਇਹ ਮਨ ਸਿਰ ਦੀਜੈ ਆਪ ਗਵਾਏ ਹੁਕਮੈ ਬੂਝੈ ਸਦਾ ਸੁਖ ਪਾਏ ਆਪ ਕਰਿਤ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਭੁਲਾਵਾ ਆਪ ਮਾਰਗ ਪਾਏ ਸੱਚਾ ਸ਼ਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹੇ ਭਰਮ ਭੁਲਾਣੀ ਬਿਨ ਨਾਵੈ ਸਭ ਫਿਰੈ ਪੁਰਾਣੀ ਤੀਨ ਭਵਨ ਮੈਂ ਏਕ ਮਾਇਆ ਗੁਰਮੁਖ ਮੂਰਖ ਪੜ ਪੜ ਦੂਜਾ ਭਾਉ ਦਿਰੜਾਇਆ ਬਹੁ ਕਰਮ ਕਮਾਵੈ ਦੁਖ ਸਭਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਅਣਦਿਨ ਭੋਗੇ ਹਉਮੈ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਪ ਪੜੀਐ ਗੁਰ ਸ਼ਬਦ ਵਿਚਾਰ ਹਰ ਜਪ ਪੜੀਐ ਹਉਮੈ ਮਾਰ ਹਰ ਜਪੀਐ ਭੈ ਸੱਚ ਪਿਆਰ
ਨਾਨਕ ਨਾਮ ਗੁਰਮਤਿ ਉਰ ਧਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹਲਾ ਤੀਜਾ, ਅਸ਼ਟਪਦੀਆਂ ਕਰ ਅੱਠਵਾਂ ਕਾਫੀ। ਗੁਰ ਤੇ ਸਾਂਤ ਉਪਜੈ, ਜਿਨ ਤਿਸਨਾ ਅਗਨ ਬੁਝਾਈ। ਗੁਰ ਸੇਵਾ ਤੇ ਨਾਮ ਪਾਈਐ ਵੱਡੀ ਵਡਿਆਈ। ਏਕੋ ਨਾਮ ਚੇਤ ਮੇਰੇ ਭਾਈ, ਜਗਤ ਜਲੰਦਾ ਦੇਖ ਕੈ ਭਜ ਹਰ ਪੈ ਸਰਨਾਈ। ਰਹਾਉ ਗੁਰ ਤੇ ਇਹ ਗਿਆਨ ਉਪਜੈ, ਮਹਾਂ ਤਤ ਵਿਚਾਰਾ। ਗੁਰ ਤੇ ਘਰ ਦਰ ਪਾਇਆ, ਭਗਤੀ ਭਰੇ ਭੰਡਾਰਾ। ਗੁਰਮੁਖ ਨਾਮ ਤਿਹਾਈਐ ਬੁਝੇ ਵਿਚਾਰਾ। ਗੁਰਮੁਖ ਭਗਤ ਸਲਾਹੈ ਅੰਤਰ ਸ਼ਬਦ ਅਪਾਰਾ। ਗੁਰਮੁਖ ਸੁਖ ਉਪਜੈ, ਦੁਖ ਕਦੇ ਨਾ ਹੋਈ। ਗੁਰਮੁਖ ਹਉਮੈ ਮਾਰੀਐ ਮਨ ਨਿਰਮਲ ਹੋਈ। ਸਤਿਗੁਰ ਮਿਲਿਆ ਆਪ ਗਿਆ, ਤ੍ਰਿਪਵਨ ਸੋਝੀ ਪਾਈ। ਨਿਰਮਲ ਜੋਤ ਪਸਰ ਰਹੀ, ਜੋਤੀ ਜੋਤ ਮਿਲਾਈ। ਬੂਰੇ ਗੁਰ ਸਮਝਾਇਆ ਮਤ ਉਤਮ ਹੋਈ। ਅੰਤਰ ਸੀਤਲ ਸ਼ਾਂਤ ਹੋਏ, ਨਾਮੇ ਸੁਖ ਹੋਈ। ਪੂਰਾ ਸਤਿਗੁਰ ਤਾਂ ਮਿਲਾ ਜਾਂ ਨਜ਼ਰ ਕਰੇ। ਕਿਲਵਿਖ ਪਾਪ ਸਭ ਕੱਟੀਐ, ਫਿਰ ਦੁੱਖ ਵਿਘਣ ਨਾ ਹੋਈ। ਆਪਣਾ ਹੱਥ ਵਡਿਆਈਆਂ ਦੇ ਨਾਮੇ ਲਾਏ। ਨਾਨਕ ਨਾਮ ਨਿਧਾਨ ਮਨ ਵਸਿਆ, ਵਡਿਆਈ ਪਾਏ। ਆਸਾ ਮਹਲਾ ਤੀਜਾ, ਸੁਣ ਮਨ ਮਨ ਵਸਾਏ ਤੂੰ। ਆਪੇ ਆਏ ਮਿਲੈ ਮੇਰੇ ਭਾਈ, ਅਣਦਰ ਸੱਚੀ ਭਗਤ ਕਰ ਸੱਚਾ ਚਿਤ ਲਾਈ। ਏਕੋ ਨਾਮ ਤਿਹਾਏ ਤੂੰ, ਸੁਖ ਪਾਵਹ ਮੇਰੇ ਭਾਈ। ਹਉਮੈ ਦੂਜਾ ਦੂਰ ਕਰ, ਵੱਡੀ ਵਡਿਆਈ ਰਹਾਉ। ਇਸ ਭਗਤੀ ਨੌ ਸੁਰ ਨਰ ਮਨ ਜਨ ਲੋਚਦੇ, ਬਿਨ ਸਤਿਗੁਰ ਪਾਈ ਨਾ ਜਾਏ। ਪੰਡਿਤ ਪੜ੍ਹਦੇ ਜੋਤ ਕੀ, ਤਿੰਨ ਪੂਜ ਨਾ ਪਾਏ। ਆਪੇ ਥੈ ਸਭ ਰੱਖਿਓਨ, ਕਿਛ ਕਹਿ ਨ ਜਾਈ। ਆਪੇ ਦੇਹ ਸੋ ਪਾਈਐ, ਗੁਰ ਬੂਝ ਬੁਝਾਈ। ਜੀ ਜਨ ਸਭ ਤਿਸ ਦੇ, ਸਭਨਾ ਕਾ ਸੋਈ। ਮੰਦਾ ਕਿਸ ਨੂੰ ਆਖੀਐ, ਜੇ ਦੂਜਾ ਹੋਈ। ਇੱਕੋ ਹੁਕਮ ਵਰਤਦਾ, ਏਕਾ ਸਿਰਕਾਰਾ। ਆਪ ਵਡਾਈ ਭਵਾਲੀ ਦਿੱਤੀ ਅਨ, ਅੰਤਰ ਲੋਭ ਵਿਕਾਰਾ। ਇੱਕ ਆਪੇ ਗੁਰਮੁਖ ਕੀਤੀ ਅਨ, ਬੂਝਣ ਵਿਚਾਰਾ। ਭਗਤ ਵੀ ਉਹਨਾਂ ਨੂੰ ਬਖਸ਼ਣ ਅੰਤਰ ਭਗਤ ਵੀ ਉਹਨਾਂ ਨੂੰ ਬਖਸ਼ਣ ਅੰਤਰ ਭੰਡਾਰਾ। ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ। ਉਹ ਭੁਲਾਏ ਕਿਸੈ ਦਿਨਾਂ ਭੁੱਲਣੀ, ਸੱਚ ਜਾਣਨ ਸੋਈ। ਘਰ ਮੈਂ ਪੰਚ ਵਰਤ ਦੇ, ਪੰਚੇ ਵਿਚਾਰੀ। ਨਾਨਕ ਬਿਨ ਸਤਿਗੁਰੂ ਵਸ ਨਾ ਆਵਨੀ। ਨਾਮ ਹਉਮੈ ਮਾਰੀ ਆਸਾ ਮਹਲਾ ਤੀਜਾ। ਘਰ ਅੰਦਰ ਸਭ ਵੱਥ ਹੈ, ਬਾਹਰ ਕਿਛੁ ਨਾਹੀ। ਗੁਰਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ। ਸਤਿਗੁਰ ਤੇ ਹਰ ਪਾਈਐ ਪਾਈ, ਅੰਤਰ ਨਾਮ ਨਿਧਾਨ ਹੈ। ਪੂਰੇ ਸਤਿਗੁਰ ਦੀਆ ਦਿਖਾਈ। ਰਹਾਉ ਹਰ ਕਾ ਗਾਹਕ ਹੋਵੇ, ਸੋ ਲੈ ਪਾਹੇ ਰਤਨ ਵਿਚਾਰਾ। ਅੰਦਰ ਖੋਲੈ ਦੇਵ ਦਿਸ਼ਟ, ਦੇਖੇ ਮੁਕਤ ਭੰਡਾਰਾ। ਅੰਦਰ ਮਹਿਲ ਅਨੇਕ ਹੈ, ਜੀਓ ਕਰਹਿ ਵਸੇਰਾ। ਮਨ ਚਿੰਦਿਆ ਫਲ ਪਾਏ ਸੀ, ਫਿਰ ਹੋਏ ਨਾ ਫੇਰਾ। ਪਾਰਖੀਆਂ ਵੱਥ ਸੰਭਾਲ ਲਈ, ਗੁਰ ਸੋਝੀ ਹੋਈ। ਨਾਮ ਪਦਾਰਥ ਅਮੁੱਲ ਸਾ, ਗੁਰਮੁਖ ਪਾਵੈ ਕੋਈ। ਬਾਹਰ ਭਾਲੇ ਸੋ ਕਿਆ ਲਹਾ, ਵੱਥ ਕਰੈ ਅੰਦਰ ਭਾਈ। ਭਰਮੈ ਭੂਲਾ ਸਭ ਜੱਗ ਫਿਰ, ਮਨਮੁਖ ਪਤ ਗਵਾਈ। ਘਰ ਦਰ ਛੋਡ ਆਪਣਾ, ਪਰ ਕਰ ਝੂਠਾ ਜਾਈ। ਚੋਰੈ ਵਾਂਗੂ ਪਕੜੀਐ, ਬਿਨ ਨਾਵੈ ਚੋਟਾਂ ਖਾਈ। ਜਿਨੇ ਘਰ ਜਾਤਾ ਆਪਣਾ, ਸੇ ਸੁਖੀਏ ਪਾਈ। ਅੰਤਰ ਬਹਿਮ ਪਛਾਣਿਆ, ਗੁਰ ਕੀ ਵਡਿਆਈ। ਆਪੇ ਦਾਨ ਕਰੇ ਕਿਸੇ ਆਖੀਐ, ਆਪੇ ਦੇ ਬੁਝਾਈ। ਨਾਨਕ ਨਾਮ ਧਿਆਏ ਤੂੰ, ਦਰ ਸੱਚਾ ਸੋਭਾ ਪਾਈ। ਆਸਾ ਮਹਲਾ ਤੀਜਾ, ਆਪੇ ਆਪ ਪਛਾਣਿਆ, ਸਾਦ ਮੀਠਾ ਪਾਈ। ਹਰ ਰਸ ਚਾਖੇ ਮੁਕਤ ਪਏ, ਜਿਨ੍ਹਾਂ ਸਾਚੋ ਪਾਈ।
ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਲਾਹੀਐ ਵਿਖਿਆ ਮਾਹਿ ਉਦਾਸਾ ਰਹਾਉ ਬਿਨ ਸ਼ਬਦ ਆਪ ਨ ਜਾਪਈ ਸਭ ਅੰਧੀ ਭਾਈ ਗੁਰਮਤੀ ਘਟ ਚਾਨਣਾ ਨਾਮ ਅੰਸ ਖਾਈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾਹਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘਟ ਚਾਨਣਾ ਨਾਮੇ ਸੁਭ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਸਰਨਾਈ ਬਿਨ ਨਾਵੈ ਕੋਈ ਨਾ ਮੰਨੀਐ ਮਨਮੁਖ ਪਾਤ ਗਵਾਈ ਜਾਮਪੁਰ ਵਾਧੇ ਮਾਰੀਐ ਬਿਰਥਾ ਜਨਮ ਗਵਾਈ ਨਾਮੈ ਕੀ ਸਭ ਸੇਵਾ ਕਰੈ ਗੁਰਮੁਖ ਨਾਮ ਬੁਝਾਈ ਨਾਮੋ ਹੀ ਨਾਮ ਮੰਨੀਐ ਨਾਮੇ ਵਡਿਆਈ ਜਿਸਨੂੰ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ ਨਾਨਕ ਸਭ ਕਿਛ ਨਾਵਕ ਵਸ ਹੈ ਪੂਰਾ ਭਾਗ ਕੋ ਪਾਈ ਅਸਾ ਮਹੱਲਾ ਤੀਜਾ ਦੁਹਾਗਨੀ ਮਹਿਲ ਨਾ ਪਾਇਨੀ ਨਾ ਜਾਨਣ ਪਿਰਕਾ ਸੁਆਉ ਫਿਕਾ ਬੋਲੇ ਨਾ ਨਿਵੈ ਦੂਜਾ ਭਾਉ ਸੁਆਉ ਇਹ ਮਨੁਆ ਕਿਉ ਕਰ ਵਸ ਆਵੈ ਗੁਰਪ੍ਰਸਾਦੀ ਠਕੀਐ ਗਿਆਨਮਤੀ ਘਰ ਆਵੈ ਰਹਾਉ ਸੁਹਾਗਨੀ ਆਪ ਸਵਾਰੀਓਨ ਲਾਏ ਪ੍ਰੇਮ ਪਿਆਰ ਸਤਿਗੁਰ ਕੈ ਭਾਣ ਚੱਲਦੀਆਂ ਨਾਮੇ ਸਹਿਜ ਸਿੰਗਾਰ ਸਦਾ ਰਾਵੇ ਪਿਰ ਆਪਣਾ ਸੱਚੀ ਸੇਜ ਸੁਪਾਏ ਪਿਰ ਕੈ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰ ਸਿੰਗਾਰ ਹੈ ਸੁਭਵੰਤੀ ਨਾਰ ਸਤਿ ਸਭਰਾਈ ਸੁੰਦਰੀ ਪਿਰ ਕੈ ਹੇਤ ਪਿਆਰ ਸੁਹਾਗਨੀ ਵਿੱਚ ਰੰਗ ਰੱਖਿਓਨ ਸੱਚਾ ਲਾਖੇ ਅਪਾਰ ਸਤਿਗੁਰ ਸੇਵਨ ਆਪਣਾ ਸੱਚਾ ਭਾਏ ਪਿਆਰ ਸੁਹਾਗਨੀ ਸਿੰਗਾਰ ਬਨਾਇਆ ਗੁਣ ਕਾ ਗਲਹਾਰ ਪ੍ਰੇਮ ਪਿਰਮਲ ਤਨ ਲਾਵਨਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਉੱਤਮਾ ਜਾਤ ਪਤ ਸ਼ਬਦੇ ਹੋਏ ਬਿਨ ਨਾਵੈ ਸਭ ਨੀਚ ਜਾਤ ਹੈ ਬਿਸ਼ਟਾ ਕਾ ਕੀੜਾ ਹੋਏ ਹਉ ਹਉ ਕਰਦੀ ਸਭ ਫਿਰੈ ਬਿਨ ਸ਼ਬਦ ਹਉ ਨਾ ਜਾਏ ਨਾਨਕ ਨਾਮ ਰਤੇ ਤਿਨ ਹਉਮੈ ਗਈ ਸੱਚਾ ਰਹੇ ਸਮਾਏ ਆਸਾ ਮਹੱਲਾ ਤੀਜਾ ਸੱਚੇ ਰਤੇ ਸਿ ਨਿਰਮਲੇ ਸਦਾ ਸੱਚੀ ਸੋਏ ਇੱਥੇ ਘਰ ਘਰ ਜਾਪਦ ਆਗੈ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜ੍ਹਾਏ ਰੂੜੀ ਬਾਣੀ ਜੇ ਰੱਪਾ ਨਾ ਇਹ ਰੰਗ ਲਹਿ ਨਾ ਜਾਏ ਰਹਾਉ ਹਮ ਨੀਚ ਮੈਲੇ ਅਤੇ ਅਭਿਮਾਨੀ ਦੂਜਾ ਭਏ ਵਿਕਾਰ ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰ ਬਿਨ ਗੁਰ ਕੋਈ ਨ ਰੰਗੀਐ ਗੁਰ ਮਿਲਿਆ ਰੰਗ ਚੜ੍ਹਾਉ ਗੁਰ ਕੇ ਭਾਏ ਭਾਏ ਜੁਰਤੇ ਸਿਫਤੀ ਸੱਚ ਸਮਾਉ ਭੈ ਬਿਨ ਲਾਗ ਨ ਲੱਗਈ ਨਾਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਨੇ ਝੂਠੇ ਠਾਉ ਨ ਕੋਏ ਜਿਸਨੂੰ ਆਪੇ ਰੰਗੇ ਸੁਰਪਸੀ ਸਤਸੰਗਤ ਮਿਲਾਏ ਪੂਰੇ ਗੁਰ ਤੇ ਸਤਸੰਗਤ ਉਪਜੈ ਸਹਿਜੇ ਸੱਚ ਸੁਪਹਾਏ ਬਿਨ ਸੰਗਤੀ ਸਭ ਐਸੇ ਰਹਾ ਜੈਸੇ ਪਸ ਢੋਰ ਜਿਨ ਕੀਤੇ ਤਿਸ ਨਾ ਜਾਣਨੀ ਬਿਨ ਨਾਵਾ ਸਭ ਚੋਰ ਇੱਕ ਗੁਣ ਵਿਹਾਜੈ ਔਗਣ ਵਿਕਣੈ ਗੁਰ ਕੈ ਸਹਿ ਸੁਪਾਏ ਗੁਰ ਸੇਵਾ ਤੇ ਨਾਉ ਪਾਇਆ ਉਠਾ ਅੰਦਰ ਆਏ ਸਭਨਾ ਕਾ ਦਾਤਾ ਏਕ ਹੈ ਸਿਰ ਧੰਧ ਲਾਏ ਨਾਨਕ ਨਾਮੇ ਲਾਏ ਸਵਰਿਅਨ ਸ਼ਬਦੇ ਲੈ ਮਿਲਾਏ ਆਸਾ ਮਹੱਲਾ ਤੀਜਾ ਸਭ ਨਾਵੈ ਨੂੰ ਲੋਚਦੀ ਜਿਸ ਕਿਰਪਾ ਕਰੇ ਸੁਪਾਏ ਬਿਨ ਨਾਵੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸ਼ਰਨਾਈ ਗੁਰਪੂਰੇ ਤੇ ਪਾਈਐ ਨਾਮੇ ਵਡਿਆਈ ਰਹਾਉ ਅੰਤਰ ਬਾਹਰ ਏਕ ਤੋਂ ਬਹੁ ਬਿਦ ਸਿਸ਼ਟ ਉਪਾਈ ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਐ ਪਹਾਈ ਬੁਝਣਾ ਅਬੁਝਣਾ ਤੁਦ ਕੀਆ ਇਹ ਤੇਰੀ ਸਰਕਾਰ ਇੱਕ ਨਾ ਬਖਸ਼ੇ ਮੇਲ ਲਹਿ ਇੱਕ ਦਰਗਾ ਮਾਰ ਕੱਢੇ ਕੂੜਿਆਰ ਇੱਕ ਧੁਰ ਪਵਿੱਤ ਪਵਨ ਹੈ ਤੁਧ ਨਾਮੇ ਲਾਏ ਗੁਰ ਸੇਵਾ ਤੇ ਸੁਖ ਉਪਜੈ ਸੱਚਾ ਸ਼ਬਦ ਬੁਝਾਏ
ਇੱਕ ਕੋ ਚਲ ਕੁ ਚੀਲ ਵਿਖਲੀ ਪੱਤੇ ਨਾ ਬਹੁ ਆਪ ਖੁਆਏ ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੈ ਉਤਬਤਾਏ ਨਦਰ ਕਰੇ ਜਿਸ ਆਪਣੀ ਤਿਸਨੋ ਭਾਵਨੀ ਲਾਏ ਸੰਤੋ ਕੇ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜ੍ਹ ਨਾ ਪਹੁੰਚੀਐ ਕਥ ਕਹਿਣੈ ਅੰਤ ਨਾ ਪਾਏ ਗੁਰ ਤੇ ਕੀਮਤ ਪਾਈਐ ਸੱਚ ਸ਼ਬਦ ਸੋਝੀ ਪਾਏ ਇਹ ਮਨ ਦੇਹੀ ਸੋਧ ਤੋਂ ਗੁਰ ਸ਼ਬਦ ਵਿਚਾਰ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਐ ਗੁਰ ਕੈ ਹੇਤ ਅਪਾਰ ਆਸਾ ਮਹੱਲਾ ਤੀਜਾ ਸੱਚ ਰਤੀਆ ਸੁਹਗਨੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਗਾਰ ਘਰ ਹੀ ਸੋ ਪਿਰ ਪਾਇਆ ਸੱਚਾ ਸ਼ਬਦ ਵਿਚਾਰ ਅਵਗੁਣ ਗੁਰੀ ਬਖਸ਼ਾਇਆ ਹਰਸੋ ਲਿਵ ਲਾਈ ਹਰ ਵਰ ਪਾਇਆ ਕਾਮਣੀ ਗੁਰਮੇਲ ਮਿਲਾਈ ਰਾਹਾਵ ਇੱਕ ਪਿਰ ਹਦੂਰ ਨਾ ਜਾਣਨੀ ਦੂਜਾ ਭਰਮ ਭੁਲਾਏ ਕਿਉ ਪਾਇਨ ਡੋਹ ਅਗਨੀ ਤਿਨ ਦੁਖੀ ਰੈਨ ਵਿਹਾਏ ਜਿਨ ਕੈ ਮਨ ਸਚ ਵਸਿਆ ਸੱਚੀ ਕਾਰ ਕਮਾਏ ਅਣਦਿਨ ਸੇਵੈ ਸਹਿਜ ਸਿਉਂ ਸੱਚੇ ਮਾਹਿ ਸਮਾਏ ਸੁਹਗਨੀ ਦੁਹਗਨੀ ਭਰਮ ਭੁਲਾਈਆਂ ਕੂੜ ਬੋਲ ਬਿਖਾਹੇ ਫਿਰ ਨਾ ਜਾਣਨ ਆਪਣਾ ਸੁਣੀ ਸੇਜ ਦੁਖ ਪਾਹੇ ਸੱਚਾ ਸਾਹਿਬ ਏਕ ਹੈ ਮਤ ਮਨ ਭਰਮ ਭੁਲਾਹੇ ਗੁਰਪੂਛ ਸੇਵਾ ਕਰਹ ਸੱਚ ਨਿਰਮਲ ਮਨ ਵਸਾਹੇ ਸੁਹਗਨੀ ਸਦਾ ਫਿਰ ਪਾਇਆ ਹਉ ਮੈਂ ਆਪ ਗਵਾਏ ਫਿਰ ਛੇਤੀ ਅਣਦਿਨ ਗਏ ਰਹੀ ਸੱਚੀ ਸੇ ਸੁਹ ਪਾਏ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮਹਿਲ ਨਾਹੀ ਦੁਹਗਨੀ ਅੰਤ ਗਈ ਪਛਤਾਏ ਸੋ ਪਿਰ ਮੇਰਾ ਏਕ ਹੈ ਏਕ ਸਿਉ ਲਿਵ ਲਾਏ ਨਾਨਕ ਜੇ ਸੁਖ ਲੋੜਹਿ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨ੍ਹਾਂ ਚਖਾਇਓ ਰਸ ਆਇਆ ਸਹਿਜ ਸੁਪਾਏ ਸੱਚਾ ਬੇਪਰਵਾਹ ਹੈ ਤਿਸਨੋ ਤਿਲ ਨਾ ਤਮਾਏ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਏ ਮਨ ਸਦਾ ਹਰਿ ਅਵਲਾ ਸਹਿਜੇ ਹਰਿ ਗੁਣ ਗਾਏ ਰਹਾਉ ਮਨਮੁਖ ਸਦਾ ਦੁਹਗਨੀ ਦਰ ਖੜੀਆਂ ਬਿਲ ਲਾਹੇ ਜਿਨ੍ਹਾਂ ਪਿਰ ਕਾ ਸਵਾਦ ਨਾ ਆਇਓ ਜੋ ਤੁਰ ਲਿਖਿਆ ਸੋ ਕਮਾਹੇ ਗੁਰਮੁਖ ਬੀਜੈ ਸੱਚ ਜਮਾ ਸੱਚ ਨਾਮ ਵਪਾਰ ਜੋ ਇਤ ਲਾਹ ਲਾਹਨ ਗੁਰਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਗਨੀ ਪਹਿ ਭਗਤ ਸਿੰਘਾਰ ਅਣਦਿਨ ਰਾਵੈ ਪਿਰ ਆਪਣਾ ਸੱਚ ਰਖ ਉਰਧਾਰ ਜਿਨ੍ਹਾਂ ਪਿਰ ਰਾਵਿਆ ਆਪਣਾ ਤਿਨ੍ਹਾਂ ਵਿਟੋ ਬਲ ਜਾਓ ਸਦਾ ਪਿਰ ਕੈ ਸੰਗ ਰਹਾ ਵਿੱਚੋਂ ਆਪ ਗਵਾਏ ਤਾਨ ਮਨ ਉਜੀਤਲ ਉਜਲਾ ਪਿਰ ਕੈ ਪਾਏ ਪਿਆਰ ਸਦਾ ਪਿਰ ਕੈ ਸੰਗ ਰਹਾ ਵਿੱਚੋਂ ਆਪ ਗਵਾਏ ਤਨ ਮਨ ਸੀਤਲ ਮੁਖ ਉਜਲੇ ਪਿਰ ਕੈ ਪਾਏ ਪਿਆਰ ਸੇ ਸੁਖਾਲੀ ਹੀ ਪਿਰ ਰਵਾ ਹਉ ਮੈਂ ਤ੍ਰਿਸ਼ਨਾ ਮਾਰ ਕਰ ਕਿਰਪਾ ਕਾਰ ਅਹਿਆ ਗੁਰ ਕੈ ਹੇਤ ਅਪਾਰ ਖਬਰ ਪਾਇਆ ਸੁਹਗਨੀ ਕੇਵਲ ਏਕ ਮੁਰਾਰ ਸਭੇ ਗੁਨਹ ਬਖਸ਼ਾਏ ਲਏਨ ਮੇਲੇ ਮੇਲਣ ਹਾਰ ਨਾਨਕ ਆਖਨ ਆਖੀਐ ਜਿਸਨ ਧਰੇ ਪਿਆਰ ਆਸਾ ਮਹੱਲਾ ਤੀਜਾ ਸਤਿਗੁਰ ਤੇ ਗੁਣ ਉਪਜੈ ਜਾ ਪ੍ਰਭ ਮੇਲੇ ਸੋਏ ਸਹਿਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਉ ਗੁਰਮੁਖ ਆਪ ਪਛਾਣਿਆ ਤਿਨਹੀ ਇੱਕ ਮਨ ਧਿਆਇਆ ਸਚਾ ਸਦਾ ਰਵ ਹੈ ਪਿਰ ਆਪਣਾ ਸਚਾ ਨਾਮ ਸੁਖ ਪਾਇਆ ਇਹ ਮਾਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਨਾਈ ਭਜ ਪਓ ਪਾਏ ਮੋਖ ਦੁਆਰ
ਸ਼ਬਦ ਸੁਣੀਐ ਸ਼ਬਦ ਬੁੱਝੀਐ, ਸੱਚ ਰਹੇ ਲਿਵ ਲਾਏ, ਸ਼ਬਦੇ ਹਉਮੈ ਮਾਰੀਐ, ਸਚੈ ਮਹਿਲ ਸੁਖ ਪਾਏ, ਇਸ ਜੁਗ ਮੈਂ ਸੋਭਾ ਨਾਮ ਕੀ, ਬਿਨ ਨਾਵੈ ਸੋਭਨਾ ਹੋਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਵ ਨਾ ਹੋਏ, ਜਿਨੀ ਨਾਮ ਵਿਸਾਰਿਆ ਸੇ ਮੂਏ ਮਰ ਜਾਹੇ, ਹਰ ਰਸ ਸਾਧਨਾ ਆਇਓ ਬਿਸ਼ਟਾ ਮਾਹੇ ਸਮਾਹੇ, ਇਕ ਆਪੇ ਬਖਸ਼ ਮਿਲਾਇਨ ਅਣਦਨ ਨਾਮੇ ਲਾਏ, ਸਚ ਕਮਾਵਤ ਸਚ ਰਹਾ ਸਚੇ ਸਚ ਸਮਾਹੇ, ਬਿਨ ਸ਼ਬਦ ਸੁਣੀਐ ਨਾ ਦੇਖੀਐ, ਜਗ ਬੋਲਾ ਅੰਨਾ ਪਰਮਾਏ, ਬਿਨ ਨਾਵੈ ਦੁਖ ਪਾਏ ਸੀ, ਬਿਨ ਨਾਵੈ ਦੁਖ ਪਾਏ ਸੀ, ਨਾਮ ਮਿਲੈ ਤਿਸਰ ਜਾਏ, ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ ਨਿਰਮਲ ਪ੍ਰਵਾਨ, ਨਾਨਕ ਨਾਮ ਤਿਨਾ ਕਦੇ ਨਾ ਵਿਸਰੈ, ਸੇ ਦਰ ਸਚੇ ਜਾਨ ਆਸਾ ਮਹਲਾ ਤੀਜਾ, ਸ਼ਬਦੋਂ ਹੀ ਭਗਤ ਜਪਦੇ ਜਿਨ ਕੀ ਬਾਣੀ ਸਚੀ ਹੋਏ, ਵਿਚੋਂ ਆਪ ਗਿਆ ਨਾਉ ਪਾਬੰਨਿਆ ਸੱਚ ਮਿਲਾਵਾ ਹੋਏ, ਹਰ ਹਰ ਨਾਮ ਜਨ ਕੀ ਪਤ ਹੋਏ, ਸਫਲ ਤਿਨਾ ਕਾ ਜਨਮ ਹੈ, ਤਿਨ ਮਾਨੈ ਸਭ ਕੋਈ ਰਹਾ, ਹਉਮੈ ਮੇਰਾ ਜਾਤ ਹੈ ਅਤ ਕ੍ਰੋਧ ਅਭਿਮਾਨ, ਸ਼ਬਦ ਮਾਰਾ ਤਾ ਜਾਤ ਜਾ ਜੋਤੀ ਜੋਤ ਮਿਲੈ ਭਗਵਾਨ, ਪੂਰਾ ਸਤਿਗੁਰ ਪੇਟਿਆ ਸਫਲ ਜਨਮ ਹਮਾਰਾ, ਨਾਮ ਨਵੈ ਨਿਤ ਪਾਇਆ ਭਗਤੀ ਭਰੇ ਭੰਡਾਰਾ, ਆਵੈ ਇਸ ਰਾਸੀ ਕੇ ਵਪਾਰੀਐ, ਜਿਨ੍ਹਾਂ ਨਾਮ ਪਿਆਰਾ, ਗੁਰਮੁਖ ਹੋਵੈ ਸੋ ਤਨ ਪਾਏ, ਤਿਨਾ ਅੰਤਰ ਸ਼ਬਦ ਵਿਚਾਰਾ, ਭਗਤੀ ਸਾਰ ਨ ਜਾਣਨੀ ਮਨ ਮੁਖ ਅਹੰਕਾਰੀ, ਤੁਰੋ ਆਪ ਖੁਆਇਨ ਜੂਆ ਬਾਜੀ ਹਾਰੀ, ਬਿਨ ਪਿਆਰਾ ਭਗਤ ਨਾ ਹੋਵਈ, ਨਾ ਸੁਖ ਹੋਏ ਸਰੀਰ, ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ, ਜਿਸਨੋਂ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ, ਹਿਰਦੈ ਏਕੋ ਨਾਮ ਵਸੈ ਹਉਮੈ ਦੁਬਦਾ ਮਾਰ, ਭਗਤਾਂ ਕੀ ਜਾਤ ਪਤ ਏਕੋ ਨਾਮ ਹੈ ਆਪੇ ਲਏ ਸਵਾਰ, ਸਦਾ ਸ਼ਰਨਾ

ਮਹਲਾ ਤੀਜਾ ਅਨਰਸ ਮੈਂ ਭੁਲਾਇਆ ਬਿਨ ਨਾਮੈ ਦੁਖ ਪਾਏ ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੁਝ ਬੁਝਾਏ ਏ ਮਨ ਮੇਰੇ ਬਵਲੇ ਹਰ ਰਸ ਚਾਖ ਤਿਜ ਸਾਧ ਪਾਏ ਅਨਰਸ ਲਾਗਾ ਤੂੰ ਫਿਰਾ ਬਿਰਥਾ ਜਨਮ ਗਵਾਈ ਰਹਾਉ ਇਸ ਜੁਗ ਮੈਂ ਗੁਰਮੁਖ ਨਿਰਮਲੇ ਸਚ ਨਾਮ ਰਹਿ ਲਵਿਲਾਏ ਬਿਨ ਕਰਮਾ ਕਿਛ ਪਾਈਐ ਨਹੀਂ ਕਿਆ ਕਰ ਕਹਿਆ ਜਾਏ ਆਪ ਪਛਾਣੈ ਸ਼ਬਦ ਮਰਹਾ ਮਨੋ ਤਾਜ ਵਿਕਾਰ ਗੁਰ ਸਰਨਾਈ ਭਜ ਪਏ ਬਖਸ਼ੇ ਬਖਸ਼ਣ ਹਾਰ ਬਿਨ ਨਾਵੈ ਸੁਖ ਨ ਪਾਈਐ ਨਾ ਦੁਖ ਵਿੱਚੋ ਜਾਏ ਇਹ ਜਗ ਮਾਇਆ ਮੋਹ ਵਿਆਪੇ ਆ ਦੂਜੈ ਭਰਮ ਭੁਲਾਏ ਦੁਹਗਨੀ ਪਿਰਕੀ ਸਾਰ ਨ ਜਾਣਹੀ ਕਿਆ ਕਰ ਕਰੇ ਸਿੰਗਾਰ ਅਣਦਿਨ ਸਦਾ ਜਲਦੀਆਂ ਫਿਰ ਸਿਜ ਰਵਨਾ ਪਤਾਰ ਸੁਹਗਨੀ ਮਹਿਲ ਪਾਇਆ ਵਿੱਚੋ ਆਪ ਗਵਾਏ ਗੁਰ ਸ਼ਬਦੀ ਸਿੰਗਾਰੀ ਆਪਣੇ ਸਹਿਲਈਆਂ ਮਿਲਾਏ ਮਰਨ ਜਾ ਮਰਨਾ ਮਨੋ ਵਿਸਾਰਿਆ ਮਾਇਆ ਮੋਹ ਗੁਬਾਰ ਮਨਮੁਖ ਮਰਮਾ ਜੰਮੈ ਭੀ ਮਰਹ ਜਾਮਦਾਰ ਹੋਏ ਖੁਆਰ ਆਪ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸਚਾ ਦਰਬਾਰ ਆਸਾ ਮਹੱਲਾ ਪੰਜਵਾ ਅਸ਼ਟਪਦੀਆਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਬੁੱਠਾ ਮੇਰੇ ਪਹਾਈ ਦੁਰਤ ਗਿਆ ਗੁਰ ਗਿਆਨ ਦ੍ਰਿੜਾਈ ਰਹਾਉ ਸਾਚ ਧਰਮ ਕੀ ਕਰ ਦੀਨੀ ਵਾਰ ਹਰ ਹੈ ਮੋਹਕਮ ਗੁਣ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵਨ ਨੀਤ ਸਾਂਸੈ ਸੁਖ ਕੇ ਸਭਾਟ ਸਾਹ ਵਪਾਰੀ ਏਕੈ ਥਾਟ ਜੀਜੀਆ ਡਨ ਕੋ ਲੈਣਾ ਜਗਾਤ ਸਤਿਗੁਰ ਕਰ ਦਿਨੀ ਤੁਰਕੀ ਛਾਪ ਵਖਰ ਨਾਮ ਲਦ ਖੇਪ ਚੱਲਾ ਬੋ ਲੈ ਲਾਹਾ ਗੁਰਮੁਖ ਘਰ ਅਬਹੋ ਸਤਿਗੁਰ ਸਾਹ ਸਿੱਖ ਬਨਝਾਰੇ ਪੂੰਜੀ ਨਾਮ ਲੇਖਾ ਸਾਚ ਸਮਾਰੇ ਸੋ ਵਸਾ ਏਤ ਘਰ ਜਿਸ ਗੁਰਪੂਰਾ ਸੇਵ ਅਬਚਲ ਨਗਰੀ ਨਾਨਕ ਦੇਵ ਅਸਾ ਵਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਾਨ ਹਰਸੋ ਲਾਗੀ ਪ੍ਰੀਤ ਸਾਧ ਸੰਗ ਹਰ ਹਰ ਜਪਤ ਨਿਰਮਲ ਸਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਕਨੀ ਚਿਤਵਤ ਅਨਕ ਪ੍ਰਕਾਰ ਕਰ ਅਨੁਗੁਰੂ ਪਾਰ ਬ੍ਰਹਮ ਹਾਰ ਕਿਰਪਾ ਧਾਰ ਮੁਰਾਰ ਮਨ ਪਰਦੇਸੀ ਆਇਆ ਮਿਲਿਓ ਸਾਧਕੈ ਸੰਗ ਜਿਸ ਵਖਰ ਕੋ ਚਾਹਤਾ ਸੋ ਪਾਇਓ ਨਾਮਹਿ ਰੰਗ ਜੇਤੇ ਮਾਇਆ ਰੰਗ ਰਸ ਬਿਨ ਸਜਾਹੇ ਖਿਨ ਮਾਹੇ ਭਗਤ ਰਤੇ ਤੇਰੇ ਨਾਮ ਸਿਉਂ ਸੋ ਪੁੰਚੈ ਸਭ ਠਾਏ ਸਭ ਜਲ ਜਲ ਤੋਂ ਪੇਖੀਐ ਨਿਹਚਲ ਹਰ ਕੋ ਨਾਉ ਕਰ ਮਿੱਤਰਾਈ ਸਭ ਸਿਉਂ ਨਿਹਚਲ ਪਾਵੈ ਠਾਉ ਮੀ ਸਾਜਨ ਸੁਤ ਬੰਧ ਪਾ ਕੋ ਹੋਤ ਨਾ ਸਾਥ ਏਕ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭ ਨਾਥ ਚਰਨ ਕਮਲ ਬੋਹਿਤ ਪਏ ਲਗ ਸਾਗਰ ਤਰਿਉਤੀ ਪੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸੋਨੇ ਸਾਧ ਤੇਰੇ ਕੀ ਜਚਨਾ ਬਿਸਰਨਾ ਸਾਸ ਗਰਾਸ ਜੋ ਤੁਦ ਭਾਵੈ ਸੋ ਭਲਾ ਤੇਰਾ ਭਾਣਾ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੈ ਉਪਜੈ ਮਹਾ ਆਨੰਦ ਕਹੋ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮਾਨੰਦ ਸੁਖ ਸਾਗਰ ਪ੍ਰੀਤਮ ਮਿਲੇ ਉਪਜੈ ਮਹਾ ਆਨੰਦ ਕਹੋ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮਾਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਤਸੰਗਤ ਜੀਓ ਆਪ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ ਹੁਣ ਸਮਾਂ ਹੈ ਸ਼ਬਦ ਚੌਂਕੀ ਸੋ ਦਰਦਾ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਤਿਨ੍ਹਾਂ ਦਾ ਰਾਗੀ ਜੱਸਾ ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: वाहेगुरु जी, वाहेगुरु
1: वाहेगुरु।